ਜਨਤਾ ਕੈ ਵਸ ਕਿਛ ਨਾਹੀ ਉਦ ਵੇਖੀ ਜਗਤ ਪਾਇਆ ਇਕਨਾ ਨੂੰ ਤੂੰ ਮੇਲ ਲੈ ਇੱਕ ਆਪੋ ਤੁਤ ਖੁਆਇਆ।

ਕੌਮੀ ਸਾਧ ਨਾ ਮਾਰੀਏ ਜਿਹਾ ਘਾਲੇ ਘਾਲਣਾ ਤੇਵੇ ਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਨਾ ਖੇਡੀਏ ਜਿਤ ਦਰਗਾਹ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀਏ ਮੋਹ ਚਲੇ ਸੋ

परमिता माता दिर्द पर माता नहीं ननसा।

विबुध बिख्याता है, नहीं ससुरार सास ससुरा सारो और सारी नहीं।

मन तन होए निहार, मन तन होए निहार।

ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਿਆ ਮਨ ਤਨ

ਜਿਸ ਨੂੰ ਮੰਨੇ ਆਪ ਸੋਈ ਮਾਨੀਐ ਪ੍ਰਗਟ ਪੁਰਖ ਪਰਵਾਹ ਸਭ ਠਾਈ ਜਾਨੀਐ ਦਿਨ ਰਹਿਣ ਅਰਾਧ ਸੰਭਾਲੇ ਸਾਹ ਸਾਹ।

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਹਾਇਓ ਪਿਓ ਪ੍ਰਗਾਸ ਸਦਾ ਸੁਖ ਮਨ ਮੈਂ ਸਤਿਗੁਰ ਪੂਰਾ ਪਾਇਓ ਰਹਾ ਗੁਣਦਾਨ ਰਿੱਧ ਪੀਤਰ ਵਸਿਆ ਤਾਂ ਦੁੱਖ ਪਰਮ ਪਾਭਾਗਾ ਪਈ ਪ੍ਰਾਪਤ ਵਸ ਗੋਚਰ ਰਾਮ ਨਾਮ ਰੰਗ ਲਾਗਾ ਚਿੰਤਾ ਚਿਤ ਚਿੰਤ ਚਿੰਤਾ ਸੋਚ ਸੋਚਾ ਸੋਖ ਲੋਭ ਮੋਹ ਥਾਕਾ ਹੋਮੇ ਰੋਗ ਮਿਟੇ ਕਿਰਪਾ ਤੇ ਜਮਤੇ ਪਏ ਵਿਵਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕੋ ਨਾਨਕ ਜਿਨ ਜਮਤੇ ਕਾਢੇ ਤਿਸ ਗੁਰ ਕੇ ਕੁਰਬਾਣੀ ਤਨਾਸਰੀ ਮਹੱਲਾ ਪੰਜਵਾਂ ਜਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤੋ ਵਿਦਨੇ ਕੀ ਘਟਾਨੀ ਜੀ ਕੀ ਏਕੇ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਵੋ ਤੇਰੇ ਤਿਰਨ ਤਿਲ ਨੇ ਕੀਮਤ ਜਾਨੀ ਰਾਮ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਦਿਗੇ ਨਾ ਡੋਲੇ ਦ੍ਰਿੜ ਕਰੇ ਹੋ ਪੂਰਨ ਹੋਏ ਤ੍ਰਿਪਤਾਨੀ ਓ ਜੋ ਬੀਚ ਹਮ ਤੁਮ ਕੁਛ ਹੋਤੇ ਤਿਨ ਕੀ ਬਾਤ ਬਲੈਨੀ ਅਲੰਕਾਰ ਮਿਲ ਥੈਲੀ ਹੋਏ ਹੈ ਤਾਂ ਤੇ ਕਣਕ ਬਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਵਾਜੇ ਅਨਹਤ ਬਾਣੀ ਕੋ ਨਾਨਕ ਨਿਸ਼ਚਲ ਕਰ ਬਾਧਿਓ ਗੁਰ ਕੀ ਨੋ ਬੰਦਾਨੀ ਧਨਾਸਰੀ ਮਹੱਲਾ ਪੰਜਵਾਂ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤਿਸ ਨ ਬੂਝੇ ਲਪਟਿਓ ਮਾਇਆ ਰੰਗ ਮਾਥੇ ਲੋਚਨ ਕਛੂ ਨ ਸੂਝੇ ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ ਜਿਉਂ ਭਵ ਕੀਰਤਨ ਤ੍ਰਾਪੇ ਬਿਨ ਹਰ ਕਹਾਂ ਕਹਾਈ ਰਾਮ ਦਿਨ ਦਿਨ ਕਰਤ ਭੋਜਨ ਭਾਵ ਵਿੰਜਨ ਤਾਂ ਕੀ ਮਿਟੇ ਨ ਭੁੱਖਾ ਉਦਰ ਉਦਮ ਕਰੇ ਸਵਨ ਕੀ ਨਿਆਈ ਚਾਰੇ ਕੋਟਾਂ ਕੋਕਾ ਕਾਮਬੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਨ ਚੁੱਕੇ ਦਿਨ ਪ੍ਰਤੀ ਕਰੇ ਕਰੇ ਪਛਤਾਪੇ ਸੋਗ ਲੋਭ ਮੈਂ ਸੁਕੈ ਹਰ ਹਰ ਨਾਮ ਪਾਰ ਮੋਲਾ ਅੰਮ੍ਰਿਤ ਏਕ ਨਿਧਾਨਾ ਸੁਖ ਸਹਿਜਾਨੰਦ ਸੰਤਨ ਕੇ ਨਾਨਕ ਗੁਰ ਤੇ ਜਾਨਾ ਧਨਾਸਰੀ ਮਹੱਲਾ ਪੰਜਵਾਂ ਲਵੇ ਨ ਲਾਗਨ ਕੋ ਹੈ ਕਛੂਏ ਜਾਂ ਕੋ ਫਿਰੇ ਉਤਾਵੈ ਜਾਂ ਕੋ ਗੁਰ ਦੀਨੋ ਹੇ ਮੰਤਰ ਅੰਮ੍ਰਿਤ ਤੇ ਸਹੀ ਕੋ ਬਣ ਆਵੈ ਜਾਂ ਕੋ ਆਇਓ ਇਕ ਰਸਾ ਖਾਨ ਪਾਨ ਅਨ ਨਹੀਂ ਖੁੱਤੇ ਖੁੱਤਿਆ ਤਾਂ ਕੇ ਚਿੰਤਨ ਵਸਾਰਾ ਮੋਲਿਓ ਮਨ ਤਨ ਹੋਇਓ ਨਹਰਿਆ ਏਕ ਬੂੰਦ ਜਿਨ ਪਾਏ ਵਰਨ ਸਾਕੂਸ ਤਾਂ ਕੇ ਕੀਮਤ ਕਹਿ ਨਾ ਜਾਏ ਦਾਲ ਨਾ ਮਿਲਿਓ ਸੇਵਨ ਮਿਲਿਓ ਮਿਲਿਓ ਆਏ ਚਿੰਤਾ ਜਾਂ ਕੋ ਦਿਆ ਕਰੀ ਮੇਰ ਠਾਕਰ ਤਿਨ ਗੁਰੇ ਕਮਾਨੋ ਮੰਤਾ ਦੀਨ ਦਿਆਲ ਸਦਾ ਕਿਰਪਾਲਾ ਦੀਨ ਜਾ ਦੀਨ ਦਿਆਲ ਸਦਾ ਕਿਰਪਾਲਾ ਸਰਬ ਜੀਆਂ ਪ੍ਰਤਪਾਲਾ ਓਤ ਨਾਨਕ ਸੰਗ ਰਵਿਆ ਜੇ ਮਾਤਾ ਬਾਲਕ ਪਾਲਾ ਧਨਾਸਰੀ ਮਹੱਲਾ ਪੰਜਵਾਂ ਬਾਹਰ ਜਾਊਂ ਗੁਰੇ ਆਪਣੇ ਉੱਪਰ ਜਿਨ ਹਰ ਹਰ ਨਾਮ ਦੜਾਇਆ ਮਹਾਧਿਆਨ ਅੰਧਕਾਰ ਮਹਿ ਜਿਨ ਸਿੱਧਾ ਮਾਰਗ ਦਿਖਾਇਆ ਹਮਰੇ ਪ੍ਰਾਣ ਗੋਪਾਲ ਗੋਬਿੰਦ ਇਹਾਂ ਉਹਾਂ ਸਰਬ ਤੋਕ ਕੇ ਜਿਸੇ ਮਾਰੀ ਚਿੰਦ ਰਾ ਜਾਂ ਕੇ ਸਿਮਰਨ ਸਰਬ ਦਾਨਾ ਮਾਨ ਮਹਿਤ ਪਤ ਪੂਰੀ ਨਾਮ ਲੈਤ ਕੋਟ ਅਗ ਨਾਸੇ ਭਗਤ ਵਾਸ਼ੇ ਸੰਤਾ ਸਭ ਧੂਰੇ ਨਾਮ ਲੈਤ ਕੋਟ ਅਗਨਾਸੇ ਭਗਤ ਵਾਛੇ ਸਭ ਧੂਰੇ ਸਰਬ ਮਨੋਰਥ ਜੇ ਕੋ ਚਾਹੇ ਸੇਵੇ ਕਨਦਾਨਾ ਪਾਰ ਬ੍ਰਹਮ ਪਰੰਪਰ ਪਾਰ ਬ੍ਰਹਮ ਪਾਰ ਪਰੰਪਰ ਸਵਾਮੀ ਸਿਮਰਤ ਪਾਰ ਪਰਾਨਾ ਸੀਤਲ ਸ਼ਾਂਤ ਮਹਾਂ ਸੁਖ ਪਾਇਆ ਸਤ ਸੰਗ ਰਿਹੋ ਲਾ ਹਰ ਧਨ ਸੰਚੋ ਹਰ ਨਾਮ ਭੋਜਨ ਹਿਓ ਨਾਨਕ ਕੀਨੋ ਚੋਲਾ ਧਨਾਸਰੀ ਮਹੱਲਾ ਪੰਜਵਾਂ ਜੇ ਕਰਨੀ ਹੋਵੇ ਸ਼ਰਮਿੰਦਾ ਇਹਾਂ ਕਮਾਨੀ ਰੀਤ ਸੰਤ ਕੀ ਨਿੰਦਾ ਸਖਤ ਕੀ ਪੂਜਾ ਜੈਸੀ ਦ੍ਰਿੜੀ ਦ੍ਰਿੜੀ ਵਿਪਰੀਤਾ ਮਾਇਆ ਮੋਹ ਭੁੱਲੋ ਅਵਰੇ ਹੀਤ ਹਰ ਚੰਦਾਰੀ ਬਨ ਹਰ ਪਾਤਰੇ ਇਹ ਤੁਹਾਰੋ ਬੀਤ ਰਾਮ ਚੰਦਨ ਦੇ ਪੋਤ ਦੇਖੋ ਸੁਖ ਦਰਦਬ ਭਸਮ ਸੰਗੀਤ ਅੰਮ੍ਰਿਤ ਸੰਗ ਨਾਹੀਂ ਰੁਚੇ ਆਵਤ ਵਿਖੇ ਠਗੌਰੀ ਪ੍ਰੀਤਾਂ ਉਤਮ ਸੰਤ ਭਲੇ ਸੰਜੋਗੀ ਇਸ ਜਗ ਮਹਿ ਪਿਵਿਤ ਪਨੀਤ ਜਾਤ ਕਾਰਥ ਜਨਮ ਪਦਾਰਥ ਕਾਜ ਬਹਾਦਰੇ ਜੀਤਾ ਜਨਮ ਮਰਨ ਜਨਮ ਜਨਮ ਜਨਮ ਕੇ ਕਿਲ ਵਿਖ ਦੁੱਖ ਪਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਹ ਸੰਗਨ ਦੁੱਖ ਤੇ ਨਿਕਸਿਓ ਨਾਨਕ ਏਕ ਪ੍ਰੀਤ ਧਨਾਸਰੀ ਮਹੱਲਾ ਪੰਜਵਾਂ
ਪਾਣੀ ਪੱਖਾ ਪੀਸੋ ਸੰਤ ਆਗੇ, ਗੁਣ ਗੋਬਿੰਦ ਜਸ ਗਾਏ, ਸਾਹ ਸਾਸ ਮਨ ਨਾਮ ਸਮਾਰੇ, ਇਹੋ ਬਿਸਰਾਮ ਨਿਧ ਪਾਏ। ਤੁਮ ਕਰੋ ਦਿਆ ਮੇਰੇ ਸਾਈ, ਐਸੀ ਮਤ ਦੀਜੇ ਮੇਰੇ ਠਾਕਰ, ਸਦਾ ਸਦਾ ਤੋ ਤਿਆਈ ਰਾਮ। ਤੁਮਰੀ ਕਿਰਪਾ ਤੇ ਮੋਹ ਮਨ ਛੂਟੇ, ਬਿਨ ਸਜਾਏ ਪਰਮਾਏ, ਆਨੰਦ ਰੂਪ ਰਵਿਓ ਸਭ ਮਧੇ, ਜਤ ਕਤ ਵੇਖੋ ਜਾਏ। ਤੁਮ ਦਿਆਲ ਕਿਰਪਾਲ ਕਿਰਪਾ ਨਿਧ, ਪਤ ਪਾਵਨ ਗੁਸਾਈ, ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਕਮ ਨਿਮਖ ਬਲਾਈ। ਜਾਪ ਤਾਪ ਭਗਤ ਸਾ ਪੂਰੀ, ਸੋ ਪ੍ਰਭ ਕੇ ਮਨ ਪਾਏ, ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ, ਨਾਨਕ ਤ੍ਰਿਪਤ ਕਾਏ। ਤਨਾਸਰੀ ਮਹੱਲਾ ਪੰਜਵਾਂ, ਜਿਨ ਕੀਨੇ ਬਸ ਆਪਣੇ ਤ੍ਰੈਗੁਣ, ਪਵਨ ਚਤੁਰ ਸੰਸਾਰਾ, ਜਗ ਇਸਨਾਨ ਤਾਪ ਥਾਨ ਖੰਡੇ, ਕਿਆ ਹੈ ਜੰਤ ਵਿਚਾਰਾ। ਓਟ ਗਏ ਵਾਹਿਗੁਰੂ ਪ੍ਰਭ ਕੀ ਓਟ ਗਈ, ਤੋ ਛੂਟੋ ਸਾਧ ਪ੍ਰਸਾਦ, ਹਰ ਹਰ ਹਰ ਗਾਏ, ਵਿਖੇ ਵਿਆਗ ਤਬ ਹੂਟੋ ਰਾਮ। ਨਾ ਸੁਣੀਏ ਨਾ ਮੁਖਤੇ ਬਕੀਏ, ਨਾ ਮੋਹੇ ਹੋਈ ਡੀਠੀ, ਐਸੀ ਟਗੌਰੀ ਪਾਏ ਭੁਲਾਵੈ, ਮਨ ਸਭ ਕੇ ਲਾਗੇ ਮਿੱਠੀ। ਮਾਈ ਬਾਪ ਪੂਤ ਹਿਤ ਭਰਾਤਾ, ਹੁਣ ਘਰ ਘਰ ਮੇਲਿਓ ਦੂਆ, ਕਿਸੇ ਬਾਦ ਘਾਟ ਕਿਸੇ ਪਹਿ, ਸਗਰੇ ਲਾਲਾ ਰਮੂਆ। ਹੁਣ ਭਲੇ ਹਾਰੀ ਸਤਿਗੁਰੇ ਆਪਣੇ, ਜਿਨੇ ਉਹ ਚਲਤ ਦਿਖਾਇਆ, ਗੁੱਝੀ ਪਾਹੇ ਚਲੇ ਸੰਸਾਰਾ, ਭਗਤ ਨ ਵਿਆਪੇ ਮਾਇਆ। ਸੰਤ ਪ੍ਰਸਾਦ ਮਹਾਂ ਸੁਖ ਪਾਇਆ, ਸਿਰ ਸਗਲੇ ਬੰਧਨ ਕਾਟੇ, ਹਰ ਹਰ ਨਾਮ ਨਾਨਕ ਧਨ ਪਾਇਆ, ਆਪਣੇ ਘਰ ਲੈ ਆਇਆ ਖਾਟੇ। ਧਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕਰ ਪ੍ਰਿਤਪਾਲਕ, ਨਾਇਕ ਖਸਮ ਹਮਾਰੇ, ਨਿਖ ਨਿਮਿਖ ਤੁਮ ਹੀ ਪ੍ਰਿਤਪਾਲੋ, ਹਮਬਾਰਕ ਤੁਮਰੇ ਤਾਰੇ। ਜੇਵਾ ਏਕ ਕਵਨ ਗੁਣ ਕਹੀਏ, ਬੇਸਮਾਰ ਬੇਅੰਤ ਸੁਆਮੀ, ਤੇਰੇ ਅੰਤਨ ਕਿਨਹੀ ਲਈਏ ਰਾਮ। ਕੋਟ ਅਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਲਾ ਅਲਪ ਮਤ ਤੋਰੀ, ਤੁਮ ਆਪਨ ਬਿਰਧਰ ਖਾਵੋ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ, ਰਾਖੋ ਰਾਖਨ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਧਨਾਸਰੀ ਮਹੱਲਾ ਪੰਜਵਾਂ, ਪੂਜਾ ਵਰਤ ਤਿਲ ਕੇ ਸਨਾਨਾ, ਪੁੰਨ ਦਾਨ ਬਦੈਨ, ਕਹੂ ਨ ਭੀਜੇ ਸੰਜਮ ਸੁਆਮੀ, ਬੋਲੇ ਮਿੱਠੇ ਬੈਨ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੇ ਸਭ ਤਾਂ ਕੋ, ਬਿਖਨ ਜਾਈ ਲੈਨ ਰਾਮ। ਜਾਪ ਤਾ ਪਰਮਨ ਸਵ ਵਸਦਾ, ਕਰ ਉਦਰ ਤਾਪ ਲੈ ਗੈਨ, ਇਹ ਵਿਧ ਨਾ ਪਤੇ ਅਨੂ ਠਾਕਰ, ਜੋਗ ਜੁਗਤ ਕਰ ਜੈਨ। ਅੰਮ੍ਰਿਤ ਨਾਮ ਨਿਰਮੋਲਕ ਹਰ ਜਸ, ਤਿਨ ਪਾਇਓ ਜਿਸ ਕਰ ਪੈਨ, ਸਾ ਸੰਗ ਰੰਗ ਪ੍ਰਪੀਟੇ, ਨਾਨਕ ਸੁਖ ਜਨ ਰੈਨ। ਧਨਾਸਰੀ ਮਹੱਲਾ ਪੰਜਵਾਂ, ਬੰਧਨ ਤੇ ਛੁਟਕਾਏ ਪ੍ਰਭੂ ਮਲਾਏ, ਹਰ ਹਰ ਨਾਮ ਸੁਣਾਵੈ, ਅਸਤਰ ਕਰੇ ਨੇ ਚਲੋਏ ਮਨੁਆ, ਬਹਰ ਨਕ ਤੂੰ ਤਾਵੈ। ਹੈ ਕੋਈ ਐਸੋ ਹਮਰਾ ਮੀਤ, ਸਗਲ ਸਮਗਰੀ ਜੀ ਉਹੀ ਉਹ ਦੇਹੋ, ਅਰਪੋ ਆਪਣੋ ਚੀਤ ਰਾਮ। ਪਰ ਤਨ ਪਰ ਤਨ ਪਰ ਕੀ ਨਿੰਦਾ, ਇਨ ਸਿਮ ਪ੍ਰੀਤਨ ਲਾਗੇ, ਸੰਤੇ ਸੰਗ ਸੰਤ ਸੁਭਾਖਨ, ਹਰ ਕੀਰਤਨ ਮਨ ਜਾਗੇ। ਗੁਣ ਦਾਨ ਦਿਆਲ ਪੁਰਖ ਪ੍ਰਭ, ਸਰਵ ਸੁਖ ਦਿਆਲਾ, ਮਾਂਗੇ ਦਾਨ ਨਾਮ ਤੇਰੋ ਨਾਨਕ, ਜਿਉ ਮਾਤਾ ਬਾਲਕ ਪਾਲਾ। ਧਨਾਸਰੀ ਮਹੱਲਾ ਪੰਜਵਾਂ, ਹਰ ਹਰ ਲੀਨੇ ਸੰਤ ਵਾਰ, ਹਰ ਕੇ ਦਾਸ ਕੀ ਚਿਤ ਬੇਬਰਿਆਈ, ਤਿਸ ਹੀ ਕੋ ਫਿਰ ਮਾਰ ਰਾਮ। ਜਨ ਕਾ ਆਪ ਸਹਾਈ ਹੁਆ, ਨਿੰਦਕ ਭਾਗੇ ਹਾਰ, ਪਰਮਤ ਪਰਮਤ ਉਹਾਂ ਹੀ ਮੂਏ, ਬਹੁੜ ਗ੍ਰਹਿ ਨਾਮ ਜਾਰ। ਨਾਨਕ ਸਰਨ ਪਰਿਓ ਦੁਖ ਭੰਜਨ, ਗੁਣ ਗਾਵੈ ਸਦਾ ਪਾਰ, ਨਿੰਦਕਾ ਮੁਖ ਕਾਲਾ ਹੁਆ, ਦੀਨ ਦੁਨੀਆ ਕੇ ਦਰਬਾਰ। ਧਨਾਸਰੀ ਮਹੱਲਾ ਪੰਜਵਾਂ, ਅਭਰ ਰੱਖਨਾਰ ਚਤਾਰਿਆ, ਪਤਤ ਪਨੀਤ ਕੀਏ ਖਿਨ ਪੀਤਰ, ਸਗਲਾ ਰੋਗ ਵਿਦਾਰਿਆ ਰਾਮ। ਗੋਸ਼ਟ ਪਈ ਸਾਧਕੇ ਸੰਗਮ, ਕਾਮ ਕ੍ਰੋਧ ਲੋਭ ਮਾਰਿਆ, ਸਿਮਰ ਸਿਮ ਪੂਰਨ ਨਾਰਾਇਣ, ਸੰਗੀ ਸਗਲੇ ਤਾਰਿਆ। ਆਖਦ ਮੰਤਰ ਮੂਲ ਮਨ ਏਕੇ, ਮਨ ਵਿਸ਼ਵਾਸ ਪ੍ਰਭ ਧਾਰਿਆ, ਚਰਨ ਰੇਨ ਵਾਚੇ ਨਿਤ ਨਾਨਕ, ਪੁਨਹਿ ਪੁਨਹਿ ਬਲਿਹਾਰਿਆ। ਧਨਾਸਰੀ ਮਹੱਲਾ ਪੰਜਵਾਂ, ਮੇਰਾ ਲਾਗੋ ਰਾਮ ਸਿਉ ਹੇਤ, ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖਾ ਕਾਟਿਆ ਕੇਤ ਰਾਮ। ਹੱਥ ਦੇ ਰੱਖਿਓ ਆਪਣਾ, ਕਰ ਕਿਰਪਾ ਕਰ ਬਿਰਥਾ ਸਗਲ ਮਟਾਏ, ਨਿੰਦ ਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸਹਾਈ। ਸਾਚਾ ਸਾਹਿਬ ਵਾਰਕ ਬਾਲਾ, ਰੱਖ ਲਈਏ ਕੰਠ ਲਾਏ, ਨਿਰਪਾ ਪਏ ਸਬਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਧਨਾਸਰੀ ਮਹੱਲਾ ਪੰਜਵਾਂ, ਆਖਦ ਤੇਰੋ ਨਾਮ ਦਿਆਲ, ਮੋਹ ਆਤਰ ਤਿਰਗਤ ਨਹੀਂ ਜਾਨੀ, ਤੂੰ ਆਪ ਕਰੇ ਪ੍ਰਿਤਪਾਲ ਰਹਾ ਰਹਾਓ।
ਧਾਰ ਅਨੁਗ੍ਰਹਿ ਸੁਆਮੀ ਮੇਰੇ ਦੁਤੀਆ ਪਾਹੁ ਨਿਵਾਰ ਬੰਧਨ ਕਾਟ ਲਿਓ ਆਪਣੇ ਕਰ ਕਬੂ ਨਾ ਵਿਹਾਰਾ ਤੇਰੀ ਸਰਨ ਪਿਆ ਹੂੰ ਜੀਵਾਂ ਸੂ ਸਮਰੱਥ ਪੁਰਖ ਮਿਹਰਬਾਨ ਆਠ ਪਹਿਰ ਪ੍ਰਭ ਕੋ ਅਰਾਧੇ ਨਾਨਕ ਸਦ ਕੁਰਬਾਨ ਰਾਗ ਤਨਾਸਰੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਰੱਬ ਰੱਬ ਰੱਖ ਲਿਓ ਹਮ ਤੇ ਕਛੂ ਨਾ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹੋ ਰਾਮ ਅਗਨ ਕੁਟੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ ਊਚ ਨੀਚ ਦੁ ਸੁਖ ਦੁਖ ਤ੍ਰਾਪਸ ਨਾਹੀ ਤ੍ਰਿਸ਼ਨਾ ਭੂਖਾ ਮਨ ਵਾਸਨਾ ਰਚ ਵਿਦੇ ਵਿਆਦ ਪੰਚ ਦੂਤ ਸੰਗ ਮਹਾ ਸਾਦ ਜੀ ਜਾਨ ਪ੍ਰਾਨ ਤਨ ਤੇਰਾ ਨਾਨਕ ਜਾਨ ਸਦਾ ਹਰ ਨੇਰਾ ਧਨਾਸਰੀ ਮਹੱਲਾ ਪੰਜਵਾਂ ਦੀਨ ਦਰ ਦਿਨਵਾਰ ਠਾਕਰ ਰਾਖੇ ਜਨਕੀ ਆਪ ਤਰਨ ਤਾਰਨ ਹਰ ਨਿਦ ਦੁਖ ਨ ਸਕੇ ਬਿਆਪ ਸਾਧੂ ਸੰਗ ਭਜੋ ਗਪਾਲ ਆਨ ਸੰਜਮ ਕਛੁ ਨ ਸੂਜੇ ਜਤਨ ਕਾਟ ਕਲ ਕਾਲ ਰਾਮ ਆਦਾਂਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨ ਮਰ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਵੇਦ ਸਿਮਰਤ ਕਥੇ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਏ ਸਾਧ ਸੰਗਤ ਬਿਨਸ ਜਾਏ ਅੰਧਾਰਾ ਚਰਨ ਕਮਲ ਧਾਰ ਜਨਕਾ ਰਸ ਪੂੰਜੀ ਏਕ ਤਾਣ ਮਾਣ ਦਿਵਾਨ ਸਾਚਾ ਨਾਨਕੀ ਪ੍ਰਭ ਟੇਕ ਧਨਾਸਰੀ ਮਹੱਲਾ ਪੰਜਵਾਂ ਫਿਰਤ ਪਿਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਵਿਦ ਕਾਮਨਾਵੈ ਹਰ ਹਰ ਨਾਮ ਧਿਆਇਆ ਤਾਂ ਤੇ ਮੋਹਿਤਾਰੀ ਓਟ ਗਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ ਰਾਮ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਬਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਤੇ ਆਏ ਨਾਨਕ ਨਾਮ ਨਿਰੰਜਨ ਗਾਈਏ ਪਾਈਏ ਸਰਵ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਧਨਾਸਰੀ ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਛੋੜ ਜਾਹੇ ਸੇ ਕਰੇ ਪਰਾਲ ਕੰਮ ਨਾ ਆਵੈ ਸੇ ਜੰਜਾਲ ਸੰਗਨ ਚਾਲੇ ਤਿਨ ਸਿਉਂ ਹੀਤ ਜੋ ਬਰਾਈ ਸੇ ਮੀਤ ਐਸੇ ਭਰਮ ਭੁਲੇ ਸੰਸਾਰਾ ਜਨ ਪਦਾਰਥ ਖੋਏ ਗਵਾਰਾ ਰਾਮ ਸੱਚ ਧਰਮ ਨਹੀਂ ਪਾਵੈ ਟੀਟਾ ਝੂਠ ਧਰੋਹ ਸਿਉਂ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦ ਤਾਰਾ ਜਾਣੇ ਨਾਹੀ ਮਰਨ ਮਰਨ ਵਿਚਾਰਾ ਬਸਤ ਭਰਾਈ ਕੋਠ ਰੋਵੈ ਕਰਮ ਧਰਮ ਸਗਲਾ ਹੀ ਖੋਵੈ ਹੁਕਮ ਨ ਬੂਝੇ ਆਵਣ ਜਾਣੇ ਪਾਪ ਕਰੇ ਤਾਂ ਪਛੋ ਤਾਣੇ ਜੋ ਤਦ ਭਾਵੈ ਸੋ ਪਰਵਾਨ ਤੇਰੇ ਭਾਣੇ ਨੂੰ ਕਰਵਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲਹੇ ਸਾਹਿਬ ਪ੍ਰਭ ਮੇਰਾ ਧਨਾਸਰੀ ਮਹੱਲਾ ਪੰਜਵਾਂ ਮੋਹਿ ਮਸਕੀਨ ਪ੍ਰਭੁ ਨਾਮ ਆਧਾਰ ਕਾਟਨ ਕੋ ਹਰ ਹਰ ਰੁਜਗਾਰ ਸੰਚਨ ਕੋ ਹਰ ਇੱਕੋ ਨਾਮ ਹਲਤ ਪਲਤਾਂ ਕੇ ਆਵੈ ਕਾਮ ਨਾਮ ਰਤੇ ਪ੍ਰਭ ਰੰਗ ਪਾਰ ਸਾਧ ਗਾਵੈ ਗੁਣ ਏਕ ਨਿਰੰਕਾਰ ਰਾਮ ਸਾਧਕੀ ਸੁਭਾਤ ਮਸਕੀਨੇ ਸੰਤ ਵਡਾਈ ਹਰ ਸਚੇਨੇ ਆਨੰਦ ਸੰਤਨ ਕੇ ਭਗਤ ਗੋਬਿੰਦ ਸੁਖ ਸੰਤਨ ਕੇ ਬਿਨਸੀ ਚੈਂਦਾ ਜੈ ਸਾਧ ਸੰਤਨ ਹੋਵੇ ਇਕੱਤਰ ਤੈ ਹਰ ਜਸ ਗਾਵੈ ਨਾਦ ਕਵਿਤ ਸਾਧ ਸਭਾ ਮੈਂ ਆਨੰਦ ਵਿਸਰਾਮ ਉਨ ਸੰਗ ਸੋ ਪਾਏ ਜਿਸ ਮਸਤ ਕਰਾਮ ਦੁਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੇ ਸੰਤਾਂ ਧੂਰਾ ਧਨਾਸਰੀ ਮਹੱਲਾ ਪੰਜਵਾਂ ਸੋਕਤ ਡਰੇ ਜੇ ਖਸਮ ਸਮਾਰੇ ਡਰ ਡਰ ਪਚੇ ਮਨਮੁਖ ਵਿਚਾਰੇ ਰਹਾਉ ਸਿਰ ਉੱਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾਂ ਕੀ ਨਿਰਮਲ ਸੇਵਾ ਏਕ ਨਿਰੰਜਨ ਜਾਂ ਕੀ ਰਾਸ ਮਿਰਸਾ ਸੰਗਤ ਉਪਤ ਪ੍ਰਗਾਸ ਜੀਅਨ ਕਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟੇ ਹਰ ਨਾਏ ਜਨ ਮਰ ਸਗਲਾ ਦੁਖ ਨਾਸੇ ਗੁਰਮੁਖ ਜਾ ਕੇ ਮਨ ਤਨ ਵਾਸੇ ਜਿਸ ਨੂੰ ਆਪ ਲਏ ਲਾਲਾਏ ਦਰਗਹਿ ਮਿਲੇ ਤਿਸੇ ਹੀ ਜਾਏ ਸਹੀ ਭਗਤ ਜੇ ਸਾਚੇ ਭਾਣੇ ਜਮਕਾਲ ਤੇ ਪਏ ਨਿਕਾਣੇ ਸਾਚਾ ਸਹਿਬ ਸੱਚ ਦਰਬਾਰ ਕੀਮਤ ਕੌਣ ਕਹੇ ਵਿਚਾਰਾ ਘਟ ਘਟ ਅੰਤਰ ਸਗਲ ਧਾਰ ਨਾਨਕ ਜਾਚੇ ਸੰਤ ਰਹਿਨਾਰ ਧਨਾਸਰੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ
जन को प्रभ अपने का तान, जो तू करे करावे स्वामी, सा मसलत परवान राम, पात परमेश्वर नरगत नारायण, धन गपाल गुण साखी, चरण सर नानक दास, हर हर संति ये विद जाते, तनासरी महला पांजवां, सगल मनोरथ प्रभ ते पाए, कंठ लाए गुर राखे, संसार सागर में जल न दीने, किने न धूतर पाके, जिनके मन साचा विश्वास, पीख पीख स्वामी की शोभा, आनंद सदा लास राम, चरण सरन परम पूरन परमेश्वर, अंतर जामी साख्यो, जान बूझ अपना कियो नानक, भगतन का अंकर राख्यो, तनासरी महला पांजवां, जय जय पीकू तय जूर, दूर कतो न जाए, रब रहा सर्वतर मैं, मन सदा ते आए, ईत ऊत नहीं बिछड़े, सो संगी घनिये, बिन सजाए जो निमक में, सो अल्प सुख पनिये राम, प्रित पाले पे आए पे आओ, देव कुछ ऊन न होए, सा सा समालता मेरा प्रभ सोए, अचल चेद पार प्रभ, उच्चा जाका रूप, जप जप करे नंद जान, अचरज अनूपा, सा मत दिहु दयाल, प्रभ जित तुम्हें अराधा, नानक मंगे दान प्रभ, रेन पग साधा, तनासरी महला पांजवां, जिन तुम भेजे तिन्हे बुलाए, सुख सहज सेती कर आओ, आनंद मंगल गुण गाओ, सहज तुन निचल राज कमाओ, तुम करे आवो मेरे मीत, तुमरे दुखी हर अपनिवारे, अपदा पही बतीत राम, प्रगट कीने प्रभ करने हारे, नसन भाजन ताके, कर मंगल वाजे नित बाजे, अपने खसम निवाजे, अस्तर रहो डोलो मत कबू, गुर के बचन धार, जय जयकार सगल पू मंडल, मुखु जल दरबारा, जिनके जीत ने ही फेरे, आपे पिया सहाय, अचरज किया करने हारे, नानक सच वडे आए, तनासरी महला पांजवां, कार शेवां इकंकार, सतगुर प्रसाद, सुनो संत प्यारे, बिनो हमारे जियो, हर बिन मुक्तन काहूं जियो राम, मन निर्मल कर्म कर तारन तारना, हर अवर जंजाल तेरे काहू न काम जियो, जीवन देवा पार ब्रह्म सेवा, एह उपदेश मोको गुरदीना जियो, तिस सेउ न लाइए हीत, जाको कुछ नाही बीत, अंत की बार ओ संग न चाले, तन मन तन तू रद, हर के प्रीतम साध, जाके संग तेरे बंधन छूटे, गह पार ब्रह्म सरन हिरदे, कमल चरण अवर आस कछ पलटना की जय, सोई भगत ज्ञानी ध्यानी, तपा सोई नानक जाको कृपा कीजे, तनासरी महला पांजवां, मेरे लाल पलो रे पलो रे पलो, हर मंगना देखो पसार नैन, सुनो साधु के बैन, प्राण पत जित राख सगल है मरना राओ, चंदन चुआ रस भोग, करत नेके बिखिया बिकार, देख सगल है पीके, एके गोविंद को नाम नीको, कहत है साध जाना, तन तन अपन थापियो, हर जप ना निमख जापियो, अर्थ धर्म देख कछ संग नाही चलना, जाको रे कर्म भला, तेन उठ गई संत भला, तेन नाही रे जम संतावे साधु की संगना, पायो रे परम निधान, मिट्यो है विमान, एक निरंकार नानक मन लगना, धनासरी महला पांजवां, कार सातमा इक कार सतगुर प्रसाद, हर एक सिमर एक सिमर एक सिमर प्यारे, काल कलेस लो मोह महापाप जल तारे राव, सास सास निमक निमक, दिन सरैन चतारे, साध संग जप निसंग, मन निधान तारे, चरण कमल नमस्कार, गुण गोविंद विचारे, साध जना की रेन, नानक मंगल सुख सदारे, तनासरी महला पांजवां, कार आठवां दोपदे, इक ओंकार सतगुर प्रसाद, सिमरो सिमर सिम सुख पावो, सा सा संभाले, ए लोक परलोक संग सहाय, जत कत मोहे रखबाले, गुर का बचन बसे जी नाले, जल नहीं डूबे तस्कर नहीं लेवे, पाहे न साके जाले राह, निर्धन को तन अंधले कोटिक, मात दूध जैसे बाले, सागर में बहुत पायो हर नानक, करी कृपा कर पाले, तनासरी महला पांजवां, पहे कृपाल दयाल गोविंदा, अमृत हृदय संचाये, नव निध रिद सिद्ध, हर लाग रही जन पाए,
संतन को आनंद सगल ही जाई, गृह बार ठाकर भगत कार अभरिया सब ठाई राव, ताको कोई न पहुंचन हारा, जाके अंग गुसाई, जम की त्रास मिटे तिस सिमरत, जम की त्रास मिटे जिस सिमरत, नानक नाम ते आई इतना श्री महला पंजवां। दर्ब बंत दर्ब देख बिगर गर्भे, पू बंत अभिमानी, राजा जाने सगल राज हमरा, ते हर न टेक स्वामी, जे कोई अपनी ओट संवारे, जैसा बित तैसा होए वरते, अपना भने हारे राव, आन त्याग पहे के आसर, सरन सरन कर आए, संत अनुग्रह पहे मन निर्मल, नानक हर गुण गाए, इतना श्री महला पंजवां। जाको हर रंग लागो इस जग में, सो कईयत है सूरा, आत्म जने बसगल बस ताके, जाका सतगुर पूरा, ठाकर गाइये आत्म रंग, सरनी पावन नाम ते आवन, सहज समावन संग राव, जन के चरण बसे मेरे हीरे, संग पनीता दे, जन की तूर देव कृपा निध, ठाक नानक के सुखे ही, इतना श्री महला पांजवां। जतन करे मन उखड़े कावे, अंतर जामी जाने, पाप करे कर्म कर पावे, पेख करे निर्वाने, जानत दूर तुम्हें प्रभ नीर, उत ताके उत ते उत, पेखे आवे लोभी फेर राव, जब लग टूटे नाही मन परमा, तब लग मुक्त न कोई, को नानक दयाल स्वामी, संत भगत जन सोए, इतना श्री महला पंजवां। नाम गुरदियो है अपने, जाके मस्तक कर्मा, नाम दड़ावे नाम जपावे, ताका जुग में धर्मा, जन को नाम बड़ाई सोव, नामो गत नामो पत जन

ਨਾਮ ਪ੍ਰਾਪਤ ਲਾਹਾ ਧਨਾਸਰੀ ਮਹੱਲਾ ਪੰਜਵਾਂ ਨੇਤਰ ਪ੍ਰੀਤ ਭਏ ਦਰਸ ਪੇਕੇ ਮਾਥੇ ਪਰੋਰ ਬਾਲ ਰਸ ਰਸ ਗੁਣ ਗਾਵੋ ਠਾਕਰ ਕੇ ਮੋਰ ਹਿਰਦੇ ਵਸੋ ਗੋਪਾਲ ਤੁਮ ਤੋ ਰਾਖਨ ਹਾਰ ਦਿਆਲ ਸੁੰਦਰ ਸੁਗੜ ਬੇਅੰਤ ਪਿਤਾ ਪ੍ਰਭ ਹੋ ਕਹੋ ਪ੍ਰਭੂ ਕਿਰਪਾਲ ਰਾਮ ਮਹਾਨੰਦ ਮੰਗਲ ਰੂਪਰ ਤੁਮਰੇ ਬਚਨ ਰੂਪਰ ਸਾਲ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਧਿਉ ਪਾਲ ਧਨਾਸਰੀ ਮਹੱਲਾ ਪੰਜਵਾਂ ਆਪਣੀ ਉਕਤ ਕੁਲਾਵੇ ਪੂਜਨ ਆਪਣੀ ਉਕਤ ਕੁਲਾਵੇ ਸਰਬ ਸੁਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਅਮਰੇ ਪਿਤਾ ਗੋਪਾਲ ਦਿਆਲ ਜਿਉ ਰਾਖੇ ਮਹਿਤਾਰੀ ਬਾਰਕ ਤੋ ਕੋ ਤੈਸੇ ਹੀ ਪ੍ਰਪਾਲ ਰਹਾਉ ਨੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਤ ਤਤ ਤੁਮੇ ਮਿਲੇ ਨਾਨਕ ਸੰਤ ਸੇਵਾ ਧਨਾਸਰੀ ਮਹੱਲਾ ਪੰਜਵਾਂ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖ ਜਾਰੇ ਰਾਜ ਮਾਲ ਜੋਬਨ ਤਨ ਜੀਰਾ ਇਨੇ ਉਪਰ ਲੈ ਵਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੁਖ ਸਹਿਜਾਨੰਦ ਮੰਗਲ ਸਹਿਤ ਭਵਨਿਤ ਪਾਰ ਉਤਾਰੇ ਰਹਾਉ ਧਨ ਸੋ ਥਾਨ ਧਨ ਹੋਏ ਪਵਨਾ ਜਾਮੇ ਸੰਤਪਤ ਵਸਾਰੇ ਜਨ ਨਾਨਕ ਕੀ ਸਰਧਾ ਪੂਰੋ ਠਾਕਰ ਭਗਤ ਤੇਰੇ ਨਮਸਕਾਰੇ ਧਨਾਸਰੀ ਮਹੱਲਾ ਪੰਜਵਾਂ ਛਡਾਏ ਲਿਓ ਮਹਾਂਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਬਿਨਸਨ ਕਤੋਂ ਜਾਤ ਸਤਿਗੁਰ ਪੂਰੇ ਕਿੰਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਪਹੀ ਹਮਾਰੀ ਗਾਤ ਰਹਾਉ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਧਨਾਸਰੀ ਮਹੱਲਾ ਪੰਜਵਾਂ ਪਰ ਹਰਨਾ ਲੋਭ ਝੂਠ ਨਿੰਦ ਇਵੀ ਕਤ ਗੁਦਾਰੀ ਮਿਰਗ ਤਿਸਨਾਸ ਮਿਥਿਆ ਮਿੱਠੀ ਏ ਟੇਕ ਮਨੇ ਸਧਾਰੇ ਸਾਗਤ ਕੇ ਵਰਦਾ ਜਾਏ ਵਿਰਥਾਰੀ ਜੈਸੇ ਕਾਗਤ ਕੇ ਪਾਰ ਮੂਸਾ ਟੁਕ ਗਵਾਵਤ ਕਾਮ ਨਹੀਂ ਗਵਾਰੀ ਰਾਵਣ ਕਰ ਕਿਰਪਾ ਪਾਰ ਬ੍ਰਹਮ ਸਵਾਮੀ ਇਹ ਬੰਧਨ ਛੁਟਕਾਰੀ ਬੂਟ ਅੰਧ ਸਵਾਮੀ ਪ੍ਰਭ ਆਪਣਾ ਸੀਤਲ ਵਾਹਿਗੁਰੂ ਬੂਟ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ਧਨਾਸਰੀ ਮਹੱਲਾ ਪੰਜਵਾਂ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ ਰੂਪ ਰੰਗ ਸੁਖ ਤਨ ਜੀ ਕਾ ਪਾਰ ਬ੍ਰਹਮ ਮੁਰ ਜਾਤੇ ਰਸਨਾ ਰਾਮ ਰਸਾਇਨ ਮਾਤੀ ਰੰਗ ਰੰਗੀ ਰਾਮ ਆਪਣੇ ਕੇ ਚਰਨ ਕਮਲ ਨਿਧ ਸਾਥੀ ਰਾਮ ਜਿਸ ਕਾ ਸਤਿ ਨਹੀਂ ਰੱਖ ਲਈਆ ਪੂਰਨ ਪ੍ਰਭ ਕੀ ਪਾਤੀ ਮੇਲ ਲਿਓ ਆਪੇ ਸੁਗਦਾਤੇ ਨਾਨਕ ਹਰ ਰਾਖੀ ਪਾਤੀ ਧਨਾਸਰੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ ਤੁਜਤੇ ਨਿਭਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮਾਰਾ ਨਿਰਕੋ ਤੁਮਰੀ ਓਰਾਰ ਨੀਤ ਮਰਾਰ ਸਹਾਏ ਹੋ ਦਾਸ ਕੋ ਕਰ ਗਏ ਉਧਰੋ ਮੀਤ ਰਾਮ ਸੁਨੀ ਬੇਨਤੀ ਠਾਕਰ ਮੇਰੇ ਖਸਮਾਨਾ ਕਰੇ ਆਪ ਨਾਨਕ ਆਨੰਦ ਪਏ ਦੁਖ ਪਾਗੇ ਸਦਾ ਸਦਾ ਹਰਿ ਜਾਪ ਧਨਾਸਰੀ ਮਹੱਲਾ ਪੰਜਵਾਂ ਚਤੁਰਦਸ਼ਾ ਕੀਲੋ ਮਕੀਨੋ ਬਲੇ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਕੇ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗਣ ਸਭ ਮੀਟੇ ਦਿਆਲ ਪੁਰਖ ਬਖਸੰਦ ਰਾਮ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਧਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾ ਸਾਸ ਪ੍ਰਿਤ ਪਾਲੇ ਪ੍ਰਭ ਸਿਵ ਲਾਗ ਰਿਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਮਾਰਾ ਮੀਤ ਰਾਮ ਮਨ ਵਿਲਾਸ ਪੈ ਸਾਵਿਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਪੂਰਨ ਪੈ ਜਰਖਾਈ ਧਨਾਸਰੀ ਮਹੱਲਾ ਪੰਜਵਾਂ ਜਿਸ ਕੋ ਵਿਸਰੇ ਪ੍ਰਾਣ ਪਤ ਦਾਤਾ ਸੋਈ ਗੁਣੋ ਭਾਗਾ ਚਰਨ ਕਮਲ ਜਾਂ ਕਾ ਮਨ ਰਾਗਿਓ ਅਮਿਓ ਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਰਜਾਗਾ ਆਲਸ ਚੀਜ ਗਿਆ ਸਭ ਤੰਤੇ ਪ੍ਰੀਤਮ ਸਿਵ ਮਨ ਲਾਗਾ ਰਾਮ ਜੈ ਜੈ ਭੀਖੂ ਤੈ ਨਰਾਇਣ ਸਗਲ ਕਟਾ ਮੈਂ ਤਾਗਾ ਨਾਨਕ ਉਦਕ ਪੀਬਤ ਜਨ ਨਾਨਕ ਤਿਆਗੇ ਸਭ ਨਰਾਗਾ ਧਨਾਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲਮਕ ਮਹਾਂ ਬਿਖਿਆ ਮੈਂ ਲੱਜਾ ਰੱਖੀ ਰਾਮ ਰਾਉ ਸਿਮਰ ਸਿਮਰ ਸਵਾਮੀ ਪਰਵੈਪਨਾ ਨਿਕਟ ਨਾ ਵੈ ਜਾਮ ਮੁਕਤ ਬਿਕੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ
ਚਰਨ ਕਮਲ ਜਨ ਕਾ ਚਰਨ ਕਮਲ ਹਰ ਜਨ ਕੀ ਥਾਥੀ ਕੋਟ ਸੁਖ ਬਿਸਰਾਮ ਗੋਬਿੰਦ ਮੋਦਰ ਸਿਮਰੋ ਦਿਨ ਰਹਿਣ ਨਾਨਕ ਸਤ ਕੁਰਬਾਨ ਧਨਾਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਾਮ ਚਰਨ ਤੁਮਾਰੇ ਹਿਰਦੇ ਵਾਸੇ ਸੰਤਨ ਕਾ ਸੰਗ ਪਾਵੋ ਸੋ ਗਗਨ ਮੈਂ ਮਨ ਨਾ ਵਿਆਪੇ ਆਠ ਪਹਿਰ ਗੁਣ ਗਾਵੋ ਸਭ ਸਤ ਵਿਵਸਥਾ ਹਰ ਕੀ ਸੇਵਾ ਮਧਿਆਂਤ ਜਪ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬੜ ਜਨਮ ਨਾ ਛਾਪਣ ਧਨਾਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਸਭ ਤੋਕ ਮਨੁਕੋ ਚਾਚਤ ਸਰਮ ਪਾਈਏ ਪ੍ਰਭ ਕੇ ਸਿਮਰਨ ਮੋਖਾਰਾ ਕੋਖੇ ਮੁੰਜਨ ਸਿਮਰਤ ਪ੍ਰਾਨਾ ਬੀਦ ਪੁਕਾਰੇ ਕੋਖ ਕਿਰਪਾ ਸਿੰਧ ਸੇਵ ਸਚ ਪਾਈਏ ਦੋਵੇ ਸਹੇਲੇ ਲੋਕਾਂ ਆਨ ਆਚਾਰ ਬਿਹਾਰ ਹੈ ਜੇਤੇ ਬਿਨ ਹਰ ਸਿਮਰਨ ਭੂਕ ਨਾਨਕ ਜਨਮ ਮਰਨ ਪੈ ਕਾਟੇ ਮਿਲ ਸਾਧੂ ਵਿਸੇ ਸੋਕਾ ਧਨਾਸਰੀ ਮਹੱਲਾ ਪੰਜਵਾਂ ਤ੍ਰਿਸ਼ਨਾ ਬੁੱਝੇ ਹਰ ਕੇ ਨਾਮ ਮਹਾਂ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ।

ਤੇ ਕਾਲਾਂ ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕੇ ਕਰਮ ਮੈਂ ਲਿਖਿਆ ਤੁਰ ਕਰਤੇ ਨਾਨਕ ਜਨ ਕੇ ਪੂਰਨ ਕਾਮ ਧਨਾ ਸ੍ਰੀ ਮਹੱਲਾ ਪੰਜਵਾਂ ਜਨ ਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਨਾ ਪਾਵੇ ਪਾਵਨ ਮੂਲੇ ਉੱਡ ਗਏ ਬੇਕਾਰ ਰਾਹੋ ਜੈ ਜੈ ਭੀਖੂ ਤੈ ਤੈ ਸੁਆਮੀ ਕੋਇ ਨ ਪਹੁੰਚਣ ਹਾਰ ਜੋ ਜੋ ਕਰੇ ਅਬਗਿਆ ਜਨ ਕੀ ਹੋਏ ਗਿਆ ਤਤਸ਼ਾਰਾ ਕਰਨ ਹਰ ਕਵਾਲਾ ਹੋਆ ਜਾਂ ਕਾ ਅੰਤ ਨ ਪਾਰਾ ਬਾਰ ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰਾ ਧਨਾ ਸ੍ਰੀ ਮਹੱਲਾ ਪੰਜਵਾਂ ਕਰ ਨੌਵਾਂ ਪੜਤਾਲ ਇਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕੋ ਨਾਮ ਦੇਵੋ ਦ੍ਰਿਸ਼ਟ ਪ੍ਰਭ ਤਾਰੋ ਕਿਰਪਾ ਕਰ ਤਾਰੋ ਪੂਜਾ ਗਹਿ ਕੂਪ ਤੇ ਕੱਢ ਲੇਵੋ ਰਾਉ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ ਅਨਕ ਦੁਖਾਂ ਤਨ ਸ਼ਾਦ ਪੂਰੇ ਪ੍ਰਭ ਨਾ ਨਰਕ ਨਾਰਾ ਨਾਮ ਸਿਮਰਾਵੋ ਸਰਨ ਸੂਰੇ ਪਤਤ ਉਧਾਰਨਾ ਜੀ ਜੰਤ ਤਾਰਨਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਨੇ ਸੁਖ ਸਾਗਰਾ ਬ੍ਰਹਮਰਤ ਨਾਗਰਾ ਭਗਤ ਬਚਨ ਨਾਨਕ ਗਾਇਓ ਧਨਾ ਸ੍ਰੀ ਮਹੱਲਾ ਪੰਜਵਾਂ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰੋ ਨਾਮ ਗੋਇੰਦ ਕਾ ਸਦਾ ਲੀਜੇ ਮਿਟੇ ਕਮਾਣੇ ਪਾਪ ਚਰਾਣੇ ਸਾ ਸੰਗਤ ਮਿਲ ਮੁਆ ਜੀ ਜੇ ਰਾਮ ਰਾਜ ਜੋਬਨ ਵਿਸਰੰਤ ਹਰ ਮਾਇਆ ਮਹਾਂ ਦੁਖ ਇਹੋ ਮਾਤ ਕਹੇ ਆਸ ਪਿਆਸ ਰਮਨ ਹਰ ਕੀਰਤਨ ਇਹੋ ਪਦਾਰਥ ਭਾਗਵੰਤ ਲਹਿ ਸਰਨ ਸਮਰੱਥ ਕਥ ਗੋਚਰਾ ਪਤ ਉਦਾਰ ਨਾਮ ਤੇਰਾ ਅੰਤਰ ਜਾਮੀ ਨਾਨਕੇ ਸੁਆਮੀ ਸਰਬਤ ਪੂਰਨ ਠਾਕਰ ਮੇਰਾ ਧਨਾ ਸ੍ਰੀ ਮਹੱਲਾ ਪੰਜਵਾਂ ਘਰ ਬਾਰਵਾਂ ਇਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਪਾ ਗਾਵੋ ਗੋਪਾਲ ਰਾਏ ਰਹਾਓ ਬੜੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਤ ਮਿਟੇ ਹਰ ਸੇਵਾ ਚਰਨ ਕਮਲ ਜਾ ਕਾਮਨ ਰਾਪੇ ਸੋ ਗਗਨ ਤੇ ਸਜਨ ਨਾ ਵਿਆਪੇ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੁਖ ਕਿਛ ਪਾਪਨ ਭੇੜੇ ਜਮ ਜੰਦਾਰ ਨਾ ਆਵੇ ਨੇੜੇ ਤਿਸਨਾ ਅਗਨ ਪ੍ਰਭ ਆਪ ਬੁਝਾਈਏ ਨਾਨਕ ਉਦਰੇ ਪ੍ਰਭ ਸਰਨਾਈ ਧਨਾ ਸ੍ਰੀ ਮਹੱਲਾ ਪੰਜਵਾਂ ਮਾਂ ਤ੍ਰਿਪਤ ਭਈ ਸਭ ਸਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਾਉ ਅਨਕ ਪ੍ਰਕਾਰੀ ਵਸਤੁ ਡਾਏ ਅਨਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਸਵਾਰੀ ਹਰ ਕਾ ਮਾਰਗ ਹਿਰਦੇ ਨਾਰੇ ਮਨ ਤਨ ਅੰਤਰ ਚਰਨ ਤੇ ਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਧਨਾ ਸ੍ਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਰਾਮ ਕੋਈ ਹੋਆ ਕਰਮਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਤੇ ਆਇਆ ਬੰਧਨ ਕੱਟਨ ਹਰ ਸੁਆਮੀ ਜਨ ਨਾਨਕ ਸਿਮਰੇ ਅੰਤਰ ਜਾਮੀ ਧਨਾ ਸ੍ਰੀ ਮਹੱਲਾ ਪੰਜਵਾਂ

ਹਰ ਦੇ ਬਨਹਾਰਾ ਚਰਨ ਕਮਲ ਸੇਵ ਲਾਗੋ ਨੇਉ ਨਾਨਕੀ ਬੈਨਾਤੀ ਏਕਾਰ ਸਤਿਗੁਰ ਪ੍ਰਸਾਦ ਤਨਾ ਸ੍ਰੀ ਮਹਲਾ ਨੌਮਾ ਕਾਹੇ ਰੇ ਬਨ ਖੋਜਨ ਜਾਏ ਸਰਵ ਨਿਵਾਸੀ ਸਦਾ ਲੇ ਪਾ ਤੂੰ ਹੀ ਸੰਗ ਸਮਾਈ ਰਹਾਓ ਪੋਹ ਪਮਾਦ ਜਿਉਂ ਬਸ ਬਸਤ ਹੈ ਮੁਕਰ ਮਾਹ ਜੈਸੇ ਛਾਏ ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਪਾਏ ਬਾਹਰ ਭੀਤਰੀ ਕੋ ਜਾਨੋ ਇਹ ਗੁਰ ਗਿਆਨ ਬਤਾਏ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੇ ਕਾਈ ਤਨਾ ਸ੍ਰੀ ਮਹੱਲਾ ਨੌਮਾ ਸਾਧੋ ਇਹ ਜਗ ਭਰਮ ਭਲਾਨਾ ਰਾਮ ਨਾਮ ਕਾ ਸਿਮਰਨ ਛੋਡਿਆ ਮਾਇਆ ਹੱਥ ਵਿਕਾਨਾ ਰਾਮ ਮਾਤ ਪਿਤਾ ਪਾਈ ਸੁਤਪੰਤਾ ਤਾਂ ਕੇ ਰਸ ਲਪਟਾਨਾ ਜੋਵਨ ਧਨ ਪਰਮਤਾ ਕੇ ਮਦ ਮੈਂ ਐਨ ਸਰਹੇ ਦੀਵਾਨਾ ਦੀਨ ਦਿਆਲ ਸਦਾ ਦੁਖ ਭੰਜਨ ਤਾਂ ਸਿਉ ਮੰਨਾ ਲਗਾਨਾ ਜਾਂ ਨਾਨਕ ਕੂਟਨ ਮੈਂ ਕਿਨਹੂੰ ਗੁਰਮੁਖ ਹੋਏ ਪਛਾਨਾ ਤਨਾ ਸ੍ਰੀ ਮਹੱਲਾ ਨਾਮਾ ਤੈ ਜੋਗੀ ਕੋ ਜੁਗਤ ਨ ਜਾਨੂ ਲੋਭ ਮੋਹ ਮਾਇਆ ਮਮਤਾ ਪੁਨ ਜੇ ਕਟ ਮਾਹੇ ਪਛਾਨੂ ਰਾਮ ਪਰ ਨਿੰਦਾ ਉਸ ਤਨ ਜਾ ਕੇ ਕੰਚਨ ਲੋ ਸਮਾਨੋ ਹਰ ਕਸੂਬ ਤੇ ਰਹੇ ਅਤੀਤਾ ਜੋਗੀ ਤਾਏ ਬਿਖਾਨੋ ਚੰਚਲ ਮਨ ਦੇ ਦਿਸ ਕੋ ਤਾਵਤ ਚੱਲ ਜਾਏ ਠਹਿਰਾਨੋ ਕਉ ਨਾਨਕ ਬਿਦ ਕੋ ਜੋ ਨਰ ਮੁਕਤ ਤਾਏ ਤੁਮ ਮਾਨੋ ਤਨਾ ਸ੍ਰੀ ਮਹੱਲਾ ਨਾਮਾ ਅਬ ਮੈਂ ਕੌਣ ਪਾਉ ਕਰੋ ਜੇ ਬਿਦ ਮਨ ਕੋ ਸਹਿਸਾ ਚੁੱਕੇ ਪਉ ਨਿਧ ਪਾਰ ਪਰੋ ਰਾਮ ਜਨਮ ਪਾਏ ਕੁਛ ਭਲੋ ਨ ਤੀਨੋ ਤਾਂ ਤੇ ਅਦਕ ਡਰੋ ਮਨ ਵਚ ਕਰਮ ਹਰ ਗੁਣ ਨਹੀਂ ਗਾਏ ਜੈ ਜੀ ਸੋਚ ਤਰੋ ਗੁਰਮਤਿ ਸੁਨ ਕੁਛ ਗਿਆਨ ਨ ਉਪਜਿਓ ਪਛੂ ਜਿਉ ਉਧਰ ਭਰੋ ਕਉ ਨਾਨਕ ਪ੍ਰਭਿਰਧ ਪਛਾਨੋ ਤਬ ਤੋ ਤਬ ਹੂੰ ਪਤਤ ਤਰੋ ਤਨਾ ਸ੍ਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਰ ਹਸ ਯੋਗ ਚੁਗੇ ਪ੍ਰਭਾਵੈ ਸਰਬ ਮੈਂ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬੱਪੜਾ ਛਪੜੀ ਨਾਏ ਕੀਚੜ ਡੁੱਬੇ ਮੈਲ ਨਾ ਜਾਏ ਰਾਮ ਰਖ ਰਖ ਧਰਨ ਚ ਚਰਨ ਧਰੇ ਬੇਚਾਰੇ ਦੁਬਦਾ ਛੋੜ ਪਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਕੇ ਆਵਣ ਜਾਣ ਰਹੇ ਗੁਰ ਰਾਖੇ ਸਰਬਰ ਹੰਸਾਂ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਬਰ ਮੈਂ ਹੰਸ ਹੰਸ ਮੈਂ ਸਾਗਰ ਕਥ ਕਥਾ ਗੁਰ ਬਚਨੀ ਆਦਰ ਸੁਨ ਮੰਡਲ ਇੱਕ ਜੋਗੀ ਵੈਸੇ ਨਾਰ ਨ ਪੁਰਖ ਕਹੂ ਕਹੂ ਕੈਸੇ ਤ੍ਰੇ ਭਵਨ ਜੋਤ ਰੇ ਲਿਬਲਾਏ ਸੁਰ ਨਰ ਨਾਥ ਸੱਚੇ ਸਰਨਾਏ ਆਨੰਦ ਮੂਲ ਅਨਾਥ ਅਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਬਚਲ ਪੈ ਘਟ ਨਾਰੇ ਹੋਮੇ ਮਾਰ ਮਿਲੇ ਭਗਤਾਰੇ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਪਦਾਰਥ ਦੁਬਦਾ ਖੋਵੇ ਆਪ ਨਾ ਚੀਨਸ ਭਰਮ ਭਰਮ ਰੋਵੇ ਕਹਿਤੋ ਪੜਤੋ ਸੁਣ ਤੋ ਏਕ ਧੀਰਜ ਧਰਮ ਤਰਨੀ ਤਰ ਟੇਕ ਜਤ ਸਤ ਸੰਜਮ ਇਹਦੇ ਸਮਾਏ ਚੌਥੇ ਪਦ ਕੋ ਜੇ ਮਨ ਪਤੇ ਆਏ ਸਾਚੇ ਨਿਰਮਲ ਮਹਿਲ ਨ ਲਾਗੇ ਗੁਰ ਕੇ ਸ਼ਬਦ ਭਰਮ ਪਾਉ ਭਾਗੇ ਸੂਰਤ ਮੂਰਤ ਨਾਮ ਆਦਿ ਅਨੂਪ ਨਾਨਕ ਜਾਚੇ ਸੱਚ ਸਰੂਪ ਧਨਾ ਸ੍ਰੀ ਮਹੱਲਾ ਪਹਿਲਾ ਸਹਿਜ ਮਿਲੇ ਮਿਲਿਆ ਪਰਵਾਣ ਨਾ ਤਿਸ ਮਰਨ ਆਵਣ ਜਾਣ ਠਾਕਰ ਮੈਂ ਦਾਸ ਦਾਸ ਮੈਂ ਸੋਏ ਜੈ ਦੇਖਾਂ ਤੈ ਵਰਨਾ ਕੋਏ ਗੁਰਮੁਖ ਭਗਤ ਸਹਿਜ ਕਰ ਪਾਈਏ ਬਿਨ ਗੁਰ ਭੇਟੇ ਮਰ ਆਈਏ ਜਾਈਏ ਰਾਮ ਸੋ ਗੁਰ ਕਰੋ ਜੇ ਸੱਚ ਦੜਾਵੈ ਕਥ ਕਥਾਵੈ ਸ਼ਬਦ ਮਿਲਾਵੈ ਹਰ ਕੇ ਲੋਗ ਵਰਨੇ ਕਾਰਾ ਸੱਚੋ ਠਾਕਰ ਸੱਚ ਪਿਆਰਾ ਤਨ ਮੈਂ ਮਨੁਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੇ ਲਾਗੇ ਪਾਏ ਸਤਿਗੁਰ ਪੂਰਾ ਮਿਲੇ ਮਿਲਾਏ ਆਪ ਦਿਖਾਵੇ ਆਪੇ ਦੇਖੇ ਹੱਠ ਨਾ ਭਤੀਜੇ ਨਾ ਪਉ ਭੇ ਬਹੁ ਭੇਖੇ ਘੜ ਭਾਂਡੇ ਜਿਨੇ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤਿਆਇਆ ਪੜ ਪੜ ਭੁੱਲੇ ਝੂਟਾਂ ਖਾਏ ਬਹੁਤ ਸਿਆਣ ਪਿਆ ਵੈ ਜਾਏ ਨਾਮ ਜਪੇ ਪਉ ਭੋਜਨ ਖਾਏ ਗੁਰਮੁਖ ਸੇਵਕ ਰਹੇ ਸਮਾਏ ਪੂਜ ਸਿਲਾ ਤੀਰਥ ਬਨਵਾਸਾ ਪਰਮਤ ਡੋਲਤ ਪਏ ਉਦਾਸਾ ਮਨ ਮੈਲੇ ਸੁੱਚਾ ਕਿਉਂ ਹੋਏ ਸੱਚ ਮਿਲੇ ਪਾਵੇ ਪਤ ਸੋਏ ਅਚਾਰਾਂ ਵਿਚਾਰ ਸਰੀਰ ਆਦਿ ਜਗਾਤ ਸਹਿਜ ਮਨ ਧੀਰ ਪਲ ਪੰਕਜ ਮੈਂ ਕੋਟ ਉਧਾਰੇ ਕਰ ਕਿਰਪਾ ਗੁਰਮੇਲ ਪਿਆਰੇ ਕਿਸ ਆਗੇ ਪ੍ਰਭ ਤੁਧ ਸਲਾਹੀ ਤੁਦ ਬਿਨ ਦੂਜਾ ਮੈਂ ਕੋ ਨਾਹੀ ਜਿਉ ਤੁਧ ਪਾਵੇ ਤਿਉ ਰਾਖਰ ਜਾਏ ਨਾਨਕ ਸਹਿਜ ਪਾਏ ਗੁਣ ਗਾਏ ਧਨਾ ਸ੍ਰੀ ਮਹੱਲਾ ਪੰਜਵਾਂ ਘਰ ਛੇਵਾਂ ਅਸ਼ਟਪਦੀ ਓਂਕਾਰ ਸਤਿਗੁਰ ਪ੍ਰਸਾਦ
ਜੋ ਜੋ ਜਨੀ ਆਇਓ ਤੈ ਤੈ ਰਜਾਇਓ ਮਾਨਸ ਜਨਮ ਸੰਜੋਗ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਧ ਰਾਖੋ ਰੇ ਦੇ ਕਰ ਹੱਥ ਕਰ ਕਿਰਪਾ ਮੇਲੋ ਹਰ ਰਾਇਆ ਅਨਕ ਜਨਮ ਭਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦਿਓ ਜੀ ਬਤਾਈ ਰਹਾਉ ਅਨਕ ਪਾਪ ਕਰੋ ਮਾਇਆ ਕੋ ਬਚਿਤ ਤਰੋ ਮੇਰੀ ਮੇਰੀ ਕਰਤ ਸਦ ਹੀ ਵਿਆਵੈ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਏ ਸਗਲ ਚਿੰਤ ਠਾਕਰ ਸਿਉ ਮੇਰਾ ਰੰਗ ਲਾਵੈ ਪੜੇ ਰੇ ਸਗਲ ਬੀਦ ਨਾ ਚੁੱਕੇ ਮਨ ਭੇਦ ਇੱਕ ਖਿੰਨ ਨਾ ਤੀਰੇ ਮੇਰੇ ਕਰਕੇ ਪੰਚਾ ਕੋਈ ਐਸੋ ਰੇ ਭਗਤ ਸੋਮ ਜੋ ਮਾਇਆ ਤੇ ਰਹਿਤ ਇੱਕ ਅੰਮ੍ਰਿਤ ਨਾਮ ਮੇਰੇ ਹਿਰਦੇ ਸਿੰਚਾ ਜੇ ਤੇਰੇ ਤੀਰਥ ਨਾਏ ਉਮਿਦ ਮੈਲ ਲਾਏ ਕਰ ਕੋ ਠਾਕਰ ਇੱਕ ਤਿਲ ਨਾ ਮਾਨੇ ਕਦ ਪਾਵੋ ਸਾਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਸਨਾਨੇ ਸਗਲ ਆਸਰਮ ਕੀਨੇ ਮਨੁਆ ਨੈ ਪਤੀਨੇ ਵਿਵੇਕਹੀਨ ਦੋਹੀ ਧੋਏ ਕੋਈ ਪਾਈਏ ਰੇ ਪੁਰਖ ਵਿਧਾਤਾ ਪਾਰ ਬ੍ਰਹਮ ਕੇ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਾ ਹੀਤ ਕਰਤਾ ਗਰਭ ਗਰਭ ਪੜੇ ਕਈ ਨਾ ਦੇਖੇ ਜਿਸ ਬੇਟੀਏ ਸਬਰ ਮੂਰਤ ਕਰੇ ਸਦਾ ਕੀਰਤ ਗੁਰ ਪ੍ਰਸਾਦ ਕੋ ਨੇਤਰੋ ਪੇਖੇ ਮਨ ਹਟ ਜੋ ਕਮਾਵੇ ਤਿਲ ਨਾ ਦੇਖੇ ਪਾਵੇ ਬੁਗਲ ਜਿਉ ਧਿਆਨ ਲਾਵੇ ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖੇ ਦਾਈ ਪ੍ਰਭ ਕੀ ਕਥਾ ਸੁਣਾਈ ਤਿਸ ਬੇਟੇ ਗਤ ਹੋਏ ਮਾਰੇ ਸੋ ਪ੍ਰਸੰਨ ਅੰਗਪਾਲ ਰਾਏ ਕਾਟੇ ਰੇ ਬੰਧਨ ਮਾਏ ਗੁਰ ਕੇ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਪਈ ਸਫਲ ਯਾਤਰਾ ਆਪਣ ਜਾਣ ਰਹੇ ਮਿਲੇ ਸਾਧਾ ਰਹਾਉ ਦੂਜਾ ਧਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੀਰਥ ਨਾ ਬਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹੋ ਨਾਮ ਹਰ ਕਾ ਸਦਾ ਜਾਚੂ ਦਿਓ ਪ੍ਰਭ ਧਰਨੀ ਧਰਾ ਸੰਸਾਰ ਰੋਗੀ ਨਾਮ ਦਾਰੂ ਮਹਿਲ ਲਾਗੇ ਸੱਚ ਬਿਨਾ ਗੁਰਬਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੰਜਣਾ ਸਾਚ ਨ ਲਾਗੇ ਮਹਿਲ ਕਿਆ ਮਲ ਧੋਈਏ ਗੁਣੇ ਹਾਰ ਭਰੋਏ ਕਿਸ ਕੋ ਰੋਈਏ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੈ ਆਪ ਪਾਰਸ ਪਰਮ ਧਿਆਨੀ ਸੱਚ ਸਾਚੇ ਭਾਵੈ ਆਨੰਦ ਅੰਦਿਨ ਹਰਖ ਸਾਚਾ ਦੁੱਖ ਕਿਰਵਿਕ ਪਰ ਹਰੇ ਸੱਚ ਨਾਮ ਪਾਇਆ ਗੁਰਿਤ ਕਾਇਆ ਮੈਲ ਨਾਹੀ ਸੱਚ ਮਨੈ ਸੰਗਤ ਮੀਤ ਮਿਲਾਪ ਪੂਰਾ ਨਾ ਬਣੋ ਗਾਵੈ ਗਾਵਣ ਹਾਰ ਸ਼ਬਦ ਸੁਹਾਵਣੋ ਸਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਿਆ ਮਤੇ ਪਿਰ ਸੰਗ ਭਾਵੈ ਸਹਿਜ ਨਾਵੈ ਬੇਨੀ ਤਾਂ ਸੰਗ ਸਤ ਸਤੈ ਰਾਧ ਇਕੰਕਾਰ ਸਾਚਾ ਨਿਤ ਚੜੇ ਨਿਤ ਦੇਹ ਚੜੇ ਸੁਭਾਇਆ ਗਤ ਸੰਗ ਮੀਤਾ ਸਤ ਸੰਗਤ ਕਰ ਨਦਰ ਮੇਲ ਮਲਾਇਆ ਕਹਿਣ ਕਹੇ ਸਭ ਕੋਏ ਕੇ ਵਡੇ ਆਖੀਏ ਹੂੰ ਮੂਰਖ ਨੀਚ ਜਾਨ ਸਮਝਾ ਸਾਖੀਏ ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਕੀ ਤਿਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਬਿਖਲਾਦੇ ਸ਼ਬਦ ਸੱਚੇ ਗੁਰ ਮੇਰਾ ਆਖਣ ਤੋਟਨ ਭਗਤ ਭੰਡਾਰੀ ਭਰਪੁਰਿਆ ਸੋਈ ਨਾਨਕ ਸੱਚ ਕਹੇ ਬੈਨਾਂਤੇ ਮਨ ਮਾਂਝੇ ਸੱਚ ਸੋਈ ਧਨਾਸਰੀ ਮਹਲਾ ਪੰਜ ਪਹਿਲਾ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ ਸੱਚੋ ਸੱਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਨਾਰਾ ਜਿਨ ਸਿਰ ਜੀ ਤਿੰਨ ਗੋਏ ਪਰਵਾਣਾ ਆਇਆ ਹੁਕਮ ਬਟਾਇਆ ਫੇਰ ਨਾ ਸਕੇ ਕੋਏ ਆਪੇ ਕਰ ਵੇਖੇ ਸਿਰ ਸਿਰ ਲੇਖੇ ਆਪੇ ਸੁਰਤ ਵਿਜਾਈ ਨਾਨਕ ਸਾਹਿਬ ਅਗਮੇ ਗੋਚਰ ਜੀਵਾਂ ਸੱਚੀ ਨਾਏ ਤੁਮ ਸਾਰੇ ਅਵਰ ਨਾ ਕੋਈ ਆਇਆ ਜਾਸੀ ਜੀਓ ਹੁਕਮੀ ਹੋਏ ਨਵੇੜ ਪਰਮ ਚਗਾਸੀ ਜੀਓ ਗੁਰ ਭਰਮ ਚੁਕਾਏ ਕਤਕਾਏ ਸੱਚ ਮੈਂ ਸੱਚ ਸਮਾਣਾ ਆਪ ਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਗਾਏ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਨਹਾਰ ਅਲਖ ਸਰਦਿਆਂ ਜੀਓ ਏਕ ਸਾਹਿਬ ਦੋਇ ਰਾਰ ਬਾਦ ਬਦੰਦਿਆਂ ਜੀਓ ਦੋਇ ਰਾਹ ਚਲਾਏ ਹੁਕਮ ਸਭਾਏ ਜਨਮ ਹੁਆ ਸੰਸਾਰਾ ਨਾ ਬਿਨਾ ਨਾ ਹੀ ਕੋ ਵੇਲੀ ਬਿਖਲਾ ਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨ ਬੂਝੇ ਹੁਕਮ ਸਵਾਰ ਨਹਾਰਾ ਨਾਨਕ ਸਾਹਿਬ ਸ਼ਬਦ ਸੰਜਾਪੇ ਸਾਚਾ ਸਿਰਜਨਹਾਰਾ ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ
ਰਸਨ ਰਸਾਏ ਨਾਮ ਤਸਾਏ ਗੁਰ ਕੇ ਸ਼ਬਦ ਵਿਖਾਣੇ ਪਾਰਸ ਪਰਸੀ ਪਾਰਸ ਹੋਏ ਜਾਂ ਤੇਰੇ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੇ ਸਾਚੇ ਕੇ ਵਪਾਰੀ ਭੁੱਖ ਪਿਆ ਸੋ ਆਤ ਕਿਉਂ ਦਰ ਜਸਾ ਜੀਓ ਸਤਿਗੁਰ ਪੁੱਛੋ ਜਾਏ ਨਾਮ ਤੇ ਐਸਾ ਜੀਓ ਸੱਚ ਨਾਮ ਤੇ ਆਈ ਸੱਚ ਚਵਾਈ ਗੁਰਮੁਖ ਸੱਚ ਪਛਾਣਾ ਦੀਨਾ ਨਾਥ ਦਿਆਲ ਨਿਰੰਜਨ ਆਂਦੇ ਨਾਮ ਵਿਖਾਣਾ ਕਰਨੀ ਕਾਰ ਤੁਰੋਂ ਫਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮ ਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੇ ਤਨਾ ਸ੍ਰੀ ਸ਼ਾਂਤ ਮਹੱਲਾ ਪਹਿਲਾ ਫਿਰ ਸੰਗ ਮੁਠੜੀਏ ਕਬਰ ਨਾ ਪਾਈਆ ਜੀਓ ਮਸਤਕ ਲਿਖੜਿਆ ਲੇਖ ਪੁਰਬ ਕਮਾਇਆ ਜੀਓ ਲੇਖਨ ਮਿਟੀ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਅਵਗਣ ਬਹਿ ਬਹਿ ਰੋਸੀ ਧਨ ਜੋਬਨ ਆਪ ਕੀ ਛਾਇਆ ਬਿਰਧ ਪਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗਣ ਝੂਟੀ ਝੂਠ ਵਿਛੁੰਨਿਆ ਬੁੱਢੀ ਕਰ ਕਹ ਲਿਓ ਗੁਰ ਕੇ ਪਾਏ ਚੱਲੋ ਸਾਚਾ ਨਾਮ ਤੇ ਆਏ ਪਾਵੇ ਸੁਖ ਮਹਲੋ ਹਰ ਨਾਮ ਤੇ ਆਵੇ ਤਾਂ ਸੁਖ ਪਾਏ ਪੇ ਅੜੀਏ ਪੇ ਅੜੇ ਦਿਨ ਚਾਰੇ ਨਿਜ ਕਰ ਜਾਏ ਬਏ ਸੱਚ ਪਾਏ ਅੰਦੇ ਨਾਲ ਪਿਆਰੇ ਬਿਨ ਭਗਤੀ ਕਰ ਵਾਸ ਨਉ ਵੀ ਸੁਣਿਓ ਲੋਕ ਸਵਾਏ ਨਾਨਕ ਸਰਸੀ ਤਾਂ ਪੇਰੇ ਪਾਏ ਰਾਤੀ ਸਾਚੇ ਨਾਏ ਫਿਰ ਤਨ ਪਾਵੇ ਤਾਂ ਫਿਰ ਪਾਵੇ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੇ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਭ ਨਿਭ ਭਗਤ ਕਰੇ ਮਾਇਆ ਮੋਹ ਜਲਾਏ ਪ੍ਰੀਤਮ ਰਸਮੇ ਰੰਗ ਕਰੇ ਪ੍ਰਭ ਸਾਚੇ ਸੇਤੀ ਰੰਗ ਰਵੇਤੀ ਲਾਲ ਪਏ ਮਨ ਮਾਰੀ ਨਾਨਕ ਸੱਚ ਬਸੀ ਸੁਹਾਗਣ ਫਿਰ ਸਿਉ ਪ੍ਰੀਤ ਪਿਆਰੇ ਫਿਰ ਕਰ ਸੋਏ ਨਾਰ ਜੇ ਫਿਰ ਪਾਵੈ ਜੀਓ ਝੂਠੇ ਵੈਣ ਚਵੇ ਕੰਮ ਨਾ ਆਵੈ ਜੀਓ ਝੂਠਾ ਲਾਵੇ ਕੰਮ ਨਾ ਆਵੇ ਨਾ ਫਿਰ ਦੇਖੇ ਨੈਣੀ ਅਵਗਣਿਆਰੀ ਕੰਤ ਵਿਸਾਰੀ ਛੁੱਟੀ ਵਿਧਣ ਰਹਿਣੀ ਗੁਰਸ਼ਬਦ ਨ ਮਾਨੇ ਪਾਹੀ ਪਾਤੀ ਸਾਧਨ ਮੈਲ ਨ ਪਾਏ ਨਾਨਕ ਆਪੇ ਆਪ ਪਛਾਣੇ ਗੁਰਮੁਖ ਸਹਿਜ ਸਮਾਏ ਧਨ ਸੁਹਾਗਣ ਨਾਰ ਜਿਨ ਫਿਰ ਜਾਣਿਆ ਜੀਓ ਨਾ ਬਿਨਾ ਕੁੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਭਾਵੀ ਸਾਚੇ ਪਾਵੀ ਪਾਏ ਭਗਤ ਪ੍ਰਭ ਰਾਤੀ ਪੇਰੇ ਰਲਿਆਲਾ ਜੋਬਨ ਬਾਲਾ ਤਿਸਰਾ ਵੇ ਰੰਗ ਰਾਤੇ ਗੁਰਸ਼ਬਦ ਵਿਗਾਸੀ ਸਹੁਰ ਵਾਸੀ ਪਰ ਪਾਇਆ ਗੁਣਕਾਰੀ ਨਾਨਕ ਸੱਚ ਮਿਲੇ ਵਡਿਆਈ ਪਿਰ ਕਰ ਸੋਹੇ ਨਾਰੇ ਤਨਾ ਸ੍ਰੀ ਸ਼ਾਂਤ ਮਹੱਲਾ ਚੌਥਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਨਾਮ ਤੇ ਆਈਏ ਜੀਓ ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਏ ਜੀਓ ਗੁਣ ਗਾਏ ਵਿਕਸੇ ਸਦਾ ਅੰਦਿਨ ਜਾ ਆਪ ਸਾਚੇ ਭਾਵੈ ਹੰਕਾਰ ਹੋਮੇ ਤਜੇ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇ ਤਾ ਪਾਈਏ ਹਰ ਜੀਉ ਕਿਰਪਾ ਕਰੇ ਤਨਾਮ ਤੇ ਆਈਏ ਜੀਓ ਅੰਦਰ ਸਾਚਾ ਨਿਉ ਪੂਰੇ ਸਤਿਗੁਰੇ ਜੀਓ ਹੁਣ ਤਿਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੇ ਜੀਓ ਕਦੇ ਨਾ ਵਿਸਾਰੀ ਅੰਦਨ ਸਮਾਰੀ ਜਾ ਨਾਮ ਲਈ ਤਾਂ ਜੀਵਾਂ ਸਰਬਣੀ ਸੁਣੀ ਤਾਂ ਇਹ ਮਨ ਤ੍ਰਿਪਤੇ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਿਗੁਰ ਮੇਲੇ ਅੰਦਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨਿਉ ਪੂਰੇ ਸਤਿਗੁਰੈ ਸਤਸੰਗਤ ਮਿਲੇ ਮੈਂ ਬਡਭਾਗ ਤਾਂ ਹਰ ਸਿਆਵੈ ਜੀਓ ਅੰਦਨ ਰਹੇ ਲਿਵਲਾਏ ਤਾਂ ਸਹਿਜ ਸਮਾਵੈ ਜੀਓ ਸਹਿਜ ਸਮਾਵੇ ਤਾਂ ਹਰ ਮਨ ਭਾਵੈ ਸਦਾ ਅਤੀਤ ਬਿਰਾਗੇ ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵਲਾਗੇ ਹਰ ਸੁਖ ਦੂਹ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸਤਸੰਗਤ ਮਿਲੇ ਬਡਭਾਗ ਤਾਂ ਹਰ ਸਿਆਵੈ ਜੀਓ ਦੂਜੇ ਪਾਏ ਦੁਖ ਹੋਏ ਮਨਮੁਖ ਜੋਇਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਇਆ ਜੀਓ ਮਾਇਆ ਦੁਖ ਮੋਇਆ ਹੁਮਰੇ ਹੁਮੇ ਰੋਇਆ ਮੇਰੀ ਮੇਰੀ ਕਤ ਬਿਆਵੈ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਛਤਾਵੈ ਬਿਨ ਆਵੇ ਕੋ ਸਾਥ ਨ ਚਾਲੇ ਪੁੱਤਰ ਕਲੱਤਰ ਮਾਇਆ ਧੋਇਆ ਦੂਜੇ ਪਾਏ ਦੁਖ ਹੋਏ ਮਨਮੁਖ ਜਮ ਜੋਇਆ ਜੀਓ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਅੰਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਤੇ ਆਇਆ ਨਾਮੋ ਨਾਮ ਮਿਲੀ ਬੜਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਵੇ ਜੀਓ

ਸੰਤ ਨਾਨਕ ਸਦਾ ਸਿਮਰੀ ਸਰਬ ਦੁੱਖ ਪੈ ਭੰਜਨੋ ਆਪ ਲੀਏ ਲੜਾਏ ਕਿਰਪਾ ਧਾਰੀਆ ਜੀਓ ਮੋਹਿ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਪਾਰੀਆ ਜੀਓ ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਆਰਿਆ ਜੀ ਜੰਤ ਸਬਸ ਤੇਰੇ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੂਤਾ ਆਪ ਸਗਲ ਵਿਚਾਰੀਆ ਬਿਨਵੰਤ ਨਾਨਕ ਗੁਣ ਗਾਏ ਜੀਵਾਂ ਹਰ ਜਪ ਜਪੋ ਬਨਵਾਰੀਆ ਤੇਰਾ ਦਰਸ ਅਪਾਰ ਨਾਮ ਮੋਲੀ ਜੀਓ ਨਿਤ ਜਪਹਿ ਤੇਰੇ ਦਾਸ ਪੁਰਖ ਤੋਲੀ ਜੀਓ ਸੰਤ ਰਸਨ ਬੂਠਾ ਪਤੂਠਾ ਹਰ ਰਸੇ ਸਈ ਮਾਤਿਆ ਗੁਰਚਰਨ ਲਾਗੇ ਮਹਾਂ ਭਾਗੇ ਸਦਾ ਆਂਦਿਨ ਜਾਗਿਆ ਸਦ ਸਦਾ ਸਮਰਤਿਬੇ ਸੁਆਮੀ ਸਾ ਸਾ ਸਗੁਣ ਬੋਲੇ ਬਿਨਵੰਤ ਨਾਨਕ ਤੂਰ ਸਾਧੂ ਨਾਮ ਪ੍ਰਭੂ ਮੋਲੇ ਰਾਗ ਧਨ ਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹਿਸ ਸਮਾਨਾ ਸੇਕ ਨਾਗ ਤਿਰ ਮਰਮਨ ਜਾਨਾ ਸਤ ਸੰਗਤ ਰਾਮ ਹਰਿਦੇਵ ਸਾਈ ਰਹਾਉ ਹਨੂਮਾਨ ਸਰਗੁਰ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਬੀਜ ਅਰ ਸਿਮਰਤ ਪ੍ਰਾਨਾ ਕਵਲਾ ਕੁਪਤ ਕਬਲਾ ਨਹੀਂ ਜਾਨਾ ਕਹੇ ਕਬੀਰ ਸੋ ਭਰਮੇ ਨਾਹੀ ਪੱਗ ਲਗ ਰਾਮ ਰਹੇ ਸਰਨਾਈ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟੇ ਤਨ ਚੀਜੇ ਕਾਲ ਹੇਰੀ ਫਿਰੇ ਬਦਕ ਜਿਉਂ ਕਵਨ ਕਹੂੰ ਕਵਨ ਬਿਦ ਕੀਜੈ ਸੋ ਦਿਨ ਆਵਨ ਲਾਗਾ ਮਾਤ ਪਿਤਾ ਪਾਈ ਸੁਤਬੰਤਾ ਕਹੂੰ ਕੂ ਹੈ ਕਾਕਾਰਾ ਜਬ ਲਗ ਜੋਤ ਕਾਇਆ ਮੈਂ ਵਰਤੇ ਆਪਾ ਪਚੂ ਨ ਬੂਝੇ ਲਾਲਚ ਕਰੇ ਜਗ ਜੀਵ ਜੀ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ਕਹਿਤ ਕਬੀਰ ਸੁਨੋ ਰੇ ਪ੍ਰਾਣੀ ਛੋਡੋ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸਰਨਾ ਜੋ ਜਨ ਪਾਓ ਭਗਤ ਕੁਛ ਜਾਣੇ ਤਾਂ ਕੋ ਅਚਰਜ ਕਾਹੋ ਜਿਉਂ ਜਲ ਜਲ ਮੈਂ ਪੈਸਨ ਨਿਕਸੇ ਤਿਉਂ ਟੁਰ ਮਿਲਿਓ ਜਲਾ

ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰ ਮਿਲ ਸਾਧੂ ਪਾਖਾਣ ਹਰਿਓ ਮਨ ਮੂੜਾ ਜੈਤ ਸ੍ਰੀ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਪਾਰਾ ਜਿਸ ਸਿਮਰਤ ਦੁੱਖ ਮਿਟੇ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੋਲ ਗੁਰ ਮਿਲੇ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲੀਏ ਪ੍ਰਗਟ ਹੋਈ ਰਾਮ ਮਧਸੂਦਨ ਹਰ ਮਾਧੋ ਪ੍ਰਾਣਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਹਰ ਹਰ ਨਾਮ ਸਦਾ ਸੁਖਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮਿਲੋ ਹੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਜੈਤ ਸ੍ਰੀ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਜਪਾਹਾ ਗੁਰਮੁਖ ਨਾਮ ਸਦਾ ਲੈ ਲਾਹਾ ਹਰ ਹਰ ਹਰ ਹਰ ਭਗਤ

ਕਾਢ ਲਿਓ ਨਾਨਕ ਆਪਣੇ ਕਉ ਸੰਸਾਰ ਪਾਵਕ ਕੇ ਕੂਪ। ਜੈਸਰੀ ਮਹੱਲਾ ਪੰਜਵਾਂ। ਕੋਈ ਜਨ ਹਰਸਿਓ ਦੇਵੈ ਜੋਰ, ਚੰਨ ਕਹੋ ਬਕੋ ਸ਼ੁਭ ਰਸਨਾ, ਦੀਜੇ ਪ੍ਰਾਨ ਅਕੋਰ। ਰਹਾਓ ਮਨ ਤਨ ਨਿਰਮਲ ਕਰਤ ਕਿਆਰੋ।

0: बचायो, जो जो कर्म
1: नाम श्री वाहिगुरु जी राग कली महला तीजा आनंद एक ओंकार सतगुरु प्रसाद आनंद पाया मेरी माए सतगुरु में पाया सतगुरु तां पाया सह छेती मन वजियां वधाइयां राग रतन परवार परियां शब्द गा बनाइयां शब्द तां गाव हरी के रामा निन्नी वसाया कह नानको आनंद हुआ सतगुरु में पाया। हे मन मेरिया तू सदा रहो हर नाले हर नाल रहो तू मन मेरे दुख सब सारना गिकारो करे तेरा कार सब सवारना ਸਭਨਾ ਗੱਲਾਂ ਸਿਮਰਤ ਸਵਾਮੀ ਸੁੱਖ ਅਮਨ ਉਸਾਰੇ ਕਹਿ ਨਾਨਕ ਮਾਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬ ਆ ਕਿਆ ਨਾਹੀਂ ਘਰ ਤੇ ਰਹੇ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਦਿਨ ਕਹਿ ਮਨ ਵਸਿਆ ਵਾਜੀ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇ ਰਹੇ ਸਾਚਾ ਨਾਮ ਮੇਰਾ ਆਧਾਰੂ ਸਾਤ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨਾਏ ਵਸਿਆ ਜਨਿਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਹੈ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਰਸ ਪਾਗਿਆ ਕਰਸ ਪਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੀ ਕਹਿ ਨਾਨਕ ਤਹਿ ਸੁਖ ਵਾਤ ਕਰਨ ਦਵਾਜੀ ਆਨੰਦ ਸੁਣੋ ਵਡ ਭਾਗੀ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪੁਰਤ ਸਤਿਗੁਰ ਹਿਆ ਭਰ ਪੂਰੇ ਮਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪੁਰਤ ਸਤਿਗੁਰ ਰਹਿਆ ਭਰ ਪੂਰੇ ਮਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਗੈ ਅਰਦਾਸ ਹਮਾਰੀ ਜੀਓ।

ਯਤਨ ਕਰਨ ਗਮਾਇਆ ਅਨੇਕ ਉਦਮ ਹੈ। ਹਰ ਭਗਤ ਭਾਵਹੀਨ ਗਨਾਨਕ ਪ੍ਰਭ ਬਿਸਰਤ ਤੈ ਪ੍ਰੇਤ ਤੇਹ ਤੁੱਟੜੀਆਂ ਸਾ ਪ੍ਰੀਤ ਜੋ ਲਾਈ।

ਕਿਰਪਾ ਪ੍ਰਭ ਰਾਖ ਲਿਓ, ਨਾਨਕ ਵਰ ਜਾਓ। ਸਲੋਕ ਗ੍ਰਹਿ ਰਚਨਾ ਅਪਾਰੰਗ, ਮਨ ਬਲਾਸ ਸੁਆਦੰਗ ਰਸੈ, ਕਤਾਂਚ ਨਹਿ ਸਮਰੰਤ, ਨਾਨਕ ਤੇ ਜੰਤ ਬਿਸਟਾ ਕਿਰਮਹਿ, ਮੁੱਚ ਅਡੰਬਰ ਹਬ।

ਸਲੋਕ ਚਰਨ ਕਮਲ ਬਿਹੰਗ ਖੋਜੰਤ ਵੈਰਾਗੀ ਦਹਿ ਦਿਸੈ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗ ਮਹਿ ਮਨ ਸਾਈ ਮੁਖ ਉਚਰਾ ਬੱਤਾ ਹਬੇ ਲੋ ਨਾਨਕ ਹਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਬਸਤਾ ਟੂਟੀ ਚੌਂਪੜੀ ਚਿਰ ਸਭ ਛਿੰਨਾ ਜਾਤ ਨ ਪਤ ਨ ਆਦਰੋ ਅਧਿਆਨ ਪਰਮਿੰਨਾ ਮਿੱਤਰ ਨ ਇੱਠ ਤਨ ਰੂਪਹੀਨ ਕਿਸ ਸਾਕ ਨ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਤਿਸਕੀ ਤੂੜ ਮਨ ਉਦਰੇ ਪ੍ਰਭ ਹੋਏ ਸੋ ਪ੍ਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਪੰਗ ਛਤਰ ਚਮਰ ਤਖਤ ਆਸਨੰਗ ਰਚੰਤ ਮੂੜ ਅਗਿਆਨ ਅੰਧੇ ਨਾਨਕ ਸੁਪਨ ਮਨੋ

ਜਰ ਬੇਕਾਬ ਨਾਨਕ ਭੋਗ ਜਦ ਜਨਨ ਤੁਰਾ ਤੁਰਾ ਤੇਰੇ ਚਾਕਰਾਂ ਪਾ ਖਾਕ ਤਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਓ ਤੇਰਾ ਪਾਗ ਖਲੜੀ ਮੇਰਾ ਚੀਤ ਮੈਂ ਦਵਾਨਾ ਪਿਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੋ ਨੀਤਾ ਨੀਤ ਹੋ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ ਰਹਾਉ ਕੇਸਰ ਕੁਸਮ ਮਿਰਗ ਮੈਂ ਹਰਨਾ ਸਰਵਸੀ ਚੜਨਾ ਚੰਦਨ ਭਗਤਾ ਜੋਤ ਅਨੇਹੀ ਸਰਵੇ ਪਰਮਲ ਕਰਨਾ ਕੈਪਟ ਪਾਂਡਾ ਕਹੇ ਨਾ ਕੋਈ ਐਸਾ ਭਗਤ ਬਰਨ ਮੈਂ ਹੋਏ ਤੇਰੇ ਨਾਮ ਨਿਵੈ ਰਹਿਲੇ ਬੁਲਾਏ ਨਾਨਕ ਦਿੰਦਰ ਭੀਖਿਆ ਪਾਏ ਤਲੰਗ ਮਹੱਲਾ ਪਹਿਲਾ ਕਰ ਤੀਜਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਵ ਰੰਗਾਏ ਮੇਰੇ ਕੰਤ ਨ ਪਾਵੇ ਚੋਲੜਾ ਪਿਆਰੇ ਕਿਉਂ ਤਨ ਸੇ ਜੈ ਜਾਏ ਹੋਂ ਕੁਰਬਾਨੇ ਜਾਉ ਮਿਹਰਬਾਨਾ ਹੋਂ ਕੁਰਬਾਨੇ ਜਾਉ ਹੋਂ ਕੁਰਬਾਨੇ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹੋ ਸਦ ਕੁਰਬਾਨੇ ਜਾਉ ਰਹਾਉ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨ ਡੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਤੂੜ ਤਿਨਾ ਕੀ ਜੈ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪ ਹੀ ਰਵੇ ਤਲੰਗ ਮਹੱਲਾ ਪਹਿਲਾ ਈ ਆਨੜੀਆ ਮਾਨੜਾ ਕਿਆ ਕਰੇ ਆਪ ਨੜੇ ਖਾ ਕਰ ਹਰੰ ਕੋ ਕੀ ਨਾਮਣੇ ਸੋ ਨੇੜੇ ਤਨ ਕਮਲੀਏ ਬਾਰ ਕਿਆ ਢੂੰਡੇ ਪੈ ਕੀ ਦੇ ਸਲਾਈਆਂ ਨੈਣੀ ਪਾਕਾ ਕਰੋ ਸ਼ਿੰਗਾਰੋ ਤਾਂ ਸਹਾਗਣ ਜਾਣੀਏ ਲਾਗੀ ਜਾ ਸੋ ਤਰੇ ਪਿਆਰੋ ਇਆਣੀ ਬਾਲੀ ਕਿਆ ਕਰੇ ਜਾ ਕੰਤਨ ਕੰਤਨ ਪਾਵੇ।

ਪ੍ਰਤੇਰਾ ਨਾਮ ਹੈ ਖਰ ਖਰਚ ਲੈ ਜਾਈਏ ਜਿਨ ਗੁਰਮੁਖ ਹਰ ਅਰਾਧਿਆ ਸੀ ਸਾ ਵਡਦਾਣੇ ਹਉ ਸਤਿਗੁਰ ਕੋ ਸਦਵਾਰਿਆ ਗੁਰ ਬਚਨ ਸਮਾਣੇ ਤੂੰ ਠਾਕਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ ਤੁਧ ਪਾਵੇ ਤਿਰ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਿਰ ਆਪੇ ਹਰ ਇੱਕ ਰੰਗ ਹੈ ਆਪੇ ਬੋਰੰਗੀ ਜੋ ਤਿਸ ਪਾਵੇ ਨਾਨਕਾ ਸਾਈਂ ਗਲ ਚੰਗੀ ਤਲੰਗ ਮਹੱਲਾ ਨੌਵਾਂ ਕਾਫੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ ਰਹਾਓ ਹਰ ਗੁਣ ਗਾ ਕਾਏ ਨ ਗਾਵੀ ਮੂਰਖ ਗਿਆਨਾ ਝੂਠੇ ਲਾਲਚ ਲਾ ਕੇ ਨੇ ਮਰਨ ਪਛਾਨਾ ਅਜੂ ਕੁਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕੋ ਨਾਨਕ ਤੈ ਭਜਨ ਤੈ ਨਿਰਭੈ ਪਦ ਪਾਵੇ ਤਲੰਗ ਮਹੱਲਾ ਨੌਵਾਂ ਜਾਗ ਲਿਓ ਰੇ ਮਨਾ ਜਾਗ ਲਿਓ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨ ਹੋਇਆ ਰਹਾਓ ਮਾਤ ਪਿਤਾ ਸੁਤ ਬੰਧਵ ਜਨ ਹਿਤ ਜਾ ਸੋ ਕੀਨਾ ਜੋ ਛੁਟਿਓ ਜਬ ਦੇ ਟੇ ਡਾਰ ਅਗਨ ਮੈਂ ਦੀਨਾ ਜੀਵਤ ਲਿਓ ਬਿਓ ਹਾਰ ਹੈ ਜਗਤ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ ਤਲੰਗ ਮਹੱਲਾ ਨੌਮਾ ਹਰ ਜਸਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਿਉ ਮਾਨ ਲੈ ਮੇਰੋ ਰਹਾਓ ਸੰਪਤ ਰਤਨ ਰਾਜ ਸਿਉ ਅਤੈ ਨਿਉ ਲਗਾਇਓ ਕਾਲ ਫਸ ਜਬ ਗਲ ਭਰੀ ਸਭ ਪਿਓ ਪਰਾਇਓ ਜਾਨ ਬੂਝ ਕੇ ਬਾਬਰੇ ਤੇ ਕਾਜ ਬਗਾਰਿਓ ਪਾਪ ਕਰਤ ਕੁਛੁ ਨਹੀਂ ਨੈ ਗਰਭ ਨਵਾਰਿਓ ਜੈ ਵਿਦ ਗੁਰ ਉਪਦੇਸਿਆ ਸੋ ਸੁਨੋ ਰੇ ਪਾਈ ਨਾਨਕ ਕਹਿਤ ਪਕਾਰ ਕੇ ਗਹਿ ਪ੍ਰਭ ਸ਼ਰਨਾਈ ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਕੋਮਕਾਰ ਸਤਿਗੁਰ ਪ੍ਰਸਾਦ ਬੇਦ ਕਤੇ ਵਿਫਤਰਾ ਪਾਈ ਦਿਲ ਕਾ ਫਿਕਰ ਨ ਜਾਏ ਕੁਟ ਦਮ ਕਰਾਰੀ ਜਿਉ ਕਰੇ ਹਾਜ਼ਰ ਹਜੂਰ ਖਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਪਰੇਸ਼ਾਨੀ ਮਾਏ ਏ ਜੋ ਦੁਨੀਆਂ ਸਿਰ ਮੇਲਾ ਦਸਤਗੀਰੀ ਨਾਇ ਰਹਾ ਦਰੋਗ ਪੜ ਪੜ ਖੁਸ਼ੀ ਹੋਈ ਬੈ ਖਬਰ ਬਾਦ ਪਕਾਏ ਹੱਕ ਸੱਚ ਖਲ ਖਲਕ ਮਿਆਨੇ ਸਿਆਮ ਮੂਰਤ ਨਾਏ ਅਸਮਾਨ ਮਹੰਗ ਮਹਾਨੇ ਲਹੰਗ ਦਰੀਆ ਗੁਸਲ ਕਰ ਦਨਬੂਦ ਕਰ ਫਕਰ ਦਾਇਮ ਲਾਏ ਚਸ਼ਮੇ ਜੈ ਤਹਾਂ ਮੌਜੂਦ ਅੱਲਾ ਪਾਕ ਅੰਗ ਪਾਕ ਹੈ ਸਾ ਕਰੋ ਜਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰ ਜਾਣੇ ਸੋਏ ਨਾਮ ਦੇਵ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਦਾਰਾ ਰਹੋ ਕਰੀਮਾ ਰਹੀ ਮਾਲਾ ਤੂੰ ਗਨੀ ਹਾਜਰਾ ਹਜੂਰ ਦਰ ਪੇਸ ਤੂੰ ਮਨੀ ਦਰਿਆ ਤੂੰ ਦਹਿਨ ਤੂੰ ਬਸਿਆਰ ਤੂੰ ਤਨੀ ਦੇ ਲੈ ਏਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ

ਕੁਜਾ ਆਮਦ ਕੁਜਾ ਰਫਤੀ ਕੁਜਾ ਮੈਰਵੀ ਦਵਾਰਕਾ ਨਗਰੀ ਰਾਸ ਬੋਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਹੋਲ ਚੰਦੀ ਹਜ਼ਾਰ ਆਲਮ ਏਕਲ ਖਾਨਾ ਹਮ ਚੀਨੀ ਪਾਤਸ਼ਾਹ ਸਾਵਲੇ ਬਰਨਾ ਅਸਪਤ ਗਜਪਤ ਨਰੇ ਨਰੇ ਦਾਮੀ ਕੇ ਸਵਾਮੀ ਮੀਰ ਮੁਕੰਦ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਹਿ ਪੰਗੁਰ ਪ੍ਰਸਾਦ ਰਾਗ ਸੋਈ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਭਾਂਡਾ ਧੋਏ ਬੈਸ ਤੋ ਦੂਧੇ ਭਾਂਡਾ ਧੋਏ ਬੈਸ ਧੂਪ ਦੇ ਬੋ ਤੋ ਦੂਧੇ ਕੋ ਜਾਓ ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਰਾਸ ਜਮਾਓ ਜਪੋ ਤਈ ਕੋ ਨਾਮਾ ਅਵਰ ਨਰਾ ਫਲ ਕਾਮਾ ਰਹਾਉ ਏ ਮਨ ਈਟੀ ਹੱਥ ਕਰੋ ਫੁਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਵੋ ਮਨ ਸੰਪਰਜਿ ਸਤ ਸਰਨਾਵਣ ਪਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਵਿਦ ਸਾਹਿਬ ਰਵਤ ਰਹੇ ਕਹਿੰਦੇ ਕਹਿ ਕਹਿ ਕਹਿ ਜਾਵੇ ਜਾਵੇ ਤੁਮ ਸਰਵਰ ਨ ਕੋਈ ਭਗਤ ਹੀ ਨਾਨਕ ਜਨ ਜਾਪੇ ਹੋ ਸਲਾਈ ਸੱਚਾ ਸੋਈ ਸੂਈ ਮਹੱਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅੰਤਰ ਵਸੇ ਨਾ ਬਾਹਰ ਜਾਏ ਅੰਮ੍ਰਿਤ ਚੋਟ ਕਾਏ ਬਿਕਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ ਰਹਾਓ ਗਿਆਨ ਧਿਆਨ ਸਭ ਕੋਈ ਰਵੇ ਬਾਂਧਨ ਵਾਧਿਆ ਸਭ ਜਗ ਪਵੇ ਸੇਵਾ ਕਰੇ ਸੋ ਚਾਕਰ ਹੋਏ ਜਲ ਥਲ ਮਈਲ ਰਵਰਿਆ ਸੋਏ ਹਮਨੇ ਚੰਗੇ ਬੁਰਾ ਨ ਕੋਈ ਪ੍ਰਵਤ ਨਾਨਕ ਧਾਰੇ ਸੋਏ ਸੂਈ ਮਹੱਲਾ ਪਹਿਲਾ ਕਰ ਛੇਮਾ ਇੱਕ ਓਂਕਾਰ

ਬਾਹੋ ਕਹਿ ਕਹਿ ਟੈ, ਤੂੰ ਸੋ ਅਗਮ ਤੋਲ ਬਾਹੋ ਕਹਿ ਕਹਿ ਟੈ, ਪਿਆਸ ਜਿਉ ਕਿਆ ਮੰਗੋ ਕਿਆ ਸੁਣੀ ਮੈਂ, ਦਰਸ਼ਨ ਭੂਖ ਪਿਆਸ ਜਿਉ, ਗੁਰਸਬ ਜੀ ਸੋ ਪਾਇਆ ਸਚ ਨਾਨਕ ਕੀ ਅਰਦਾਸ ਜਿਉ, ਸੂਈ ਮਹੱਲਾ ਪੰਜਵਾਂ ਗੁਣਮੰਤੀ, ਜੋ ਦਿਸੇ ਗੁਰਸਿੱਖੜਾ ਤਿਸ ਨਿਮਨ ਲਾਗੋ ਪਾਏ ਜਿਉ, ਹੂੰ ਬਿਰਥਾ ਜੀ ਕੀ ਗੁਰਸਜਣ ਦੇ ਮਲਾਏ ਜਿਉ, ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨਕਾਊ ਜਾਏ ਜਿਉ, ਇਹ ਮਨ ਤੇ ਕੂ ਡਿਵਸਾ ਮੈਂ ਮਾਰਗ ਦੇ ਬਤਾਏ ਜੇ, ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਸਰ ਨਾਏ ਜਿਉ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ, ਇਤ ਮਾਰਗ ਚੱਲੇ ਪਾੜਿਆ ਗੁਰ ਕਰੇ ਸੂ ਕਾਰ ਕਮਾਏ ਜਿਉ, ਤਿਆਗੇ ਮਨ ਕੀ ਮਤੜੀ ਬਸਾਰੇ ਦੂਜਾ ਪਾਓ ਜਿਉ, ਇਉਂ ਪਾਵੀ ਹਰਦ ਸਾਵਣ ਨਾ ਲੱਗੇ ਤੱਤੀ ਬਾਓ ਜਿਉ, ਹੂੰ ਆਵੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜਿਉ, ਹਰ ਭਗਤ ਖਜਾਨਾ ਬਖਸ਼ਿਆ ਗੁਰੂ ਨਾਨਕ ਕਿਹਾ ਪਸਾਓ ਜੇ, ਮੈਂ ਵੜਨਾ ਤ੍ਰਿਸ਼ਨਾ ਭੁੱਖੜੀ ਹੋ ਰੱਜਾ ਤ੍ਰਿਪਤਾ ਕਾਏ ਜਿਉ, ਜੋ ਗੁਰ ਦਿਸੇ ਸਿੱਖੜਾ ਤਿਸ ਨਿਮਨ ਲਾਗੋ ਪਾਏ ਜਿਉ, ਰਾਗ ਸੂਈ ਸ਼ਾਂਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਸ਼ਾਹ, ਪਰ ਜੋ ਮਨ ਮੈਂ ਮੱਤ ਪਈ ਹੜੇ ਘਰ ਪਹਾਉਣੀ ਬਲਰਾਮ ਜਿਉ, ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਮਣੀ ਬਲਰਾਮ ਜਿਉ, ਗੁਣਸਾਰ ਨਾ ਜਾਣੀ ਭਰਮ ਭਰਾਣੀ, ਜੋ ਬਨ ਬਾਧ ਕਵਾਇਆ ਬਾਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰਕਾ ਸਹਿਜ ਨ ਪਾਇਆ ਸਤਿਗੁਰ ਪੂਛਣਾ ਮਾਰਗ ਚੱਲੀ, ਸੂਤੀ ਰਹਿਣ ਬਿਹਾਣੀ ਨਾਨਕ ਬਲਤਨ ਰੁੰਡੀਪਾ ਬਿਨ ਪਿਰ ਤਨ ਕਮਲਾਣੀ, ਬਾਬਾ ਮੈਂ ਬਰ ਦੇ ਮੈਂ ਹਰ ਬਰ ਪਾਵੇ ਤਿਸ ਕੀ ਬਲਰਾਮ ਜਿਉ, ਰੱਬ ਰਿਆ ਗੁਰਚਾਰ ਤ੍ਰਿਬਣ ਬਾਣੀ ਜਿਸ ਕੀ ਬਲਰਾਮ ਜਿਉ, ਤ੍ਰਿਬਣ ਕੰਤ ਰਵੇ ਸਵਾਗਣ ਅਵਗਣ ਬੰਤੀ ਦੂਰੇ, ਜੈਸੀ ਆਸਾ ਤੈਸੀ ਮਨਸਾ ਪੂਰਿਆ ਪਰ ਪੂਰੇ, ਹਰ ਕੀ ਨਾਰ ਸੁ ਸਰਬ ਸਵੰਗਣ ਨਾੜ ਨਾ ਮੇਲੇ ਬੈਸੇ, ਨਾਨਕ ਮੈਂ ਬਰ ਸੱਚਾ ਪਾਵੇ ਜੁਗ ਜੁਗ ਪ੍ਰੀਤਮ ਤੈਸੇ, ਬਾਬਾ ਲਗਣ ਗੜਾਏ ਹਾਂ ਵੀ ਬੰਜਾ ਸੋਹਰੇ ਬਲਰਾਮ ਜਿਉ, ਸਾਹਾ ਹੁਕਮਰ ਜਾਏ ਸੋ ਨਾ ਟਲੇ, ਜੋ ਪ੍ਰਭ ਕਰੇ ਬਲਰਾਮ ਜਿਉ, ਕਿਰਤ ਪਿਆ ਕਰਤੇ ਕਿਰਪਾ ਮਿਟਣ ਸਾਕੇ ਕੋਈ, ਜਾਂਜੀ ਨਾ ਨਰ ਨਰ ਨੇ ਕਹੇ ਬਲ ਰੱਬ ਰਿਆ ਤਿਸ ਲੋਈ, ਮਾਏ ਨਰਾਸੀ ਰੋਈ ਬਛੁਨੀ ਬਾਲੀ ਬਾਲੇ ਹਿਤੇ, ਨਾਨਕ ਸਾਚ ਸ਼ਬਦ ਸੁਖ ਮੈਲੀ ਗੁਰਚਰਨੀ ਪ੍ਰਭ ਚੇਤੇ, ਬਾਵਲ ਦਿੱਤੜੀ ਦੂਰ ਆਵੇ ਕਰ ਪਈਏ ਬਲਰਾਮ ਜਿਉ, ਰੈਸੀ ਬੇਖ ਦੂਰ ਫਿਰ ਰਾਵੀ ਕਰ ਸੋਈਏ ਬਲਰਾਮ ਜਿਉ, ਸੱਚੇ ਫਿਰ ਲੋੜੀ ਪ੍ਰੀਤਮ ਜੋੜੀ, ਮਤ ਭੂਰੀ ਪਰਦਾਨੇ ਸੰਯੋਗੀ ਮੀਲਾ ਥਾਨ ਸੇਲਾ, ਗੁਣਬੰਤੀ ਗੁਰ ਗਿਆਨੇ ਸੰਤ ਸੁਖ ਸਦਾ ਸੱਚ ਪੱਲੇ, ਸੱਚ ਬੋਲੇ ਫਿਰ ਪਾਏ ਨਾਨਕ ਵਿਛੜਨਾ ਦੁੱਖ ਪਾਏ, ਗੁਰਮਤ ਅੰਕ ਸਮਾਏ ਰਾਗ ਸੂਈ ਮਹੱਲਾ ਪਹਿਲਾ, ਸ਼ਾਂਤ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ, ਹਮ ਕਰ ਸਾਜਨ ਆਏ ਸਾਚੇ ਮੇਲ ਮਿਲਾਏ, ਸੇਜ ਮਿਲਾਏ ਹਰ ਮਨ ਪਾਏ, ਪੰਜ ਮਿਲੇ ਸੁਖ ਦੁੱਖ ਪੰਜ ਮਿਲੇ ਸੁਖ ਪਾਇਆ, ਸਾਈ ਬਸਤ ਪ੍ਰਾਪਤ ਹੋ ਜਿਸ ਸੀਤੀ ਮਨ ਲਾਇਆ, ਅਨਮ ਦਿਨ ਮੀਲ ਪਿਆ ਮਨ ਮਾਨਿਆ ਕਰ ਮੰਦਰ ਸੁਹਾਏ, ਪੰਜ ਸ਼ਬਦ ਤਨ ਅਨਹਦ ਬਾਜੇ ਹਮ ਕਰ ਸਾਜਨ ਆਏ, ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ, ਸੱਚ ਮੰਗਲ ਗਾਵੋ ਤਾਂ ਪ੍ਰਭ ਪਾਵੋ, ਛੋਲੜਾ ਸੋਲੜਾ ਜੁਗਚਾਰੇ ਆਪਣੇ ਕਰ ਆਇਆ ਥਾਨ ਸੁਭਾਇਆ, ਕਾਰਜ ਸ਼ਬਦ ਸੁਵਾਰੇ ਗਿਆਨ ਮਹਾਰਸ ਨੀਤਰੀ ਅੰਜਣ ਤ੍ਰਿਬਣ ਰੂਪ ਦਿਖਾਇਆ, ਸਖੀ ਮਿਲੋ ਰਸ ਮੰਗਲ ਗਾਹਵੋ, ਹਰਮ ਕਰ ਸਾਜਨ ਆਇਆ, ਮੰਤਨ ਅੰਮ੍ਰਿਤ ਪੀਨਾ ਅੰਮ੍ਰਿਤ ਪ੍ਰੇਮ ਰਤਨ, ਅੰਤਰ ਰਤਨ ਪਦਾਰਥ ਮੇਰੇ ਪਰਮ ਤੱਤ ਵਿਚਾਰੋ, ਜੰਤ ਭੇਕ ਤੋਂ ਸਫਲ ਦਾਤਾ ਸਿਰ ਸਿਰ ਦੇਵਣ ਹਰ, ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ, ਸੁਣੋ ਸਕੀ ਮਨ ਮੋਹਨ ਮੋਇਆ, ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰਾ, ਸੱਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ, ਅਗਮ ਅਪਾਰਾ ਤੁਦਬਿਨ ਕੌਣ ਬਜਾਏ, ਸਿੱਧ ਸਾਧਕ ਸਿਆਣੇ ਕੀਤੇ ਤੁਜਬਿਨ ਕਵਣ ਕਹਾਏ, ਕਾਲ ਬਕਾਲ ਪੈ ਦਮਾਨੇ ਮਨ ਰੱਖਿਆ ਗੁਰ ਠਾਏ, ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਤ ਪ੍ਰਭਾਏ, ਰਾਗ ਸੂਈ ਮਹੱਲਾ ਪਹਿਲਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਵੋ ਸਜਣਾ ਹੋ ਦੇਖਾਂ ਦਰਸ਼ਨ ਤੇ ਰਾਮ, ਘਰ ਆਪਣੇ ਖੜੀ ਤੱਕਾਂ ਮੈਂ ਮਨ ਚਾਓ ਕਨੇਰਾ ਰਾਮ, ਮਨ ਚਾਓ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ, ਦਰਸ਼ਨ ਦੇਖ ਪਈ ਨ ਕੇਵਲ ਜਨ ਮਨ ਦੁੱਖ ਨਾਸਾ, ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਪਾਏ ਸੁਭਾਏ, ਨਾਨਕ ਸਾਜਣ ਕੋ ਬਲ ਜਾਈਏ ਸੱਚ ਮਿਲੇ ਘਰ ਆਏ, ਘਰ ਆਪਣੇ ਸਾਜਣਾ ਤਨ ਤਨ ਖਰੀ ਸਰਸੀ ਰਾਮ, ਹਰ ਮੋੜੇ ਸਾ ਸ਼ਬਦ ਠਾਕਰ ਦੇਖ ਰਹੀ ਰਾਮ, ਗੁਣ ਸੰਗ ਰਹੀ ਕਰੀ ਸਰ ਸਿੰਜਾ ਰਾਵੀ ਰੰਗ ਰਾਤੇ ਰੰਗ ਰਾਤੇ, ਅਵਗੁਣ ਮਾਰ ਗੁਣੀ ਕਰ ਪਛਾਇਆ ਪੂਰੇ ਪਰਖ ਪੁਰਖ ਬਤਾਤੇ,

ਤਿੰਨ ਗੁਰ ਮਿਲਿਆ ਤਿੰਨ ਜਲ ਮਾਰਨ ਪੋ ਪਾਗਾ ਅੰਦਰੋਂ ਗੁਰਦੁਰਮਤ ਦੂਜੀ ਖੋਈ ਜੋ ਸੋ ਅੰਦਰੋਂ ਦੁਰਮਤ ਦੂਜੀ ਖੋਈ ਜੋ ਜਨਮੈ ਲਿਵ ਲਾਗਾ ਜਿਨ ਕੋ ਪੁਰੇ ਕਿਰਪਾ ਕੀਤੀ ਕਿੰਨੀ ਮੇਰੇ ਸਵਾਮੀ ਤਿੰਨ ਆਂਦਨ ਹਰ ਗੁਣ ਗਾਇ ਸੁਣ ਮਨ ਪੀਨੇ ਸਵਾਏ ਜੁਗ ਮੈਂ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੇ ਸਹਿ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲਬਕ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਹੂੰ ਤੇਰਾ ਤੂੰ ਹਮਾਰਾ ਜੁਗ ਮੈਂ ਰਾਮ ਨਾਮ ਨਿਸਤਾਰਾ ਸਾਜਣ ਆਏ ਬੁੱਠੇ ਕਰ ਮਾਈ ਹਰ ਗੁਣ ਗਾਵੇ ਤ੍ਰਿਪਤ ਅਕਾਏ ਹਰ ਗੁਣ ਗਾਏ ਸਦਾ ਤ੍ਰਿਪਤ ਸੀ ਫਿਰ ਭੁੱਖ ਨ ਲਾਗੇ ਆਏ ਦੇ ਤਿਸ ਪੂਜਾ ਦੇ ਤਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਏ ਨਾਨਕ ਹਰ ਆਪ ਵਿੱਚ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਾਏ ਸਾਜਣ ਆਏ ਬੁੱਠੇ ਕਰ ਮਾਈ ਮਾਹੀ ਏਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਈ ਮਹੱਲਾ ਤੀਜਾ ਘਰ ਤੀਜਾ ਭਗਤ ਜਨਾ ਕੀ ਹਰ ਜਿਉ ਰਾਖੇ ਜੁਗ ਜੁਗ ਰੱਖਦਾ ਆਇਆ ਰਾਮ ਸੋ ਭਗਤ ਸੋ ਗੁਰਮੁਖ ਹੋਵੇ ਹੋਮੇ ਸ਼ਬਦ ਜਲਾਇਆ ਰਾਮ ਹੋਮੇ ਸ਼ਬਦ ਜਲਾਇਆ ਮੇਰੇ ਹਰ ਪਾ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਖ ਬਖਾਣੀ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਪਾਇਆ ਨਾਨਕ ਭਗਤ ਸੋਏ ਦਰ ਸੱਚ ਹੈ ਜਿਨੇ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਪਾਤ ਹੈ ਭਗਤ ਹਰ ਕੇ ਨਾਮ ਸਮਾਣੇ ਰਾਮ ਹਰ ਭਗਤ ਕਰ ਪਿੱਛੋਂ ਆਪ ਗਵਾਏ ਜਿਨ ਗੁਰ ਅਵਗੁਣ ਪਛਾਣੇ ਰਾਮ ਗੁਣ ਅਵਗੁਣ ਪਛਾਣੇ ਹਰ ਨਾਮ ਬਖਾਣੇ ਪੈ ਭਗਤ ਮਿੱਠੀ ਲਾਗੇ ਅੰਦਰ ਭਗਤ ਕਰੇ ਦਿਨ ਰਾਤੇ ਘਰ ਹੀ ਮੈਂ ਬਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜਿਉਂ ਵੇਖੋ ਸਦਾ ਨਾਲੇ ਨਾਨਕ ਸੇ ਭਗਤ ਹਰ ਕੇ ਦਰ ਸੱਚੇ ਅੰਦਰ ਨਾਮ ਸਮਾਲੇ ਮਨਮੁਖ ਭਗਤ ਕਰੇ ਬਿਨ ਪਗ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਹੋਮੇ ਮਾਇਆ ਰੂਪ ਰੂਗ ਬਿਆਪੇ ਮਰ ਜਨਮੇ ਦੁੱਖ ਹੋਈ ਰਾਮ ਮਰ ਜਨਮੇ ਦੁੱਖ ਹੋਈ ਦੂਜੇ ਪਾਏ ਪਰਜ ਬਗੋਈ ਬਿਨ ਗੁਰ ਤੱਤ ਨਾ ਜਾਣਿਆ ਭਗਤ ਬਿਹੋਣਾ ਸਭ ਜਗ ਪਰ ਮੈਂ ਅੰਤ ਗਿਆ ਪਛਤਾਨਿਆ ਘੋਟ ਮਦੇ ਕਿੰਨੇ ਪਛਾਣਿਆ ਹਰ ਨਾਮਾ ਸੱਚ ਸੋਏ ਨਾਨਕ ਨਾਮ ਵਡਿਆਏ ਦੂਜੇ ਪਾਏ ਪਤ ਖੋਏ ਭਗਤਾਂ ਕੇ ਕਰ ਕਾਰਜ ਸੱਚਾ ਹਰ ਗੁਣ ਸੱਚ ਸਦਾ ਬਖਾਣੇ ਰਾਮ ਭਗਤ ਗਿਆਨ ਆਪੇ ਦਿਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਹਰ ਮਾਰ ਸਮਾਣੇ ਹਰ ਮਨ ਪਾਣੇ ਨਾਮ ਦਨ ਸੱਚ ਪਾਇਆ ਸੱਚਾ ਖੁੱਟ ਕਦੇ ਨਨ ਖੁੱਟੇ ਹਰ ਦਿਆ ਸਹਿਜ ਸਵਾਇਆ ਹਰ ਜਨ ਉੱਚੇ ਸਦੀ ਉੱਚੇ ਗੁਰ ਕੇ ਸ਼ਬਦ ਸਵਾਇਆ ਨਾਨਕ ਆਪੇ ਬਖਸ਼ ਬਣਾਏ ਜੁਗ ਜੁਗ ਸੋਭਾ ਪਾਇਆ ਸੂਈ ਮਹੱਲਾ ਤੀਜਾ ਸਭ ਸੱਚੇ ਸੱਚ ਸੋਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ

ਕੋਈ ਮਰੇ ਨਾ ਕੋਈ ਗਰਮ ਜੂਨੀ ਬਾਸਾ ਜੋਤੀ ਜੋਤ ਮਲਾਈ ਸੱਚ ਸਮਾਏ ਸੱਚ ਨਾਮ ਪ੍ਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਹੋਏ ਅੰਦਰ ਸੱਚ ਧਿਆਨ ਨਾਨਕ ਸੱਚ ਨਾਮ ਹਿਰਦੇ ਵਸਿਆ ਨਾ ਵਿਛੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤ ਕਰ ਸੋਹਲਾ ਹੋਈ ਰਾਮ ਨਿਰਮਲ ਗੁਣ ਸੱਚੇ ਤਨ ਮਾਨਾ ਸੱਚਾ ਬਿ ਸੱਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੇ ਸੱਚੋ ਬੋਲੇ ਜੋ ਸੱਚ ਕਹਿ ਕਰੇ ਸੋ ਹੋਏ ਜੇ ਦੇਖਾਂ ਤਾਂ ਸੱਚ ਪਸਰਿਆ ਅਬਰਨ ਦੂਜਾ ਕੋਈ ਸੱਚੇ ਉਪਜੇ ਸੱਚ ਸਮਾਵੇ ਮਰ ਜਨਮੇ ਦੂਜਾ ਹੋਏ ਨਾਨਕ ਸਭ ਆਪੇ ਕਰਤਾ ਆਪ ਕਰਾਵੇ ਸੋਏ ਸੱਚੇ ਪਗ ਸੋਏ ਦਰਬਾਜੇ ਸੱਚੇ ਪਗ ਸੋਏ ਦਰਬਾਰੇ ਸੱਚੋ ਸੱਚ ਬਖਾਣੇ ਰਾਮ ਸੱਚ ਘੱਟ ਅੰਤਰੇ ਸੱਚੀ ਬਾਣੀ ਸੱਚੋ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸਭ ਆਪ ਪਛਾਣੇ ਤਾਂ ਸੱਚ ਜਾਣੇ ਸੱਚੇ ਸੋਜੀ ਹੋਏ ਸੱਚਾ ਸੱਚੀ ਸੋਭਾ ਸੱਚੇ ਹੀ ਸੁਖ ਹੋਏ ਸੱਚ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕਾ ਮਸਤਕ ਲਿਖਿਆ ਤੇ ਸੱਚ ਪ੍ਰਾਪਤ ਹੋਈ ਸੂਈ ਮਹੱਲਾ ਤੀਜਾ ਜੁਗ ਚਾਰੇ ਤਨ ਜੇ ਪਵੇ ਬਿਨ ਸਤਿਗੁਰ ਸੁਆਗ ਨਾ ਹੋਈ ਰਾਮ ਨਿਚਲ ਰਾਜ ਸਦਾ ਹਰ ਕੀਰਾ ਤਿਸ ਬਿਨ ਅਵਰ ਨ ਕੋਈ ਰਾਮ ਤਿਸ ਬਿਨ ਅਵਰ ਨ ਕੋਈ ਸਦਾ ਸੱਚ ਹੋਈ ਗੁਰਮੁਖ ਏਕੋ ਜਾਣਿਆ ਧਨ ਫਿਰ ਮਲਾਵਾਂ ਹੋਏ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਮੇ ਮੁਕਤ ਨ ਹੋਏ ਨਾਨਕ ਕਾਮਣ ਕੰਤੇ ਰਾਵੇ ਮਨ ਮਨ ਮਨ ਮਾਨੀਐ ਸੁਖ ਹੋਈ ਸਤਿਗੁਰ ਸਿਮ ਤਨ ਬਾਲੜੀਏ ਹਰ ਬਰ ਪਾਵੇ ਸੋਈ ਰਾਮ ਸਦਾ ਹੋਵੇ ਸੁਹਾਗਣੀ ਫਿਰ ਮੈਲਾ ਬੇਸ ਨ ਹੋਈ ਰਾਮ ਫਿਰ ਮੈਲਾ ਬੇਸ ਨ ਹੋਈ ਗੁਰਮੁਖ ਬੁੱਝੇ ਕੋਈ ਅਹੁਮੇ ਮਾਰ ਪਛਾਣਿਆ ਘਰਨੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸੱਚੀ ਸੋਭਾ ਹੋਏ ਨਾਨਕ ਕਾਮਣ ਫਿਰ ਰਾਵੇ ਆਪਣਾ ਰੱਬ ਰਿਹਾ ਪ੍ਰਭ ਸੋਏ ਗੁਰ ਕੀ ਕਾਰ ਕਰੇ ਤਨ ਬਾਲੜੀਆਂ ਹਰ ਬਰ ਦੇ ਮਲਾਏ ਰਾਮ ਹਰ ਕੇ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁੱਖ ਪਾਏ ਰਾਮ ਮਿਲ ਪ੍ਰੀਤਮ ਸੁੱਖ ਪਾਏ ਸੱਚ ਸਮਾਏ ਸੱਚ ਵਰਤੇ ਸਭ ਥਾਈ ਸੱਚਾ ਸੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਏ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਕਾਲਾਇਆ ਕੰਠ ਲਾਏ ਨਾਮ ਨਾਨਕ ਮੈਲੀ ਮੈਲ ਪਛਾਣੇ ਗੁਰਮਤੀ ਹਰ ਪਾਏ ਸਾਂਤਨ ਬਾਲੀ ਤੁਰ ਮੈਲੀ ਮੇਰ ਪ੍ਰਭ ਆਪ ਮਲਾਈ ਰਾਮ ਗੁਰਮਤੀ ਘਟ ਚਾਨਣ ਹੋ ਪ੍ਰਭ ਰੱਬ ਰਿਹਾ ਸਭ ਥਾਈ ਰਾਮ ਪ੍ਰਭ ਰੱਬ ਰਿਹਾ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸਖਾਲੀ ਮੇਰੇ ਪ੍ਰਭ ਪਾਣੀ ਸੱਚ ਸੰਗਾਰ ਬਣਾਇਆ ਕਾਮਣ ਨਿਰਮਲ ਹੋਵੇ ਮਾਲੂਮ ਖੋਈ ਨ ਗੁਰਮਤਿ ਸੱਚ ਸਮਾਈ ਨਾਨਕ ਆਪ ਮਲਾਏ ਕਰਤੇ ਨਾਮ ਨਵੇ ਨਿਧ ਪਾਈ ਸੂਈ ਮਹੱਲਾ ਭਤੀਜਾ ਹਰ ਹਰ ਹਰ ਗੁਣ ਗਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅੰਧਨ ਸ਼ਬਦ ਰਵੋ ਅਨਹਦ ਸ਼ਬਦ ਬਜਾਏ ਰਾਮ ਅਨਹ ਸ਼ਬਦ ਬਜਾਏ ਹਰ ਜਿਉਂ ਕਰ ਆਏ ਹਰ ਗੁਣ ਗਾਵੋ ਨਾਰੀ ਅੰਧਨ ਗਾ ਭਗਤ ਕਰੇ ਗੁਰ ਆਗੇ ਸਾਂਤਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਕਟਿਆਂਤਰ ਸੇ ਜਨ ਸ਼ਬਦ ਸਵਾਏ ਨਾਨਕ ਤਿਨ ਕਰ ਹਸਦ ਹੀ ਸੋਲਾ ਹਰ ਕਰ ਕਿਰਪਾ ਕਰ ਆਏ ਭਗਤਾ ਮਨ ਆਨੰਦ ਪਿਆ ਹਰ ਨਾਮ ਰਹਿ ਲਿਵਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸਹੀ ਜਨ ਨਿਸਤਰੇ ਘਟ ਘਟ ਸ਼ਬਦ ਸਮਾਣੀ ਤੇਰੇ ਗੁਣ ਗਾਵੇ ਸਹਿ ਸਮਾਵੇ ਸ਼ਬਦੇ ਮੇਲ ਮਲਾਏ ਨਾਨਕ ਸਫਲ ਜਨਮ ਤਿਨਾ ਕੀਰਾ ਜੇ ਸਤਿਗੁਰ ਮਾਰ ਮਾਰਗ ਪਾਏ ਸਾ ਸੰਗਤ ਸਿਉ ਮੇਲ ਪਿਆ ਹਰ ਹਰ ਨਾਮ ਸਮਾਏ ਰਾਮ ਗੁਰ ਕੇ ਸ਼ਬਦ ਸਦ ਜੀਵਨ ਮੁਕਤ ਪਏ ਹਰ ਕੇ ਨਾਮ ਲਿਵ ਲਾਏ ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਲਾਏ ਮਨੁ ਅਰਤਾ ਹਰ ਨਾਲੇ ਸਖ ਸੁਖਦਾਤਾ ਪਾਇਆ ਮੂਚਕਾ ਅੰਦਰ ਨਾਮ ਸਮਾਲੇ ਗੁਰ ਸ਼ਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਨਾਨਕ ਤਿੰਨ ਮੈਂ ਤਿੰਨ ਕਰਮ ਸਾਧੀ ਸੋ ਲਾਜੇ ਸਤਿਗੁਰ ਸੇਵ ਸਮਾਏ ਬਿਨ ਸਤਿਗੁਰ ਜਗ ਭਰਮ ਭੁਲਾਇਆ ਹਰ ਕਾ ਮੈਲ ਨ ਪਾਇਆ ਰਾਮ ਗੁਰਮੁਖੇ ਇੱਕ ਮੇਲ ਮਿਲਾਇਆ ਤਿਨਕੇ ਦੁੱਖ ਗਵਾਇਆ ਰਾਮ ਤਿਨਕੇ ਦੁੱਖ ਗਵਾਇਆ ਜਾ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਸੱਚੀ ਭਗਤ ਕਰੇ ਦਰ ਜਾਪੇ ਕਦ ਕਰ ਦਰ ਸੱਚਾ ਸੋਈ ਨਾਨਕ ਸੱਚਾ ਸੋਲਾ ਸੱਚੀ ਸੱਚ ਬਣੀ ਸ਼ਬਦੇ ਹੀ ਸੁਖ ਹੋਈ ਸੂਈ ਮਹੱਲਾ ਤੀਜਾ ਜੇ ਲੋੜੇ ਬਰ ਬਾਲੜੀਏ ਤਾਂ ਗੁਰਚਰਨੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜਿਉਂ ਮਰੇ ਨ ਜਾਏ ਰਾਮ
ਹਰ ਜਿਉ ਮਰੇ ਨਾਲ ਜਾਏ ਗੁਰ ਕੇ ਸਹਿ ਸਵਾਏ ਸਾਂ ਤਨ ਕੰਤ ਪਿਆਰੀ।

0: ਸੱਚ ਸਾਜਮ ਸਦਾ ਹੈ ਨਿਰਮਲ ਗੁਰ ਕੇ ਸ਼ਬਦ ਸੰਗਾਰੀ ਮੇਰਾ ਪ੍ਰਭ ਸੱਚਾ ਸਦਾ ਮੇਰਾ ਪ੍ਰਭ ਸੱਚਾ ਸਦ ਹੀ ਸੱਚਾ ਜਿਨ ਆਪੇ ਆਪ ਪਾਇਆ ਨਾਨਕ ਸਦਾ ਫਿਰ ਰਾਵੇ ਆਪਣਾ ਜਿਨ ਗੁਰ ਚਰਨੀ ਚਿੱਤ ਲਾਇਆ ਫਿਰ ਪੇੜਿਆ ਬਾਲੜਿਆ ਦਿਨ ਸਹਿਜੇ ਮਾਤੀ ਰਾਮ ਗੁਰਮਤੀ ਮਨ ਆਨੰਦ ਪਿਆ ਤਿਤ ਤਨ ਮੈਲ ਨਾ ਰਾਤੀ ਰਾਮ ਤਿਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਲਾਏ ਅੰਦਿਨ ਰਾਵੇ ਹਰਪਰ ਆਪਣਾ ਵਿੱਚੋਂ ਆਪ ਗਵਾਏ ਗੁਰਮਤੀ ਪਾਇਆ ਸਹਿਜ ਮਲਾਏ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਵਾ ਰਾਤ ਫਿਰ ਰਾਵੇ ਰੰਗ ਰਾਤੜੀਏ ਫਿਰ ਮੈਲ ਕਾ ਦਿਨ ਪਾਇਆ ਰਾਮ ਸੋ ਸੋ ਅੰਤ ਜਿਨ ਮਿਲਣ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾ ਹਰ ਪਾਇਆ ਹਰ ਕਾਮਣ ਮਨ ਪਾਣੀ ਅੰਦਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕੋ ਭਰਤੇ ਬਿਨ ਗੁਰ ਕਿਨੇ ਨਾ ਪਾਇਆ ਨਾਨਕ ਰੰਗ ਰਤੇ ਨਾਨਕ ਰੰਗ ਰਵੇ ਰੰਗ ਰਾਤੀ ਜਿਨ ਹਰ ਸੇਤੀ ਚਿੱਤ ਲਾਇਆ ਕਾਮਣ ਮਨ ਸੋਲੜਾ ਸਾਜਣ ਮੇਰੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਆਖਿਆ ਔਰ ਤਾਰੇ ਰਾਮ ਹਰ ਰਾਖਿਆ ਔਰ ਤਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹ ਲਾਇਆ ਮਨ ਮੇਰਾ ਪਾਇਆ ਕਰਮ ਬਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਬਸਿਆ ਮਨ ਮਰਾਰੇ ਨਾਨਕ ਮਿਲੇ ਗੁਰੇ ਆਪਣੇ ਗੁਰ ਕੇ ਸ਼ਬਦ ਵਿਸਵਾਰੇ ਸੂਈ ਮਹੱਲਾ ਤੀਜਾ ਸੋਲੜਾ ਹਰ ਰਾਮ ਨਾਮ ਗੁਰਸਬ ਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਭੀਜੇ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨੰਦ ਸਵਰਤ ਸਮਾਣੀ ਹਰ ਹਰੇ ਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਤਾਰੇ ਸੂਲੜਾ ਹਰ ਰਾਮ ਨਾਮ ਗੁਰਸਬ ਦੀ ਵਿਚਾਰੇ ਹਮਨੀ ਵੀ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰਮਿਲੀ ਬੋ ਕਿਰਪਾ ਤਾਰੀ ਹਰ ਕੇ ਸ਼ਬਦ ਸਵਾਏ ਰਾਮ ਮਿਲ ਸ਼ਬਦ ਸਵਾਏ ਆਪ ਗਵਾਏ ਰੰਗ ਸਿਉ ਰਲੀਆਂ ਮਾਣੇ ਸੇਜ ਸਕਾਲੀ ਜਾ ਪ੍ਰਭ ਪਾਇਆ ਹਰ ਹਰ ਨਾਮ ਸਵਾਣੇ ਨਾਨਕ ਸਵਾਗਣ ਸਾਹਿਬ ਭਾਗੀ ਜੈ ਚੱਲੇ ਸਤਿਗੁਰ ਪਾਏ ਹਮਨੀ ਚੀ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਤਾਰੋ ਰਾਮ ਸਭ ਇੱਕ ਨਾਮ ਪ੍ਰਭ ਦੂਰ ਬਸੇ ਇੱਕ ਨਾਮ ਮਨ ਆਧਾਰੋ ਰਾਮ ਇੱਕ ਨਾਮ ਮਨ ਆਧਾਰੋ ਸਿਰਜਣ ਹਰ ਵਡਭਾਗੀ ਗੁਰ ਪਾਇਆ ਘਟ ਘਟ ਹਰ ਪ੍ਰਭ ਏਕੋ ਸਵਾਮੀ ਗੁਰਮੁਖ ਅਲਖ ਲਖਾਇਆ ਸਹਿਜੇ ਆਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਘਟ ਘਟੇ ਸਭਨਾ ਵਿੱਚੋਂ ਏਕੋ ਏਕੋ ਰਾਮ ਪਤਾਰੋ ਰਾਮ ਗੁਰਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਤੂੜ ਦੇਵੋ ਮੈਂ ਪੂਰੇ ਗੁਰ ਕੀ ਹਾਂ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆ ਭਗਵਾਨ ਨਿਜ ਕਰ ਪਾਇਆ ਬਸ ਵਿਵੇਕ ਬੁੱਧ ਸੁਖ ਰਹਿਣ ਬਿਹਾਣੀ ਗੁਰਮਤ ਨਾਮ ਪਰਨਾਸਾ ਪਰਗਾਸਾ ਹਰ ਹਰ ਆਨੰਦ ਪਿਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੂਈ ਮਹੱਲਾ ਚੌਥਾ ਸ਼ਾਂਤ ਘਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸ਼ਾਦ ਸਤਿਗੁਰ ਪੁਰਖ ਮਲਾਏ ਅਵਗੁਣ ਵਿਕਣਾ ਗੁਣ ਬਲ ਗੁਣ ਰਵਾਂ ਬਲਰਾਮ ਜਿਉ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਚਵਾਂ ਬਲਰਾਮ ਜਿਉ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਬਕਾਰ ਗਵਾਇਆ ਹੋਮੇ ਰੋ ਗਿਆ ਪਉ ਪਾਗਾ ਸਹਿਜੇ ਸਹਿਜ ਮਲਾਇਆ ਕਾਇਆ ਸੇਜ ਗੁਰ ਸ਼ਬਦ ਸਕਾਲੀ ਗਿਆਨ ਤਤ ਕਰ ਭੋਗੋ ਅੰਦਨ ਸੁਖ ਮਾਣਿਓ ਨਿਮਾਣੇ ਨਿਤ ਰਲੀਆਂ ਨਾਨਕ ਤੁਰ ਸੰਯੁਗ ਸਤਿ ਸੋ ਕਉ ਪਾਉ ਕੁੜਮ ਕੁੜਮ ਆਈ ਆਇਆ ਬਲਰਾਮ ਜਿਉ ਸੰਤ ਜਿਨਾ ਕਰ ਮੇਲ ਗੁਰਬਾਣੀ ਗਵਾਇਆ ਬਲਰਾਮ ਜਿਉ ਬਾਣੀ ਗੁਣ ਗਾਈ ਪਰਮਗਤ ਪਾਈ ਪੰਚ ਮਿਲੇ ਸੋਹਾਇਆ ਗਿਆ ਕ੍ਰੋਧ ਮਮਤਾ ਤਨ ਨਾਠੀ ਪਾ ਖੰਡ ਭਰਮ ਗਵਾਇਆ ਹੋਮੇ ਪੀਰ ਗਈ ਸੁਖ ਪਾਇਆ ਅਰੋਗਤ ਪਏ ਸਰੀਰਾ ਗੁਰਪ੍ਰਸ਼ਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨਮੁਖ ਵਿਛੜੀ ਦੂਰ ਮੈਲ ਨ ਪਾਏ ਬਲ ਗਈ ਬਲਰਾਮ ਜਿਉ ਅੰਤਰ ਮਮਤਾ ਕੂਰ ਕੂੜ ਬਿਹਾਂਜੇ ਕੂੜ ਲਏ ਬਲਰਾਮ ਜਿਉ ਕੂੜ ਕਪਟ ਕਮਾਵੇ ਮਹਾਂ ਦੁੱਖ ਪਾਵੇ ਬਿਨ ਸਤਿਗੁਰ ਮੰਗ ਨ ਪਾਇਆ ਉੱਜਲ ਪੰਥ ਭਰਮੇ ਗਵਾਰੀ ਖਿਨ ਖਿਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਲਾਏ ਜਨਮ ਜਨਮ ਕੇ ਵਿਛੜੇ ਜਨ ਮਿਲੇ ਨਾਨਕ ਸਹਿਜ ਸਬਾਏ ਆਇਆ ਲਗਣ ਗਣਾਏ ਹਿਰਦੇ ਤਨ ਹਮਾਈਆਂ ਬਲਰਾਮ ਜਿਉ ਭੰਡ ਤਪਾਦੇ ਆਣ ਪੱਤੀ ਬਹਿ ਬਚਾਈਆਂ ਬਲਰਾਮ ਜਿਉ ਪੱਤੀ ਬਚਾਈ ਮਨ ਬੱਜੀ ਬਚਾਈ ਜਬ ਸਾਜਣ ਸੋਹਣੇ ਕਰ ਆਏ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੀਰੇ ਤਤ ਦਵਾਏ ਬਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਾਮ ਤਨ ਬਾਲ ਸਿਖਾਏ ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਈ। ਸੂਈ ਮਹੱਲਾ ਚੌਥਾ ਹਰ ਪਹਿਲੀ ਲਾ ਪ੍ਰਵਿਰਤੀ ਕਰਮ ਬਲ ਦਲਰਾਇਆ ਬਲਰਾਮ ਜਿਓ। ਬਾਣੀ ਬ੍ਰਹਮਾ ਵੇਦ ਧਰਮ ਦਲੋ ਪਾਪ ਤਚਾਇਆ ਬਲਰਾਮ ਜਿਓ। ਧਰਮ ਦਲੜਾਵ ਹਰ ਨਾਮ ਤਿਆਵ ਸਿਮਰਤ ਨਾਮ ਦਲੜਾਇਆ। ਸਤਿਗੁਰ ਪੂਰਾ ਸਤਿਗੁਰ ਪੂਰਾ ਅਰਾਧੋ ਬਿਲ ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋਆ ਵਡਭਾਗੀ ਹਰ ਵਡਭਾਗੀ ਮਨ ਹਰ ਹਰ ਮਿੱਠਾ ਲਾਇਆ। ਜਨ ਕਹੇ ਨਾਨਕ ਲਾਮ ਪਹਿਲੀ ਆਰੰਭ ਕਾਰਜ ਰਚਾਇਆ। ਹਰ ਦੂਜੜੀ ਲਾਮ ਸਤਿਗੁਰ ਪੁਰਖ ਮਲਾਇਆ ਬਲਰਾਮ ਜੀ। ਨਿਰਭੈ ਪਮਨ ਹੋਏ ਹੋਮੇ ਮੈਲ ਗਵਾਇਆ ਬਲਰਾਮ ਜੀ। ਨਿਰਮਲ ਪੋ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹੰਦੂਰੇ। ਹਰ ਆਤਮ ਰਾਮ ਪ੍ਰਗਾਸਿਆ ਹਰ ਰਾਮ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਿਹਾ ਭਰਪੂਰੇ। ਅੰਤਰ ਬਾਰ ਹਰ ਪ੍ਰਵੇ ਕੋ ਮਿਲ ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਬਜਾਏ। ਹਰ ਤੀਜੜੀ ਲਾਮ ਮਨ ਚਾਉ ਪਿਆ ਬਰਾਗਿਆ ਬਲਰਾਮ ਜੀ। ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆਂ ਬਲਰਾਮ ਜੀ। ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁੱਖ ਬੋਲੀ ਹਰ ਬਾਣੀ। ਸੰਤ ਜਨਾ ਵਡਭਾਗੀ ਪਾਇਆ ਹਰ ਕਥਿਆ ਕਥ ਕਹਾਣੀ। ਹਿਰਦੇ ਹਰ ਹਰ ਹਰ ਧੁਨ ਉਪਜੀ ਹਰ ਜਪੀਏ ਮਸਤਕ ਭਾਗ ਜਿਓ। ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੇ ਮਨ ਬਰਾਗ ਜਿਓ। ਹਰ ਚੌਥਰੀ ਲਾ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀ। ਗੁਰਮੁਖ ਮਿਲਿਆ ਸੁਭਾਏ ਹਰ ਮੰਤਨ ਮਿੱਠਾ ਲਾਇਆ ਬਲਰਾਮ ਜੀ। ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ ਅੰਦਰ ਹਰ ਲਿਵ ਲਾਈ। ਮਨ ਚਿੰਤਿਆ ਫਲ ਪਾਇਆ ਸਵਾਮੀ ਹਰ ਨਾਮ ਵਜੀ ਬਦਾਈ। ਹਰ ਪ੍ਰਭ ਠਾਕਰ ਕਾਜ ਰਹਿ ਰਚਾਇਆ ਤਨ ਹਿਰਦੇ ਨਾਮ ਬਗਾਸੀ। ਜਨ ਨਾਨਕ ਬੋਲੇ ਚੌਥੀ ਲਾਵੇਂ ਹਰ ਪਾਇਆ ਪ੍ਰਭ ਬਨਾਸੀ। ਏਕ ਓਂਕਾਰ ਸਤਿਪ੍ਰਸ਼ਾਦ ਰਾਗ ਸੋਈ ਸ਼ੰਤ ਮਹੱਲਾ ਚੌਥਾ ਕਰ ਦੂਜਾ। ਗੁਰਮੁਖ ਹਰ ਗੁਣ ਗਾਏ ਹਿਰਦੇ ਰਸਨ ਰਸਾਏ। ਹਰ ਰਸਨ ਰਸਾਏ ਮੇਰੇ ਪ੍ਰਭ ਪਾਏ ਮਿਲਿਆ ਸਹਿਜ ਸਵਾਏ। ਅੰਦਿਨ ਭੋਗ ਭੋਗੇ ਸੁਖ ਸੋਵੇ ਸਹਿਜ ਸ਼ਬਦ ਰਹੇ ਲਿਬਲਾਏ। ਵੱਡੇ ਪਾ ਗੁਰਪੂਰਾ ਪਾਏ ਅੰਦਿਨ ਨਾਮ ਤਿਆਏ। ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ। ਸੰਗਤ ਸੰਤ ਮਲਾਏ ਹਰ ਹਰ ਸਰ ਨਿਰਮਲ ਨਾਏ। ਨਿਰਮਲ ਜਲ ਨਾਏ ਮੈਲ ਗਵਾਏ ਪੈ ਪਵਿੱਤਰ ਸਰੀਰਾ। ਦੁਰਬਿੰਦ ਪੈ ਮੈਲ ਪਏ ਪਰਮ ਪਾਗਾ ਹੋਮੇ ਬਿੰਟੀ ਪੀਰਾ। ਨਾਨਕ ਪ੍ਰਭੂ ਸਤ ਸੰਗਤ ਪਾਏ ਨਿਜ ਕਰ ਹੋਆ ਬਾਸਾ। ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾ ਪਰਗਾਸਾ। ਅੰਤਰ ਰਤਨ ਵਿਚਾਰੇ ਗੁਰਮੁਖ ਨਾ ਪਿਆਰੇ ਹਰ ਨਾ ਪਿਆਰੇ ਸਭ ਨਿਸਤਾਰੇ। ਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਘਟ ਚਾਨਣ ਕਰ ਮੰਦਰ ਸੁਆਇਆ। ਧਨ ਮਨ ਅਰਪ ਸੰਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ। ਜੋ ਪ੍ਰਭ ਕਹੇ ਸੋਈ ਪਰ ਕੀਜੇ ਨਾਨਕ ਅੰਕ ਸਮਾਇਆ। ਹਰ ਪ੍ਰਭ ਕਾਜ ਰਚਾਇਆ ਗੁਰਮੁਖ ਬਿਆਨ ਆਇਆ ਬਿਆਨ ਆਇਆ ਗੁਰਮੁਖ ਹਰ ਪਾਇਆ ਸਾਂਤਨ ਕੰਤ ਪਿਆਰੇ। ਸੰਤ ਜਨਾ ਮਿਲ ਮੰਗਲ ਗਾਇਆ ਹਰ ਜਿਉਂ ਹਰ ਆਪ ਸਵਾਰੀ। ਸੁਰ ਨਾਲ ਜੁਨ ਸੁਣ ਨਰ ਜਨ ਸੁਰ ਨਰ ਗਣ ਗਦਰ ਮਿਲ ਆਏ ਅਪੂਰਵ ਜੰਝ ਬਣਾਏ। ਨਾਨਕ ਪ੍ਰਭ ਆਇਆ ਮੈਂ ਸੱਚਾ ਨਾ ਕਦੇ ਮਰੇ ਨਾ ਜਾਈ। ਰਾਗ ਸੂਈ ਸ਼ਾਂਤ ਮਹੱਲਾ ਚੌਥਾ ਕਰ ਤੀਜਾ। ਏਕ ਓਂਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜਨੋ ਗੁਣ ਗਾਵੋ ਗੋਬਿੰਦ ਕੀਰੇ ਰਾਮ। ਗੁਰਮੁਖ ਮਿਲੀ ਰਹੀਏ ਘਰ ਬਾਬਾਜੇ ਸ਼ਬਦ ਕਨੇਰੇ ਰਾਮ। ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ। ਐਨਸ ਜਪੀ ਸਦਾ ਸਲਾਈ ਸਾਧ ਸਭ ਦਿਲ ਬਲਾਈ। ਅੰਦਿਨ ਸਹਿਜ ਰਹੇ ਰੰਗ ਰਾਤਾ ਰਾਮ ਨਾਮ ਰਿਤ ਪੂਜਾ। ਨਾਨਕ ਗੁਰਮੁਖ ਏਕ ਪਛਾਣੇ ਅਵਰਨ ਜਾਣੇ ਦੂਜਾ। ਸਭ ਮੈਂ ਰੱਬ ਰਿਹਾ ਸੋ ਪ੍ਰਭ ਅੰਤਰ ਜਾਮੀ ਰਾਮ। ਗੁਰ ਸ਼ਬਦ ਰਵੇ ਰੱਬ ਰਿਹਾ ਸੋ ਪ੍ਰਭ ਮੇਰਾ ਸੁਆਮੀ ਰਾਮ। ਪ੍ਰਭ ਮੇਰਾ ਸੁਆਮੀ ਅੰਤਰ ਜਾਮੀ। ਘਟ ਘੜ ਰਵਿਆ ਸੋਈ ਗੁਰਮੁਖ ਸੱਚ ਪਾਈਏ ਸਹਿ ਸਮਾਈਏ ਤੇ ਸਵਰ ਅਵਰਨਾ ਕੋਈ। ਸਹਿਜੇ ਗੁਣ ਗਾਵਾਂ ਜੇ ਪ੍ਰਭਾਵਾਂ ਆਪੇ ਲੈ ਮਲਾਏ। ਨਾਨਕ ਸੋ ਪ੍ਰਭ ਜਪਚੇ ਜਪ ਐਨਸ ਨਾਮ ਤੇ ਆਏ।
1: ਅੰਤਰੇ ਹਮੇ ਕਾਮ ਮਮਤਾ ਕਾਮ ਕਰੋ ਚਤੁਰਾਈ ਰਾਮ। ਅੰਤ ਚਤੁਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ। ਜਮ ਜਮ ਜਮ ਜਮ ਅਗ ਦੁੱਖ ਪਾਵੇ ਚੋਟਾ।

ਗੁਰ ਬਿਟੋ ਕੋਲ ਘੁਮਾਇਆ ਰਾਮ ਰਾਜਿਆ, ਜੋ ਸਤਿਗੁਰ ਆਗੇ ਦੇਈ, ਗੁਰ ਤੁਠਾ ਜੀਉ ਰਾਮ ਰਾਜਿਆ, ਜਾ ਨਾਨਕ ਹਰ ਮੇਲੇਈ। ਰਾਸ ਹੋਈ ਸੰਤ ਮਹਲਾ ਪੰਜਵਾਂ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੁਣ ਬਾਬਰੇ ਤੂੰ ਕਾਹੇ ਦੇਖ ਭੁਲਾਨਾ, ਸੁਣ ਬਾਬਰੇ ਨਹਿ ਕੂੜਾ, ਲਾਇਓ ਕੁਸੁੰਭ ਰੰਗਾਨਾ।

ਮਗਨ ਥੀ ਰਿਹਾ ਝੂਠ ਸੰਗ ਲਪਟਾਨਾ ਨਾਨਕ ਦੀ ਇਨਸਾਨ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਬਰੇ ਸੇਵ ਠਾਕਰ ਨਾਥ ਪੁਰਾਣਾ ਸੁਣ ਬਾਬਰੇ ਜੋ ਆਇਆ ਥੇ ਜਾਣਾ ਨੇ ਚਲਾ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਹੈ ਹਰ ਪਾਈਆ ਪਾਈਏ ਬੜ ਭਾਗੀ ਹਰ ਪਾਈਏ ਭਾਗੀ ਸੁਣ ਬਿਰਾਗੀ

ਹਰਮਤ ਪਰੇ ਭੰਡਾਰ ਸਭ ਕਿਛ ਹੈ ਘਰ ਤਿਸਕੇ ਬਲਰਾਮ ਜੀਓ ਬਾਬੁਲ ਮੇਰਾ ਵੱਡ ਸਮਰਥਾ ਕਾਰਨ ਕਾਰਨ ਪ੍ਰਭ ਹਾਰਾ ਜੇ ਸਿਮਰ ਦੁੱਖ ਕੋਈ ਨ ਲਾਗੈ ਭੋਜਲ ਪਾਰ ਉਤਾਰਾ ਆਜ ਵਾ ਭਗਤਨ ਕਾ ਰਾਖਾ ਉਸਤ ਕਰ ਕਾ ਜੀਵਾ ਨਾਨਕ ਨਾਮ ਮਹਾਰਸ ਮਿੱਠਾ ਆਂਦਨ ਮੰਤਨ ਪੀਵਾ ਹਰਾਪੇ ਲੈ ਮਿਲਾਏ ਕੋ ਵਿਛੋੜਾ ਥੀ ਵੀ ਬਲਰਾਮ ਜੀਓ ਜਿਸਨੂੰ ਤੇਰੀ ਟੇਕ ਸੋ ਸਾਧਾ ਸਾਧ ਜੀਵੀ ਬਲਰਾਮ ਜੀਓ ਤੇਰੀ ਟੇਕ ਤੁਝੇ ਤੇ ਪਾਏ ਸਾਚੇ ਸਿੱਧਨ ਹਾਰਾ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸਾਂਝਨਾ ਮਿਲ ਮੰਗਲ ਗਾਇਆ ਦੇਂਦੈਨ ਆਸ ਤੁਮਾਰੀ ਹੀ ਸਫਲ ਦਾਸ ਭੇਟਿਆ ਗੁਰਪੂਰਾ ਨਾਨਕ ਸਾਧ ਬਲਿਹਾਰੀ

ਨਾਨਕ ਨਾਮ ਨਿਰੰਜਨ ਜਪੇ ਮੇਰੇ ਸਤਿਗੁਰ ਸੁਖ ਪਾਇਆ। ਗਾਉ ਮੰਗਲ ਤਿਹਾਰ ਜਨੋ ਪੁਨੀਸ਼ ਸਭਾਈ ਰਾਮ ਰੰਗ ਰਤੇ ਆਪਣੇ ਸਵਾਮੀ ਸੇਤੀ ਮਰੇ ਨਾ ਆਵੇ ਜਾਈ ਰਾਮ। ਅਬਨਾਸੀ ਪਾਇਆ ਨਾਮ ਤਿਆ ਸਗਲ ਮਨੋਰਥ ਪਾਏ ਸ਼ਾਂਤ ਸਹਿਜ ਆਨੰਦ ਕਰੇ ਗੁਰਚਾਨੀ ਮਨ ਲਾਏ ਪੂਰਿਆ ਘਟ ਘਟ ਅਬਨਾਸੀ ਥਾਂਤ ਨੰਤਰ ਸੁਆਈ ਹੀ ਕਹੋ ਨਾਨਕਾ ਸਗਲੇ ਪੂਰੇ ਹੈ ਗੁਰਚਾਨੀ ਮਨ ਲਾਈ। ਸੂਈ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ ਨੇ ਤਾਂ ਦੇਖੇ ਦਾਸ ਤੇਰਾ ਰਾਮ ਲਾਖ ਜਿਵਾ ਦੇ ਮੇਰੇ ਪਿਆਰੇ ਮੁਖ ਹਰ ਰਾਧੇ ਮੇਰਾ ਰਾਮ ਹਰ ਰਾਧੇ ਜਮ ਪੰਥ ਪੰਥ ਸਾਧੇ ਦੁੱਖ ਨਾ ਵਿਆਪੇ ਕੋਈ ਜਲ ਤਮੇ ਪੂਰਨ ਸਵਾਮੀ ਜਤ ਦੇਖਾਂ ਤਤ ਸੋਏ ਪਰਮ ਬਿਕਾ ਨਾਠੇ ਪ੍ਰਭ ਨੇਰ ਹੂੰ ਤੇ ਨੇਰਾ ਨਾਨਕ ਪ੍ਰਭ ਕਿਰਪਾ ਕੀਜੇ ਨੇਤਰ ਦੇਖੇ ਦਾਸ ਤੇਰਾ ਕੋਟ ਕਰਨ ਦੀਜੇ ਪ੍ਰਪੀਤਮ ਹਰ ਗੁਣ ਸੁਣੀਐ ਬਨਾਸੀ ਰਾਮ ਸੁਣ ਸੁਣੇ ਮਨ ਮਨ ਹੋਵੇ ਕਟੀਏ ਕਾਲ ਕੀ ਫਾਸੀ ਰਾਮ ਕਟੀਏ ਜਮ ਫਾਸੀ ਬਨਾਸੀ ਸਗਲ ਮੰਗਲ ਸੁਗਿਆਨ ਹਰ ਜਪ ਜਪੀਏ ਦਿਨ ਰਾਤੀ ਲਾਗੇ ਸਹਿ ਧਿਆਨਾ ਕਲਮਾ ਦੁੱਖ ਜਾ ਰੇ ਪ੍ਰਭੁ ਚਾਰੇ ਮਨ

ਭਵ ਸਾਗਰ ਨਾਵ ਹਰ ਸੇਵਾ ਜੋ ਚੜੇ ਤਿਸ ਤਾਰਗ ਰਾਮ ਪਾਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਹੇ ਮਹਾਂਬਿਕਾ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ਮਨ ਮਨ ਫਲ ਪਾਏ ਸਗਲੇ ਕੁਦਰਤ ਕੀਮ ਪਾਰਗ ਕਹੋ ਨਾ ਪ੍ਰਭ ਕਿਰਪਾ ਕੀ ਜੇ ਮਨ ਸਦਾ ਚਲੇ ਤੇਰ ਮਾਰਗ ਇਹੋ ਆਵਾਰ ਇਹ ਵਡਿਆਈ ਹੇ ਤਨ ਹੋਏ ਵਡਭਾਗਾ ਰਾਮ ਇਹੋ ਰੰਗ ਇਹੋ ਰਸ ਪੁਗਾ ਚੰਨ।

ਮੋਹਿਨੀਰ ਗੁਣ ਪ੍ਰੀਤਮ ਸੁਖ ਸਾਗਰ ਸੰਸੰਗ ਮਨ ਲਾਗਾ ਕੋਹਨਾ ਪ੍ਰਭ ਕਿਰਪਾ ਕਿੰਨੇ ਚਰਨ ਕਮਲ ਮਨ ਲਾਗਾ ਸੁਹੀ ਮਹਲਾ ਪੰਜਵਾਂ ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸਵਾਮੀ ਪ੍ਰਭਾਪਰਾ ਸਗਲੇ ਪਾਪਤ ਜਾਵੇ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉੱਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਕਥੀਆ ਕਥ ਕਹਾਣੀ ਪਲਸ ਮੂਤ ਪਲ ਸਾਚਾ ਅਵਚਨੀ ਵਰਖਾਈ ਜਾਨਾ ਪ੍ਰਭੇ ਦਿਆਲਾ ਸਰਵ ਕਲਾ ਬਣਿਆਈ ਆਨੰਦਾ ਬਜੇ ਨਿਤ ਬਾਜੇ ਪਾਰ ਬ੍ਰਹਮਨ ਬੂਠਾ ਰਾਮ ਗੁਰਮੁਖੇ ਸੱਚ ਕਰਨੀ ਸਾਰੀ ਬਿਨਸੇ ਪਰਮ ਪੈ ਝੂਠਾ ਰਾਮ ਆਨੰਦ ਬਾਣੀ ਗੁਰਮੁਖ ਬਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸੀ ਬਣਿਆਏ ਜੋ ਪ੍ਰਭ ਆਪਣਾ ਕਰਿਆ ਕਰਮ ਨਵ ਨਿਧ ਪਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨ ਜਾਨ ਪ੍ਰਭ ਕਦੇ ਨ ਬਿਸਰੇ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਚਤੁਰ ਛਾਇਆ ਪ੍ਰਭ

ਜਿਸ ਪ੍ਰਤਾਪ ਪ੍ਰਸਾਦ ਇਸ਼ ਪੁਨੀਏ ਸੂਹੀ ਮਹਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਾ ਸੁਹਾਵੀ ਤਾ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਾਰ ਪਿਆ ਜਗ ਅੰਤਰ ਲਾਥੇ ਸਗਲ ਬਿਸੂਰੇ ਪੂਰਨ ਪੁਰਖ ਚੁੱਤ ਬਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਵੇਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਾਮ ਨਿਦ ਸਿਧ ਰਿਦ ਦੀਨੇ ਕਾਤੇ ਤੋਟ ਨਾ ਵੇਖਾਈ ਰਾਮ ਖਾਤ ਖਚ ਬਿਰਸਤ ਸੁਖ ਪਾਇਆ ਕਾਤੇ ਕੀ ਦਾਸ ਬਾਈ ਰਾਮ ਦਾਸ ਬਾਈ ਨਿਖੁਟ ਨਾ ਜਾਈ ਅੰਤ ਜਮੀ ਪਾਇਆ ਕੋਟ ਬਿਗਨ ਸਗਲੇ ਉੱਠ ਨਾਠੇ ਦੁਖ ਨਾ ਨੇੜੇ ਆਇਆ ਸਾਂਤ ਸਹਿਜ

ਨਾਨਕ ਸ਼ਬਦ ਅਧਾਰਾ ਗੁਣ ਗਾਨ ਮੇਰਾ ਪ੍ਰਭ ਕਰਤਾ ਉਸ ਕੌਣ ਕਰੀ ਜੈ ਹੈ ਕਰੀ ਜੇ ਰਾਮ ਗੁਣ ਦਾਨ ਮੇਰਾ ਪ੍ਰਭ ਕਰਤਾ ਉਸ ਕੌਣ ਕਰੀ ਜੇ ਰਾਮ ਸੰਤਾਂ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀ ਜੇ ਰਾਮ ਨਾਮ ਜੀ ਜੇ ਦਾਨ ਕੀਜੇ ਬਿਸਰ ਨਾਹੀ ਇੱਕ ਖਿਨੋ ਗੁਣ ਗੋਪਾਲ ਉਚਰ ਸਰਸਨਾ ਸਦਾ ਗਾਈਏ ਆਂਦਿਨੋ।

रासुही महला पंचमा शांति कुंकार सतगुर प्रसाद मिठ बोला जी हर सज्जन स्वामी मोराहा हुन समर्थ की जी ओ कदे न बोले कोरा कोरा बोला जाने पूर्ण भगवान ओ गुण को न चितारे है पाप पातल पावन हर बेदसदा एक तिल नहीं पन्ने काले ਘਟ ਘਟ ਵਾਸੀ ਸਰਬ ਨਿਵਾਸੀ ਨੇਰੇ ਹੂੰ ਤੇ ਨੇਰਾਹਾ ਨਾਨਕ ਦਾਸ ਦਾਸ ਨਾਥ ਅੰਮ੍ਰਿਤ ਸੱਜਣ ਮੇਰਾ ਹੁਣ ਬਿਸਮ ਪਈ ਜੀ ਹਾ ਦਰਸ਼ਨ ਦੇਖ ਪਾਰਾ ਮੈਂ ਸੁੰਦਰ ਸਵਾਮੀ ਜੀ ਹੋ ਚਰਨ ਕਮਲ ਪਗ ਸਾਰਾ ਪ੍ਰਪੇਖਤੀ ਜੀਵਾ ਠੰਡੀ ਠੀਵਾ ਤਿਸ ਜੇਵੜੇ ਵਰਨਾ ਕੋਈ ਹੀ ਆਦੰਤ ਮਦ ਪ੍ਰਭ ਰਵਿਆ ਜਲ ਥਲ ਮਹੀਲ ਸੋਈ ਚਰਨ ਕਮਲ ਜਬ ਸਾਗਰ ਤਰਿਆ ਭਜਲ ਉਤਰੇ ਪਾਰਾ ਨਾਨ ਸਾਰਨ ਪੂਰਨ ਪਰਮੇਸ਼ਰ ਤੇਰਾ ਅੰਤ ਨ ਪਾਰਾ ਵਾਰਾ ਹੁਣ ਨਿਮਖ ਨਾ ਛੋਡਾਂ ਜੀ ਹਰ ਪ੍ਰੀਤਮ ਪ੍ਰਾਨ ਅਧਾਰੋ ਗੁਰ ਸਤਿਗੁਰ ਕਿਹਾ ਜੀ ਸਾਚਾ ਅਗਮ ਵਿਚਾਰ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ ਜਨ ਮਨ ਦੁਖ ਨਾਠੇ ਸਹਿ ਸੁਖ ਆਨੰਦ ਕਰੇ ਹੋਮੇ ਬਿੰਠੀ ਗਾਠੇ ਸਭ ਗੇ ਮਦ ਸਭ ਹੂੰ ਤੇ ਬਾਹਰ ਰਾਗ ਦੁਖ ਤੇ ਨਿਆਰੋ ਨਾਨ ਦਾਸ ਗੋਬਿੰਦ ਸਰਨਾਈ ਹਰ ਪੀਤਾ ਮਨੇ ਸੁਧਾਰੋ ਮੈਂ ਖੋਜ ਖੋਜ ਜੀ ਹਰ ਨਿਚਲ ਸੋ ਕਰ ਪਾਇਆ ਸਭ ਥਰੂ ਜਿਠੇ ਜਿਉ ਤਾਂ ਚੰਨ ਕਮਲ ਚਿਤ ਲਾਇਆ ਪ੍ਰਭ ਮਨਾਸੀ ਹੋ ਤਿਸਕੀ ਦਾਸੀ ਮੈਂ ਅਮਰੇ ਨ ਆਵੇ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਛਪਜਾਏ ਸੋ ਸਮ੍ਰਿਤ ਗੁਣ ਗਾਵੇ ਕਾਤੇ ਸੇ ਸਾਧਕ ਮੁੰਜਨ ਧਿਆਇਆ ਨਾਨ ਸਾਰਨ ਕਿਰਪਾ ਨੇ ਸਵਾਮੀ ਬੜਭਾਗੀ ਹਰ ਹਰ ਗਾਇਆ ਏਕ ਓਂਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾ ਨਾਮ ਮਹਲਾ ਤੀਜਾ ਸਲੋਕ ਮਹਲਾ ਤੀਜਾ ਸੂਹੇ ਬੇ ਸੁਹਾਗਣੀ ਪਰ ਪੇ ਰਾਵਣ ਜਾਹੇ ਬੇ ਛੁੱਡਿਆ ਕਰ ਆਪਣੇ ਮੋਹੀ ਦੂਜੇ ਪਾਏ ਮਿੱਠਾ ਕਰਕੇ ਖਾਇਆ ਹੋ ਬਸਾ ਦੋ ਬਦਿਆ ਰੋਗ ਸੁੱਧ ਪਤਾਰਾ ਛੋਡਿਆ ਫਿਰ ਲੱਗਾ ਜਾਏ ਬਿਯੋਗ ਗੁਰਮੁਖ ਵੇ ਸੋ ਪਲਟਿਆ ਹਰ ਸਾਤੀ ਸਾਜ ਸਿੰਗਾਰ ਸਹਿ ਸੱਚ ਪੇਰਾ ਵਿਆਹਾਰ ਨਾਮਾ ਉਰਤਾਰ ਆਗਿਆ ਕਰੀ ਸਦਾ ਸੁਆਗਣ ਆ ਮਿਲੀ ਕਰਤਾਰ ਨਾਨ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹਲਾ ਤੀਜਾ ਸੁਖ ਵੀ ਇਹਨੇ ਮਾਣੀਆ ਸੋ ਸਾ ਹੈ ਸਦਾ ਸੰਭਾਲ ਨਾਨਕ ਜਨਮ ਸਵਾਰੀ ਆਪਣਾ ਕੁਲਪੀ ਛੁੱਟੀ ਨਾਲ ਪੌੜੀ ਆਪੇ ਤਖਤ ਚਾਇਨ ਆਕਾਸ਼ ਪਤਾਲਾ ਆਪੇ ਧਾਤੀ ਸਾਜੀਆਂ ਸੱਚੀ ਧਰਮਸਾਲਾ ਆਪ ਉਪਾਏ ਖਪਾਇਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸਮਾਇਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਿਤਪਾਲਾ ਸਲੋਕ ਮਹਲਾ ਤੀਜਾ ਸੁਭ ਸੁਭਵ ਤਾਂ ਸੁਹਾਗਰੀ ਜਾ ਮਾਨ ਲੈ ਸੱਚ ਨਾਮ ਸਤਿਗੁਰ ਆਪਣਾ ਮਨਾ ਲੈ ਰੂਪ ਚੜੀ ਤਗਲਾ ਦੂਜਾ ਨਾਹੀ ਥਾ ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਹੀ ਐਨਸ ਲਾਗੇ ਪਾਓ ਨਾਨਕ ਸੁਹਾਗਣ ਕਾ ਕਿਆ ਚਿੰਨ ਹੈ ਅੰਦਰ ਸੱਚ ਮੁਖ ਉਜਲਾ ਖਸਮੀ ਮਾਹੇ ਸਮਾਏ ਮਹੱਲਾ ਤੀਜਾ ਲੋਕਾ ਵੇਹੋ ਸੁਭ ਵੀ ਸੁਹਾ ਵੇਸ ਕਰੀ ਬੇਸੀ ਸੋਨਾ ਪਾਏ ਕਾਰ ਕਾ ਬੇਸ ਰਹੀ ਨਾਨਕ ਤਿੰਨੀ ਸੋ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਏ ਅਨ ਵਿਦ ਕੰਤ ਮਿਲੀ ਪੌੜੀ ਹੁਕਮੇ ਸੇ ਸਸਾਜੇ ਨਾ ਬਹੁ ਪੇਤ ਸੰਸਾਰਾ ਤੇਰਾ ਹੁਕਮ ਜਾਪੀ ਕੇਤਨਾ ਸੱਚ ਅਲਖ ਪਾਰਾ ਇੱਕ ਨਾਨੂ ਤੋਂ ਮਿਲਿਓ ਗੋ ਸਭ ਵਿਚਾਰਾ ਸੱਚ ਰਤੇ ਸੇ ਨਿਰਮਲੇ ਹੋਮੇ ਤਾਜ ਵਿਕਾਰਾ ਜਿਸ ਤੂੰ ਮਿਲੇ ਸੋ ਤੁਦ ਮਿਲੇ ਸੋਈ ਸਚਿਆਰਾ ਸਲੋਕ ਮਹਲਾ ਤੀਜਾ ਸੁਹਵੇ ਸੁਹਾਵ ਸਭ ਸੰਸਾਰ ਹੈ ਦਿਨ ਦੁਰਮਤ ਦੂਜਾ ਭਾਉ ਖਿਨਮਿਆ ਝੂਠ ਸਾਹਿਬ ਬਿਨ ਜਾਏ ਜਿਉ ਟਿੱਕੇ ਨਾ ਬਿਰਕੀ ਛਾਓ ਗੁਰਮੁਖ ਲਾਲ ਹੋ ਲਾਲ ਹੈ ਜੋ ਰੰਗ ਮਜੀਠ ਸਚੜਾਓ ਉਲਟੀ ਸਖਤ ਸਿਵੇ ਕਾਰਿਆਏ ਮਨ ਬਸਿਆ ਹਰ ਮਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲੀ ਹਰ ਗੁਣ ਗਾਹੋ ਮਹਲਾ ਤੀਜਾ ਸੁਹਾਰਾਮ ਬੇਕਾਰ ਹੈ ਕੰਤ ਨਾ ਪਾਇਆ ਜਾਏ ਇਸ ਲੈਂਦੇ ਬਿਲਮ ਨਾ ਹੋਵੇ ਰਾਨ ਬੈਠੇ ਦੂਜੇ ਪਾਏ ਮੁੰਦੇ ਇਮਾਨੀ ਰੁਮਣੇ ਸੂਹੇ ਬੇਸ ਲਵਾਏ ਸਭ ਸੱਚੇ ਰੰਗ ਲਾਲ ਕਰ ਪੈ ਪਾਏ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪ ਪਾਣੇ ਆਪ ਕੀਮਤ ਪਾਏ ਜਿਸਦਾ ਅੰਤ ਨਾ ਜਾਪੇ ਹੀ ਗੁਰ ਸਾਹਿਬ ਬੁਝਾਏ ਮਾਇਆ ਮੋਗ ਬਾਰ ਹੈ ਦੂਜੇ ਪਰਮਾਈ ਮਨ ਕਠੋਰ ਨਾ ਪਾਏ ਨੇ ਫਿਰ ਆਵੇ ਜਾਏ ਜੋ ਤਿਸ ਭਾਵੈ ਸੋ ਥੀਏ ਸਭ ਚਲੇ ਰਜਾਈ ਹੀ ਸਲੋਕ ਮਹਲਾ ਤੀਜਾ ਸੂਹੇ ਵੇਸ ਕੰਮ ਕੁਲਖਣੀ ਜੋ ਪ੍ਰਭ ਛੋੜ ਪਰ ਪੁਰਖ ਤਰੇ ਪਿਆਰ
ਉਸ ਸਿਰਮ ਸਮਝ ਸਾ ਝੂਠ ਬੋਲੇ ਮਨੁੱਖ ਕਰਮ ਖੁਆਰ ਜਿਸ ਪੂਰਬ ਹੋਵੇ ਲਿਖਿਆ ਤੇ ਸਤਿਗੁਰ ਮਿਲੇ ਪਤਾਰ ਸੁਹਾ ਬੇਸ ਸਭ ਉਤਾਰ ਤਰੇ ਗਲ ਪਹਿਰੇ ਖਾਂ ਸ਼ਿੰਗਾਰ ਪਹੀਏ ਸੋਹਰੇ ਬੋ ਸੋਭਾ ਪਾਏ ਤਿਸ ਪੂਜ ਕਰੇ ਸਾਵ ਸੰਸਾਰ ਓਏ ਰਲਾਈ ਕਦ ਨ ਰਲੇ ਜਿਸ ਰਾਵੇ ਸਿਜਨ ਹਾਰ ਨਾਨ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪਰ ਤਾਰ ਮਹੱਲਾ ਪਹਿਲਾ ਸੁਹਾ ਰੰਗ ਸੁਪਨੇ ਨਿਸੀ ਨਿਰਬਿਨ ਤਾਗੇ ਗਾਲ ਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਮ ਪ੍ਰੇਮ ਮਹਾਂ ਰਸੀ ਹੀ ਸਭ ਬੁਰੀਆ ਬੁਰਿਆਈਆਂ ਛਾਰ ਪੌੜੀ ਇਹ ਜਗ ਆਪੋ ਪਾਏ ਨੂੰ ਕਰ ਚੋਜ ਵਿਡਾਣ ਪੰਜ ਧਾਤ ਵਿੱਚ ਪਾਈਆਂ ਮੋਹ ਝੂਠ ਗੁਮਾਨ ਆਵੇ ਜਾਇ ਪਵਾਈਏ ਮਨਮੁਖ ਅਗਿਆਨ ਇੱਕ ਨਾ ਆਪ ਵਜਾਇ ਉਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸ਼ੁਨ ਹਰ ਨਾਮ ਹਿੰਦਾਨ ਸਲੋਕ ਮਹੱਲਾ ਤੀਜਾ ਸੁਹੇ ਸੁਹਾ ਬੇਸ਼ਣ ਤੂੰ ਤਾਂ ਪਿਰ ਲੱਗੀ ਪਿਆਰ ਸੁਹੇ ਬੇਸ ਪਿਰ ਕਿੰਨਾ ਪਾਇਓ ਮਨਮੁਖ ਦਜ ਮੂਈ ਗਵਾਰ ਸਤਿਗੁ ਮਿਲੇ ਸੁਹਾ ਬੇਸ ਗਿਆ ਬੇਸ ਗਿਆ ਹਮੇ ਵਿੱਚੋਂ ਮਾਰ ਮਨ ਤਾਂ ਰਤਾ ਲਾਲ ਹੋਆ ਰਸਨਾ ਰਤੀ ਗੁਣ ਸਾਰ ਸਦਾ ਸੁਹਾਗਣ ਸਭ ਮਨ ਪੈ ਭਾਏ ਕਰੇ ਸ਼ਿੰਗਾਰ ਨਾਨਕ ਕਰਮੀ ਮਹਿਲ ਪਾਇਆ ਪੇ ਰਾਖਿਆ ਉਰਧਾਰ ਮਹੱਲਾ ਤੀਜਾ ਮੁੰਦੇ ਸੁਹਾ ਪਰ ਹਰੋ ਲਾਲ ਕਰੋ ਸ਼ਿੰਗਾਰ ਆਵਨ ਜਾਣਾ ਬਿਸਰੇ ਗੁਰ ਸਭ ਦੀ ਵਿਚਾਰ ਮੁੰਦ ਸੁਹਾ ਵੀ ਸੋਹਣੀ ਜਿਸ ਘਰ ਸਹਿਜ ਪਧਾਰ ਨਾਨਕ ਸਾ ਤਾਂ ਰਾਵੀਏ ਰਾਵੇ ਰਾਵਣ ਹਾਰ ਮਪੌੜੀ ਮੋਹ ਕੂੜ ਕੁਟਾਂਬੈ ਮਨਮੁਖ ਮੁਗਧ ਰਤਾ ਮੈਂ ਮੇਰਾ ਕਰ ਮੂਹੇ ਕਿਸ ਸਾਥ ਨਾ ਲਿੱਤਾ ਸਿਰ ਉੱਪਰ ਜਮਕਾਲ ਨਾ ਸੁਜੇ ਦੂਜੇ ਪਰਮਿਤਾ ਫੇ ਬੇਲਾ ਹੱਥ ਨਾ ਆਵੇ ਜਮਕਾਲ ਵਸ ਕੀਤਾ ਜਿਹਾ ਤੋ ਲਿਖ ਪਾਇਓ ਸੇ ਕਰਮ ਕਮਿਤਾ ਸਲੋਕ ਮਹੱਲਾ ਤੀਜਾ ਸਤੀਆਂ ਇਹ ਨਾ ਆਖੇ ਜੇ ਜੋ ਮੜਿਆ ਲੱਗ ਜਲਾਨ ਨਾ ਸਤੀਆਂ ਜਾਣੀਆਂ ਜੇ ਬਿਰਹਿ ਚੋਟ ਮਰਨ ਮਹੱਲਾ ਤੀਜਾ ਪੀਸੋ ਸਤੀਆਂ ਜਾਣੀਆਂ ਸੀਲ ਸੰਤੋਖ ਹਰਹਨ ਸੇਵਨ ਸਾਈ ਆਪਣਾ ਨਿਤ ਉੱਠ ਸਮਾ ਲੈਣ ਮਹੱਲਾ ਤੀਜਾ ਕੰਤਾ ਨਾ ਮਹਿਲੀਆਂ ਸੇਤੀ ਅੱਗ ਜਲਾਹੇ ਜੇ ਜਾਣਾ ਫਿਰ ਆਪਣਾ ਤਾਂ ਤਾਂ ਨਾ ਦੁੱਖ ਸਹਾਏ ਨਾਨਕ ਅੰਤ ਨਾ ਜਾਣੇ ਜੇ ਸੇ ਕਿਉਂ ਅੱਗ ਜਲਾਹੇ ਪਾਵੇ ਜੀਵੋ ਕਹਿ ਮਰੋ ਦੂਰੋ ਹੀ ਭਾਜਾ ਹੈ ਮਹੱਲ ਪੌੜੀ ਤੁਧ ਦੁੱਖ ਸੁਖ ਨਾਲ ਉਪਾਇਆ ਲੇਖ ਕਰਤੇ ਲਿਖਿਆ ਨਾਵੇ ਜੇ ਬੜੋ ਦਾਤ ਨੇ ਤਿਸ ਰੂਪ ਨਾ ਲਿਖਿਆ ਨਾਮ ਖੁੱਟ ਨਿਦਾਨ ਹੈ ਗੁਰਮੁਖ ਮਨ ਵਸਿਆ ਕਰਕੇ ਪਾ ਨਾਮ ਦੇਵ ਸੀ ਫੇਰ ਲੇਖ ਨਾ ਲਿਖਿਆ ਸੇ ਉਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉ ਕਰੇ ਬਿਥਾਰ ਚੱਲਣ ਸਾਰ ਨ ਜਾਣੀ ਕਾਜ ਸਵਾਰਨ ਹਾਰ ਮਹੱਲਾ ਦੂਜਾ ਰਾਤ ਕਾਰਨ ਸਥਾਨ ਸੰਚੀਏ ਪਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲੀ ਹੀ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਛੇਤੀ ਖੁਸ਼ੀ ਸਵਾਰੇ ਨਾਨਕ ਕਾਰ ਸਾਰ ਮਹੱਲਾ ਦੂਜਾ ਮਨ ਹਰ ਤਰਫ ਨਾ ਜੀਪੇ ਜੇ ਬੋਤਾ ਘਾਲੇ ਤਰਫ ਜਿਹਨੇ ਸਤ ਪਾਓ ਦੇ ਜਨ ਨਾਨਕ ਸਭ ਵਿਚਾਰੇ ਪੌੜੀ ਕਰਤੇ ਕਾਰਨ ਜਿਨ ਕੀਆ ਸੋ ਜਾਣੇ ਸੋਹੀ ਆਪੇ ਸੇ ਸੋ ਪਾਇਨ ਆਪੇ ਫੁਨ ਗੋਏ ਜੋ ਚਾਰੇ ਸਾਹਿਬ ਪਾਵ ਥਕੀ ਕਿਨ ਕੀਮਤ ਹੋਈ ਸਤਿਗੁਰ ਇੱਕ ਦਿਖ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਏ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿਨ੍ਹਾਂ ਪੋ ਤਿੰਨ ਨਾਹੀ ਪੋ ਮੁੱਚ ਪੋ ਨਿਭਾ ਹੈ ਨਾਨਕ ਕੋ ਪਟੰਤਰਾ ਤਿਤ ਜੀਵਾਨ ਗਿਆ ਹੈ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੇ ਉੜਦੇ ਕੋ ਉੜਤਾ ਜੀਵਤੇ ਕੋ ਜੀਵਤਾ ਮਿਲੇ ਮੂਹੇ ਕੋ ਮੂਹਾ ਨਾਨਕ ਸੋ ਸਲਾਹੀਏ ਜਿਨ ਕਾਰਨ ਕੀਆ ਪੌੜੀ ਸੱਚ ਧਿਆਨ ਸੇ ਸੱਚੇ ਗੁਰ ਸਾਹਿਬ ਵਿਚਾਰੀ ਹੀ ਹੁਮੇ ਮਾਰ ਮਨ ਨਿਰਮਲਾ ਹਰ ਨਾਮ ਉਰਤਾਰੀ ਕੋਠੇ ਮੰਡ ਮਾੜੀ ਲੱਗ ਪਏ ਗਵਾਰੀ ਜਿਨ ਕੀ ਤਿਸ ਨਾ ਜਾਣਨੀ ਮਨਮੁਖ ਗੁਬਾਰੀ ਜਿਸ ਬਜਾਏ ਸੋ ਬੋਸੀ ਸੱਚਿਆ ਕਿਆ ਜੰਤ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤੋਂ ਸ਼ਿੰਗਾਰ ਕਾ ਜਾਂ ਪਹਿਲਾਂ ਕੰਤ ਮਨਾਏ ਮਾਸੇ ਜੇ ਕੰਤ ਨਾ ਆਵੇ ਐਵੇ ਵਿਰਥਾ ਜਾਏ ਕਾਮਣ ਪੇਰ ਮਨ ਮਾਨਿਆ ਤੋ ਬਣਿਆ ਸ਼ਿੰਗਾਰ ਕੀਆ ਤੋ ਪਰਵਾਨਿਆ ਸਾਸੋ ਤਰੇ ਪਿਆਰ ਪੋ ਸ਼ਿੰਗਾਰ ਤੋ ਰਸ ਭੋਜਨ ਪਾਉ ਕਰੇ ਤਨ ਮਨ ਸੋਪੇ ਕੰਤ ਕੋ ਤੋ ਦਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੋ ਰਸ ਲੈ ਧਨ ਕੀਆ ਸ਼ਿੰਗਾਰ ਸੇਜੇ ਕੰਤ ਨਾ ਆਇਓ ਐਵੇ ਪਿਆ ਬੇਕਾਰ ਮਹੱਲਾ ਤੀਜਾ ਤਨ ਪਿਰ ਗਏ ਨਾ ਆਖੀਏ ਬਹਿਨੇ ਇਕੱਠੇ ਹੋਏ ਇੱਕ ਜੋ ਦੋਏ ਮੂਰਤੀ ਤਨ ਪਿਰ ਕਹੀਏ ਸੋਏ ਮਹੱਲਾ।

ਚੋਰ ਸਾਧ ਭਲੇ ਅਨਾਥਿਆਂ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਇਂਦਾ ਜਗ ਧੰਦੇ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਜਿਸ ਇਹ ਮਨਤਾਪ ਦਾ ਗੁਰ ਠਾਕਰ ਹਾਇਆ ਨਾਮੇ ਨੂੰ ਸਭ ਲੋਕ ਜੀਵ ਗੁਰਮਤੀ ਪਾਇਆ ਹਾਂ ਤੁਰ ਲਿਖਿਆ ਮਿਟ ਨਾ ਸਕੇ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋ ਦੀਵੇ ਚੋ ਦੇ ਹਟ ਨਾਲੇ ਜੇਤੇ ਜੀਤੇ ਤੇ ਬਨਜਾਰੇ ਖੁੱਲੇ ਹੱਟ ਹੋਆ ਵਪਾਰ ਜੋ ਪੋਚੇ ਸੋ ਚੱਲਣ ਹਾਰ ਤੰਦ ਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਘਰ ਆਏ ਵਜੀ ਵਧਾਏ ਸੱਚ ਨਾਮ ਕੀ ਮਿਲੀ ਵਡਿਆਈ ਹੀ ਮਹੱਲਾ ਪਹਿਲਾਂ ਰਾਤੀ ਹੋਵਨ ਕਾਲਿਆ ਸੁਪੇਦਾ ਸੇ ਬੰਨ ਦੁਹੇ ਬਗਾ ਤਪਿਕਣਾ ਕਾਲਿਆ ਕਾਲੇ ਬੰਨ ਅੰਧੇ ਅਕਲੀ ਬਾਰੇ ਮੂਰਖ ਅੰਧ ਗਿਆਨ ਨਾਨ ਨਦਰੀ ਬਾਰੇ ਕਵੀ ਨਾ ਪਾਵੇ ਮਾਨ ਪੌੜੀ ਕਾਇਆ ਕੋਟ ਰਚਾਇਆ ਅਸਾਂ ਹਰ ਸੱਚੇ ਆਪੇ ਇੱਕ ਦੂਜੇ ਆਪ ਖੁਆਇਨ ਹਮੇ ਵਿੱਚ ਵਿਆਪੇ ਇਹ ਮਾਨਸ ਜਮ ਦਲਾਂਬ ਸਾ ਮਨਮੁਖ ਸੰਤਾਪੇ ਜਿਸ ਆਵ ਜਾਇ ਸੋ ਬੁਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਨ ਸਭ ਵਰਤੇ ਆਪੇ ਸਲੋਕ ਮਹੱਲਾ ਪਹਿਲਾ ਚੋਰਾ ਜਾਰਾ ਰੰਡੀਆਂ ਕੁੱਟੀਆਂ ਦੀ ਬਾਣ ਬਦੀਨਾ ਕੀ ਦੋਸਤੀ ਬਦੀਨਾ ਕਾ ਖਾਣ ਸਿਫਤੀ ਸਾ ਨਾ ਜਾਣੇ ਸਦਾ ਵਸੇ ਸੈਤਾਨ ਚੰਦਨ ਖੋਲੀਏ ਪੀ ਸਾਹੂ ਸਿਓ ਪਾਣ ਨਾਨਕ ਕੂੜੇ ਕੱਤੀਏ ਕੂੜਾ ਤਣੀਏ ਤਾਣ ਕੂੜਾ ਕੱਪੜ ਕੱਚੀਏ ਕੂੜਾ ਪਹਿਨਣ ਮਾਨ ਬਹਲਾ ਪਹਿਲਾ ਬਾਂਗਾ ਬਰੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਨ ਨਾਨਕ ਜੀ ਨੇ ਸੁਣ ਕੇ ਮੰਨਿਆ ਹੁਣ ਤਿਨਾ ਬਿਟੋ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹੋਮੇ ਝਗੜਾ ਪਾਏ ਹੋਣਾ ਝਗੜੇ ਝਗ ਮੋਇਆ ਗੁਰਮ ਝਗ ਚੜਾ ਝਗੜ ਚੁਕਾਏ ਨੂੰ ਇੱਕੋ ਰਵ ਰਿਹਾ ਸਾ ਆਤਮ ਰਾਮ ਪਛਾਣਿਆ ਪੋਜਲ ਤਰ ਪੇ ਤਰ ਗਿਆ ਜੋਤ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਸਲੋਕ ਮਹੱਲਾ ਪਹਿਲਾ ਸਤਿਰ ਭਿਖਿਆ ਦੇ ਮੈਂ ਤੂੰ ਸਮਰੱਥ ਦਤਾਰ ਹੋਮੇ ਗਰਭ ਨਿਵਾਰਿਆ ਕਾਮ ਕ੍ਰੋਧ ਅਹੰਕਾਰ ਲਵ ਲੋਭ ਪਜਾ ਲੇ ਨਾ ਮਿਲੇ ਆਧਾਰ ਐਨਸ ਨਵਤਨ ਨਿਰਮਾ ਮਹਿਲਾ ਕਬੂ ਨਾ ਹੋਏ ਨਾਨਕ ਹੇ ਬੇਛੁੱਟੀਏ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਬਾਈਏ ਜੀਤੀ ਦਰ ਖੜੀਆਂ ਨਾਨਕ ਕੰਤੇ ਰਤੀਆਂ ਪੁੱਛੇ ਵਤ ਪੁੱਛੇ ਵਤੜੀਆਂ ਮਹੱਲਾ ਪਹਿਲਾ ਸਭੇ ਕੰਤੇ ਰਤੀਆਂ ਮੈਂ ਦੁਹਾਗਣ ਕੇਤ ਮੈਂ ਤਨ ਅਵਗਣ ਕੇਤੜੇ ਖਸਮ ਨਾ ਫੇਰੇ ਚਿੱਤ ਮਹੱਲਾ ਪਹਿਲਾ ਹੋਮ ਬਲਿਹਾਰੀ ਤਿੰਨ ਕੋ ਸਿਵਜਨਾ ਦੇ ਬਾਤ ਸਭ ਰਾਤੀ ਸੁਹਾਗਣ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗ ਜਾਚੇ ਦਾਨ ਹਾਦੀ ਜੇ ਕਿਰਪਾ ਕਰ ਗੁਰਮਲ ਮਿਲਾਏ ਜਨ ਪਾਵੇ ਨਾਮ ਹਰ ਅਨਹ ਸ਼ਬਦ ਬਜਾਏ ਜੋਤੀ ਦੋ ਧਾਰ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗਮੇ ਵਰਤੇ ਆਪ ਹਰ ਸੇਤੀ ਪ੍ਰੀਤ ਕਰ ਸਲੋਕ ਮਹੱਲਾ ਪਹਿਲਾ ਜੀਨ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਓ ਹੁਣ ਸੁੰਜੇ ਕਰ ਕਾ ਪਾਉਣਾ ਜੋ ਆਇਆ ਤਿਉ ਜਾਓ ਮਹੱਲਾ ਪਹਿਲਾ ਸੋਲਾ ਮੈਂ ਦਿਨੇ ਤੇ ਦਿਨੇ ਕੇ ਰਾਤੀ ਮਿਲਣ ਸਹੰਸ ਸਿਵਤ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਇਹ ਵਿਹਾ ਜੀਵਿਆ ਜਿੱਤ ਖਾਏ ਵਧਾਇਆ ਪੇਟ ਨਾਨ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵਿਨਿਤ ਜਨਮ ਸਵਾਰਿਆ ਗੁਰਮ ਸੇਵ ਸਲਾਹੇ ਸੱਚਾ ਉਰ ਧਾਰਿਆ ਘਰ ਦਰ ਪਾਵੇ ਮੈਲ ਨਾਮ ਪਿਆਰਿਆ ਗੁਰਮ ਪਾਇਆ ਨਾਮ ਹੋਰ ਗੁਰ ਕੋ ਬਾਰਿਆ ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ ਸਲੋਕ ਮਹੱਲਾ ਪਹਿਲਾ ਦੀਵਾ ਬਲੈ ਦੇ ਰਾਜਾ ਹੇ ਵੇਦ ਪਾਠ ਮਤ ਪਾਪਾ ਖਾਏ ਉਗੇ ਸੁਰਨ ਜਾਪੇ ਚੰਦ ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਰ ਪੜਵ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨ ਗੁਰਮੁਖ ਉਤਰ ਸਪਾਰ ਮਹੱਲਾ ਪਹਿਲਾ ਸਭ ਦੇ ਸਾਧ ਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫੀਕਾ ਬੁਣਾ ਨਿਤ ਨਿਤ ਹੋਏ ਖੁਆਰ ਨਾਨ ਪਏ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਜੇ ਪ੍ਰਭ ਸਾ ਲਾਹੇ ਆਪਣਾ ਸੋ ਸੋਭਾ ਪਾਏ ਹੁਮੇ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣੇ ਚੜੇ ਸੱਚਾ ਸੁਖ ਪਾਏ ਹੇ ਮੇਲ ਪਿਆ ਚਿਰੀ ਵਿਛੁਨਿਆ ਗੁਰਪੁਰਖ ਮਿਲਾਏ ਮਨ ਮੈ ਲਾਏ ਵਸੋਧ ਹੈ ਹਰ ਨਾਮ ਧਿਆਏ ਸਲੋਕ ਮਹੱਲਾ ਪਹਿਲਾ ਕਾਇਮ ਕੁੰਬਲ ਫੁੱਲ ਗੁਣ ਨਾਨਕ ਬੁਸਮਾਲ ਇੰਨੀ ਫਿਲੀ ਰੋ ਕਰੇ ਅਵਰ ਕੇ ਚੁਣੀਏ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨਕੇ ਕੰਤ ਸਾਪੁਰੀ ਹੀ ਐਸੇ ਐਨਸ ਫਿਰੇ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰ ਬਚਨੀ ਅੰਧਨ ਸੇਵੀ ਗੁਣ ਰਵਾ ਮਨ ਸੱਚੇ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਣੇ ਸਤਿਗੁਰ ਚਾਨੀ ਲੱਗੇ ਹਾਂ ਹਰ ਨਾਮ ਨਿਤ ਜਪਨੀ ਜੋ ਇੱਛੇ ਸੋ ਫਲ ਪਾਏ ਸੀ ਸਭ ਕਰੇ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ
ਪਹਿਲੇ ਬਸੰਤ ਆਉਣਾ ਪਹਿਲਾ ਮੋਲਿਆ ਸੋਏ ਜਿਤ ਮੋਲਿਆ।

ਮੁਲਿਓ ਤਿਸ ਨ ਮੁਲਿਓ ਕੋਇ। ਮਹੱਲਾ ਦੂਜਾ, ਪਹਿਲੇ ਬਸੰਤ ਆਗਮਨ ਤਿਸਕਾ ਕਰੋ ਵਿਚਾਰ, ਨਾਨ ਸੋ ਸਲਾਹੀਏ ਜੇ ਸਭ ਸੇ ਦੇ ਆਧਾਰ। ਮਹੱਲਾ ਦੂਜਾ, ਮਿਲਿਆ ਮਿਲੇ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ। ਪੌੜੀ ਹਰ ਨਾਮ ਸਿਲਾਹੀਏ ਸੱਚ ਕਾਰ ਕਮਾਵੇ, ਦੂਜੀ ਘਰੇ ਲੱਗਿਆ ਫਿਰ ਜੋ ਨਹੀਂ ਪਾਵੇ। ਨਾਮ ਰਤਿਆ ਨਾ ਪਾਈਏ ਨਾਮੇ ਗੁਣ ਗਾਵੇ ਹੈ, ਗੁਰ ਕੇ ਸਭ ਸਲਾਹੀ ਹਰ ਨਾਮ ਸਮਾਵੇ, ਸਤਿਗੁਰ ਸੇਵਾ ਸਫਲ ਹੈ ਸਫੀਏ ਸੇਵੀਏ ਫਲ ਪਾਵੇ। ਸਲੋਕ ਮਹੱਲਾ ਦੂਜਾ, ਕਿਸੀ ਕੋਈ ਕੋਏ ਕਿਸੀ ਕੋਈ ਕੋਏ ਮਾਂਜਨ ਮਾਣੀ ਇੱਕ ਤੂੰ, ਕਿਉਂ ਨਾ ਮਰੀ ਜੇ ਰਹੇ ਜਾਂ ਲੱਗ ਚੇਤਨਾ ਆਵੇ। ਮਹੱਲਾ ਦੂਜਾ, ਜਾ ਸੁਖ ਤਾਂ ਸੋਹਰਾਵਿਓ ਦੁੱਖ ਵੀ ਸੰਭਾਲਿਓ ਏ, ਨਾਨਕ ਕਹੇ ਸਿਆਣੇ ਇਹ ਕੰਤ ਮਿਲਾਵਾ ਹੋਏ। ਪੌੜੀ ਹੁਣ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਹੀ, ਤੂੰ ਅਗਮ ਦਿਆ ਲਗਾ ਮੈਂ ਆਪ ਲਿਓ ਮਿਲਾਏ, ਮੈਂ ਤੁਜ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ, ਜੋ ਤੇਰੀ ਸਨਾਗਤ ਤਿਨ ਲਿਓ ਛਡਾਈ ਹੀ, ਨਾਨਕ ਬੇਪਰਵਾਹ ਹੈ ਤਿਸ ਤਿਲ ਨਾ ਤਮਾਈ। ਰਾਸੋਈ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕਹੇ, ਇੱਕ ਓਂਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਹਾ ਤੁਮ ਕੀਨਾ, ਰਾਮ ਕੋ ਨਾਮ ਨਾ ਕਬੂ ਲੀਨਾ, ਰਾਮ ਨਾ ਜਪੋ ਕਬਨ ਮਤ ਲਾਗੈ ਹੈ, ਮਾਜਬ ਕੋ ਕਿਆ ਕਰੋ ਹੈ ਭਾਗੇ ਰਹੋ, ਦੁੱਖ ਸੁੱਖ ਕਰਕੇ ਕੁਟਾਮ ਜਵਾਇਆ, ਮਾਤੀ ਬਾਰ ਇਕਸਰ ਦੁੱਖ ਪਾਇਆ, ਕੰਠ ਗਹਿਨ ਤਬ ਕਰਨ ਪੁਕਾਰਾ, ਕਹਿ ਕਬੀਰ ਅੱਗੇ ਤੇ ਨਾਮ ਸੰਤੇ ਨਾ ਸਮਾਰਾ। ਸੂਹੀ ਕਬੀਰ ਜੀ, ਥਰ ਹਰ ਕੰਬੇ ਬਾਲਾ ਜੀ, ਉਹ ਨਾ ਜਾ ਨਾ ਜਾਣੋ ਕਿਆ ਕਾਸੀ ਪੀਓ, ਰਹਿਣ ਗਏ ਮਤ ਦਿਨ ਪੀ ਜਾਹੇ, ਪਵਰ ਗਏ ਬਗ ਬੈਠੇ ਆਏ ਰਹੋ, ਕਾਚੇ ਕਰਵੇ ਰਹੇ ਨਾ ਪਾਨੇ ਹੰਸ ਲਿਆ ਕਾਇਆ ਕਮਲਾਨੀ, ਕੁਆਰ ਕੰਨਿਆ ਸਹਿ ਜੈਸੇ ਕਤ ਸ਼ਿੰਗਾਰਾ, ਕਿਉ ਰਲੀਆਂ ਮਾਨੇ ਬਾਜ ਪਤਾਰਾ, ਕਾਗ ਉਟਾ ਉਡਾਵਤ ਪੂਜਾ ਪ੍ਰਾਣੀ, ਕਹਿ ਕਬੀਰ ਇਹ ਕਥਾ ਸਿਰਾਨੀ। ਸੂਹੀ ਕਬੀਰ ਜੀ, ਅਮਸਰਾਨੋ ਲਿਖਾ ਦੇਣਾ ਆਏ ਕਠਨ, ਦੂਤ ਜਮ ਲੈਣਾ ਕਿਆ ਤੈ ਖਟਿਆ ਕਹਾ ਗਵਾਇਆ, ਚਲੋ ਸਾਬ ਦੀਵਾਨ ਬੁਲਾਇਆ, ਚਾਦਰ ਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰ ਗੇ ਕਾ ਆਇਆ ਰਹਾਓ, ਕਰੋ ਦਾਸ ਕਾ ਗਾਵ ਕਿਸ ਬਾਕੀ, ਲਿਓ ਨਬੇਰ ਆਜ ਕੀ ਰਾਤੀ, ਕਿਸ ਪੀ ਖਚ ਤੁਮਾਰਾ ਸਾਰੋ, ਸੁਬੇ ਨਿਭਾਏ ਸਰਾਹੇ ਗੁਜਾਰੋ, ਸਾ ਸੰਗ ਜਾ ਕੋ ਰੰਗ ਲਾਗਾ, ਤਨ ਤਨ ਸੋ ਜਨ ਪੁਰਖ ਸੁਭਾਗਾ, ਈ ਤੋ ਜਨ ਸਦਾ ਸੁਹੇਲੇ, ਜਮ ਜਨ ਪਦਾਰਥ ਜੀਤ ਮੋਲੇ, ਜਾਤ ਸੋਇਆ ਜਨ ਮੰਗਵਾਇਆ, ਮਾਲ ਤਨ ਜੋਰਿਆ ਪਿਆ ਪਰਾਇਆ, ਕੋਹ ਕਬੀਰ ਤੇਈ ਨਰ ਭੂਲੇ, ਖਸਮ ਸਰ ਮਾਟੀ ਸੰਗ ਰੂਲੇ, ਹੇ ਸੂਹੀ ਕਬੀਰ ਜੀ ਲਾਲਤ, ਥਾਕੇ ਨਾ ਸਰ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਸਭ ਮਾ ਥਾਕੇ, ਏਕ ਨਾ ਥਾਕ ਸਮਾਇਆ, ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ ਰਹੋ, ਜਬ ਲਗ ਪ੍ਰਾਣੀ ਤਿਸ ਸੁਰੇਵਾ, ਜਬ ਲਗ ਕੱਟ ਮੈਂ ਸਾਸਾ, ਜੇ ਕੱਟ ਜਾਹੇ ਤਾਂ ਪਾਉ ਨਾ ਜਾਸੀ, ਹਰ ਕੇ ਚਾਨੇ ਵਾਸਾ, ਜਿਸ ਕੋ ਸਬਦ ਵਸਾਵੇ ਅੰਤਰ ਚੁੱਕੇ ਤਿਸੇ ਪਿਆਸਾ, ਹੁਕਮੇ ਬੁੱਝੇ ਚੌਪੜ ਖੇਲੇ, ਮਨ ਜਿਨ ਢਾਲੇ ਪਾਸਾ, ਜੋ ਜਨ ਜਾਨ ਭਜੇ ਅਵਗਤ ਕੋ ਤਿਨਕਾ ਕਛੂਨਾ ਨਾਸਾ, ਕੋ ਕਬੀਰ ਤੇ ਜਨ ਕਭੇ ਨਾ ਹਾਰੇ ਢਾਲ, ਜੋ ਜਾਨੇ ਪਾਸਾ। ਸੂਹੀ ਲਾਲ ਤਕਬੀਰ ਜੀ, ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੇ ਹਾਲਾ, ਜਿਵੇਂ ਨਾਹੀਂ ਮੈਂ ਕਿਸੀ ਕੀ ਬੋਈ, ਐਸਾ ਦੇਨ ਦੁਖਾਲਾ, ਹਰ ਕੇ ਲੋਕਾਂ ਮੈਂ ਕੋ ਨੀਤ ਦੱਸੇ ਪਟ ਪਟਵਾਰੀ, ਉਪ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿੰਨ ਹੋ ਲੀਹਾ ਵਾਰੀ ਰਹੋ, ਨੋ ਡਾਂਡੇ ਦਸ ਮੁਸਫ ਤਾਵੇ, ਰਹੀਤ ਬਸਨਾ ਦੇਹੀ, ਡੋਰੀ ਪੂਰੀ ਮਾਪੇ ਨਾਹੀਂ, ਬੋ ਬਿਟ ਬਿਸਟਾਲਾ ਲਹੀ, ਬੱਤਰਕਾਰ ਇੱਕ ਪੁਰਖ ਸਮਾਇਆ, ਹੁਣ ਜੀਆ ਨਾਮ ਲਿਖਾਈ, ਧਰਮ ਰਾਹੇ ਕਾ ਦਫ਼ਤਰ ਸੋਜਾ, ਬਾਕੀ ਰਿਜਮਨਾ ਕਾਈ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਵਿਵੇਕੋ। ਰਾਸੂਹੀ ਬਾਣੀ ਸ੍ਰੀ ਰਵਿਦਾਸ ਜੀ, ਕਿ ਏਕੂ ਕਰ ਪ੍ਰਸਾਦ, ਸਹਿ ਕੇ ਸਾਰ ਸੁਹਾਗਨ ਜਾਣ, ਤਾਜ ਮਾਨ ਸੁਖ ਰਲੀਆ ਮਾਨੇ, ਤਨ ਮਾ ਦੇ ਨਾ ਅੰਤਰ ਆਖੇ, ਅਬਰਾ ਦੇਖਣਾ ਸੁਣਿਆ ਭਾਖੇ, ਸੋ ਕਤ ਜਾਣੇ ਪੀਰ ਪਰਾਏ, ਜਾ ਕੇ ਅੰਤਰ ਦਰਦ ਨਾ ਪਾਈ ਰਹੋ, ਦੁਖੀ ਦੁਆਗਨ ਦੋਏ ਪਾਖ ਕਹੀਨੀ, ਜਿਨ ਨਾ ਨਿਰੰਤਰ ਭਗਤ ਨਾ ਕੀਨੀ, ਪੁਰ ਸਲਾਤ ਕਾ ਪੰਧ ਹੇਲਾ, ਸੰਗ ਨਾ ਸਾਥੀ ਸੰਗ ਨਾ ਸਾਥੀ ਗਬਨ ਅਕੇਲਾ, ਦੁਖੀਆ ਦਰਦ ਵਾ ਦਰ ਆਇਆ, ਬਹੁਤ ਪਿਆਰ ਜਵਾਬ ਨਾ ਪਾਇਆ, ਕਹਿ ਰਾਸ ਸਰਨ ਪ੍ਰਭ ਤੇਰੇ, ਜੋ ਜਾਣੋ ਤਿਉ ਕਰ ਗਤ ਮੇਰੀ ਸੂਈ, ਜੋ ਦਿਨ ਆਵੇ ਸੋ ਦਿਨ ਜਾਏ, ਕਰਨ ਕੂਚ ਰਹਿਣ ਥਿਰ ਨਾਹੀਂ, ਸੰਗ ਚਾਲਤ ਹੈ ਹੰਪੀ ਚੱਲਣਾ, ਦੂਰ ਗਬਨ ਸੁਰ ਸਿਰ ਉੱਪਰ ਮਾਰਨਾ, ਕਿਆ ਤੂੰ ਸੋਇਆ ਜਾ ਗਿਆ ਨਾ ਤੈ ਤੈ ਜੀਵਨ
ਜਾਗਰ ਸੱਚ ਕਰ ਜਾਨਾ ਰਹਾਉ ਜਿਨ ਜਿਉ ਦੀਆ ਸੋਰਜ ਕਾ ਅੰਬਰਾਵੇ ਸਭ ਕਰ ਪੀਤਰ ਹਾ ਚਲਾਵੇ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਹੈ ਨਾਮ ਸਮਾਰ ਸਵੇਰਾ ਜਨਮ ਸਰਾਰੋ ਪੰਥਨਾ ਸਵਾਰਾ ਸਾਂਝ ਭਰੀ ਦਹਿ ਦਿਸ ਅੰਧਿਆਰਾ ਕਹਿ ਰਵਾਸ ਨਿਦਾਨ ਦੀਵਾਨੇ ਚੇਤ ਸੁਨਾਏ ਦੁਨੀਆਂ ਫਨ ਖਾਨੇ ਸੋਈ ਉੱਚੇ ਮੰਦਰ ਸਾਰ ਸੋਈ ਹੀ ਇਹ ਕਰੀ ਫੁਨ ਰਹਿ ਨਾ ਹੋਏ ਇਹ ਤਾਂ ਐਸਾ ਜੈਸੇ ਕਾਸਕੀ ਚਾਟੀ ਜਾ ਲਿਓ ਘਾਸ ਰਲ ਗਿਓ ਮਾਟੀ ਰਹੋ ਪਾਈ ਬੰਦ ਕੁਟੰਬ ਸਹੇਰਾ ਉਹ ਪੀ ਲਾਗੇ ਕਰ ਸਵੇਰਾ ਕਰਕੇ ਨਾਰ ਉਰੇ ਤਨ ਲਾਗੇ ਉਹ ਤੋਂ ਪੂਤ ਪੂਤ ਕਰ ਭਾਗੀ ਕਹਿਰ ਉਦਾਸ ਸਭੇ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਛੂਟਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਸ ਹੋਈ ਬਾਣੀ ਸੇਖ ਫਰੀਦ ਜੀ ਕੀ ਤਪ ਤਾ ਲੋਹੇ ਲੋਹੇ ਤਾ ਹੱਥ ਮਰੋਰੋ ਬਾਬਾ ਹੋਏ ਸੋ ਲੋਹ ਸੋ ਲੋਰੋ ਤੈਸੈ ਮਨ ਮੈਂ ਕੀਆ ਰੋਸ ਮੁਝ ਅਵਗਨ ਸਹਿ ਨਾਹੀ ਦੋਸ ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ ਜੋਬਨ ਕੋਏ ਪਾਛੇ ਪਛਤਾਨੀ ਰਹੋ ਕਾਲੀ ਕੋਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋ ਬਿਰਹਿ ਜਾਲੀ ਬਿਰਹਿ ਬਿਹੋਨ ਕਤੇ ਸੁਖ ਪਾਏ ਜਾ ਹੋਏ ਕਿਰਪਾ ਤਾਂ ਪ੍ਰਭੂ ਮਿਲਾਏ ਬਿਦਨ ਖੂਹੀ ਮੁੰਦ ਇਹ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾ ਸੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਅਲੋ ਬੇਲੀ ਬਾਟ ਮਾਰੀ ਖਰੀ ਰੁਣੀ ਖਨਿਓ ਤਿੱਖੀ ਬਹੁਤ ਪੀਉਣੀ ਸੇ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸਮਾਜ ਸਵੇਰਾ ਸੂਹੀ ਲਾਲਤ ਬੇੜਾ ਬੰਧਨਾ ਸਾ ਕਿਉ ਬੰਧਨ ਕੀ ਵੇਲਾ ਪਰ ਸਰਬ ਜਬ ਉਛਲੇ ਤਬ ਤਰਨ ਦਹੇਲਾ ਹੱਥ ਨਾਲ ਲਾਇਕ ਸੁਮਰੇ ਜਾ ਜਲ ਜਾਸੀ ਢੋਲਾ

ਭੋਕਾ ਇਸਤਨ ਤਾਈ ਭਗਤ ਹੀ ਨਾਨਕ ਜੀ ਹੋਏਗਾ ਤਾਂ ਖਸਮੇ ਨਾ ਉਨਜਾਈ ਬਿਲਾਵਨ ਮਹੱਲਾ ਪਹਿਲਾ ਮਨ ਮੰਦਰ ਤਨ ਬੇਸੰਦ ਘਟੀ ਤੀਥ ਨਾਵਾਂ ਇੱਕ ਸ਼ਬਦ ਮੇਰੇ ਪ੍ਰਾਮ ਵਸੈ ਬੋਹੜ ਜਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੇ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾ ਹੀ ਚਿੰਤ ਪਰਾਈ ਰਹੋ ਅਗਮ ਕੋ ਚਲ ਅਖ ਪਰਾ ਚਿੰਤਾ ਕਰੋ ਹਮਾਰੀ ਜਲ ਥਲ ਮਹਿਰ ਭਰਪੂਲੀਨਾ ਕਟਕਾ ਜੋ ਤੁਮਾਰੀ ਸਿੱਖ ਮਤ ਸਭੋ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਝ ਵੀ ਨਿਆ ਵਰ ਨਾ ਜਾਣ ਮੇ ਸਹਿਬਾ ਗੁਣਗਾ ਮਨ ਤੇਰੇ ਜੀ ਜਨ ਸਭ ਸੰਤ ਤੁਮਾਰੀ ਸਰਵ ਚਿੰਤ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੋਤਾ ਆਪੇ ਜਾਨ ਆਪੇ ਕਰ ਕਰ ਵੇਖੇ ਤਾਂ ਤੂੰ ਦਾਤਾ ਨਾਮ ਪ੍ਰਵਾਨ ਐਸਾ ਨਾਮ ਨਿਰੰਜਨ ਦੇਵ ਆਉ ਜਾਚਕ ਤੂੰ ਅਲਖ ਪਿਓ ਰਹਾਉ ਮਾਇਆ ਮੋਹ ਤਰਕਟੀ ਨਾ ਪੁੰਡੀ ਕਾਵਨ ਕਾਵਨ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੇ ਚਾਨ ਅੰਧਿਆਰ ਚੱਖ ਛੋਡੀ ਸਹਿਸਾ ਨਹੀਂ ਕੋਏ ਬਾਪ ਦਿਸੇ ਬਿਜਾਤਨਾ ਹੋਏ ਇੱਕ ਇੱਕ ਹੋ ਨਾਹੀਂ ਭੋ ਕੋਏ ਕਰਤਾ ਕਰੇ ਕਰਾਵੇ ਸੋਏ ਸਾਮੂਹੇ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਾਚੇ ਧਾਰਿਆ ਅਵਰ ਨਾ ਸੁਝੇ ਗੁਰ ਕੋ ਵਾਰਿਆ ਨਾਨਕ ਨਾਮ ਰਤੇਨੇ ਸਾਰਿਆ ਬਿਲਾਵਨ ਮਹੱਲਾ ਪਹਿਲਾ ਗੁਰਬਚਨੀ ਮਨ ਸਹਿ ਧਿਆਨੇ ਹਰ ਕੇ ਰੰਗ ਰਤਾ ਮਨ ਮਾਨੇ ਮਨ ਪਰਮ ਭੁੱਲੇ ਬੋਰਾਨੇ ਹਰ ਬਿਨ ਕੋ ਹਰ ਬਿਨ ਕਿਉ ਰਹੀਏ ਗੁਰ ਸਭ ਪਛਾਨੇ ਬਿਨ ਦਰਸ਼ਨ ਕੈਸੇ ਜੀਓ ਮੇਰੀ ਮਾਈ ਹਰ ਬਿਨ ਜੀਰਾ ਰਹਿ ਨਾ ਸਕੇ ਖਿਨ ਸਤਿਗੁਰ ਬੂਝ ਬਜਾਈ ਰਹੋ ਮੇਰੇ ਪਰ ਬਿਸਰੇ ਹੋ ਮਰੂ ਦਿਖਾਲੇ ਸਾਸ ਗਾ ਜਪੋ ਆਪਣੇ ਹਰ ਭਾਲੇ ਸਦਾ ਸਾਧ ਬਰਾਗਨ ਹਰ ਨਾਮ ਨਿਹਾਲੇ ਅਵ ਜਾਣੇ ਗੁਰਮੁਖ ਹਰ ਨਾਲੇ ਅਕਥ ਕਥਾ ਕਹੀਏ ਗੁਰ ਪਾਏ ਪ੍ਰਭ ਅਗਮ ਗੋਤਰ ਦੇ ਦਿਖਾਏ ਬਿਨ ਗੁਰ ਕਰਨੀ ਕਿਆ ਕਾਰ ਕਮਾਏ ਹੁਮੇ ਮੇਟ ਚੱਲੇ ਗੁਰ ਸ਼ਬਦ ਸਮਾਏ ਮਨ ਮੁਛੜੇ ਖੋਟੀ ਰਾਸ ਗੁਰਮੁਖ ਨਾਮ ਮਿਲੇ ਸਵਾਸ ਹਰ ਕਿਰਪਾ ਧਾਰੀ ਦਾਸਨ ਦਾਸ ਨਾ ਜਾਂ ਨਾਨਕ ਹਰ ਨਾਮ ਧਨ ਰਾਸ ਬਿਲਾਵਲ ਮਹੱਲਾ ਤੀਜਾ ਕਰ ਪਹਿਲਾ ਇੱਕ ਓਂਕਾਰ ਸਤਿ ਪ੍ਰਸਾਦ ਤ੍ਰਿਗ ਤਿਰ ਖਾਇਆ ਤਿਰ ਤਿਰ ਸੋਇਆ ਤ੍ਰਿਗ ਤਿਰ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਓ ਜਿੱਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਹੱਥ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਦੂਜਾ ਭਾਵ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚੰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨਕੇ ਤੇ ਦੁੱਖ ਨਿਵਾਰੇ ਰਹੋ ਤੂੰ ਦਿਆਲ ਦਿਆਲ ਪਤ ਦਾਤਾ ਕਿਆ ਜੰਤ ਵਿਚਾਰੇ ਮੁਕਤ ਬਾਣ ਸਭ ਤੁਜਤੇ ਹੋਏ ਐਸਾ ਆਖ ਬਖਾਣੇ ਗੁਰਮੁਖ ਹੋਏ ਸੋ ਮੁਕਤ ਹੋਏ ਮਨਮੁਖ ਬੰਦ ਵਿਚਾਰੇ ਹੇ ਸੋ ਜਨ ਮੁਕਤ ਇਸ ਏਕ ਲਿਵ ਲਾਗੇ ਸਦਾ ਰਹੇ ਹਰ ਨਾਲੇ ਤਿਨਕੀ ਗਹਿਣ ਗਤ ਕਹੀ ਨਾ ਜਾਏ ਸਾਚੇ ਆਪ ਸਵਾਰੇ ਪਰਮ ਪੁਲਾਣੇ ਸੇ ਮਨੁੱਖ ਕਹੀਏ ਨਾ ਉਵਾਰ ਨਾ ਪਾਰੇ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸਭ ਸਮਾਲੇ ਹਰ ਜਨ ਮਾਇਆ ਮੋਹ ਮਾਹੇ ਨਿਸਤਾਰੇ ਨਾਨ ਪਾਗ ਹੋਵੇ ਜਿਸ ਮਸਤਕ ਕਾਲੇ ਮਾਰ ਬਿਦਾਰੇ ਬਿਲਾਵਲ ਮਹੱਲਾ ਤੀਜਾ ਤੁਲ ਕਿਉਂ ਤੁਲਿਆ ਜਾਏ ਦੂਜਾ ਹੋਏ ਤਾਂ ਸੋਝੀ ਹੀ ਪਾਏ ਜਿਸਤੇ ਦੂਜਾ ਨਾ ਹੀ ਕੋਏ ਤਿਸ ਦੀ ਕੀਮਤ ਕੀਕੂ ਹੋਏ ਗੁਰਪ੍ਰਸਾਦ ਬਸੇ ਮਨ ਆਏ ਹੇ ਤਾ ਕੋ ਜਾਣੇ ਦੁਬਦਾ ਜਾਏ ਰਹਾਉ ਆਪ ਸਰਾਫ ਕਸਵਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੇ ਇੱਕੋ ਸੋਏ ਮਾਇਆ ਕਰੂ ਸਭ ਤਿਸਤੇ ਹੋਏ ਜਿਸਨੂੰ ਆਪ ਜਿਸਨੂੰ ਮਿਲੇ ਸੋ ਨਿਰਮਲ ਹੋਏ ਜਿਸਨੂੰ ਲਾਏ ਲਗੇ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਬਿਤਾਤ ਹੈ ਆਪੇ ਆਪੇ ਬੁਝਾਏ ਆਪੇ ਜਾਪੇ ਆਪੇ ਸਤਿਗੁਰ ਸਾਧ ਆਪੇ ਨਾਨਕ ਆਖ ਸੁਣਾਏ ਆਪੇ ਹੈ ਬਿਲਾਵਲ ਮਹੱਲਾ ਤੀਜਾ ਸਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੇ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਸਾਹਮੇ ਇੱਕ ਸਮਾਨਾ ਸਤਿਗੁਰ ਪਾਚੇ ਹਰ ਨਾਮ ਸਮਾਨਾ ਜਿਸ ਕਰਮ ਹੋਵੇ ਸੋ ਸਤਿਗੁਰ ਆਵਾਏ ਆਂਦਨ ਲਾਗੇ ਸਹਿ ਧਿਆਨਾ ਰਹੋ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਬਹਾਨਾ ਜਬ ਆਪਣੀ ਜੋਤ ਖਿੱਚੇ ਤੂੰ ਖਿੱਚੇ ਤੂੰ ਸਵਾਮੀ ਤਬ ਕੋਈ ਕਰੋ ਦਿਖਿਆ ਬਖਿਆਨਾ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣਿੰਦਾਨਾ ਹਾਂ ਜੋ ਆਪ ਚਲਾਏ ਤਿਵੇ ਕੋਈ ਚਾਲੇ ਜੋ ਹਰ ਭਾਵੇ ਭਗਵਾਨਾ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੇ ਤੇਰੇ ਕੰਮ ਹਾਂ ਇੱਕ ਨਾ ਘਰ ਮੈਂ ਦੇ ਬਣਾਏ ਇੱਕ ਪਰਮ ਭਵੇ ਮਾਨਾ ਬਿਲਾਵਲ ਮਹੱਲਾ ਤੀਜਾ ਪੂਰਾ ਥਾਟ ਬਣਾਇਆ ਪੂਰੇ ਵੇਖੋ ਇੱਕ ਸਮਾਨਾ ਇਸ ਪ੍ਰਪੰਚ ਮੈਂ ਸਾਚੇ ਨਾਮ ਕੇ ਬਜਾਈ ਮਤ ਕੋ ਧੁਰੋ ਗੁਮਾਨਾ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀਉ ਜਾਣ ਤਿਸ ਜਿਸ ਅੰਤਰ ਰਵੇ ਹਰ ਨਾਮਾ ਰਹੋ ਚੋ ਜੁਗਾ ਕਾ ਹੁਣ ਨਿਵੇੜਾ ਨਰ ਮਨੁੱਖਾ ਨੂੰ ਇੱਕ ਨਿਦਾਨਾ ਜਤ ਸਤ ਸੰਜਮ ਤੀਰਥ ਉਹਨਾਂ ਜੁਗਾਂ ਦਾ ਧਰਮ ਹੈ ਕੱਲ ਮੈਂ ਕੀਰਤ ਹਰ ਨਾਮਾ ਜੋ ਜੇ ਆਪੋ ਆਪਣਾ ਧਰਮ ਹੈ ਸੋ ਦੇਖੋ ਵੇਦ ਪੁਰਾਣਾ
ਗੁਰਮੁਖੀ ਗੁਰਮੁਖ ਜਿਨੀ ਤਿਆਇਆ ਹਰ ਹਰ।

ਕਹਿਤ ਨਾ ਸਚੇ ਸਿਓ ਪ੍ਰੀਤ ਨਾ ਚੁਕੇ ਮਨ ਬਿਮਾਨਾ ਕਹਿਤ ਸੁਣਤ ਸਭੇ ਸੁਖ ਪਾਵੇ ਮਾਨ ਪਾਹੇ ਨਿਧਾਨਾ ਬਿਲਾਵਲ ਮਹਲਾ ਤੀਜਾ ਗੁਰੂ ਪ੍ਰੀਤ ਸੁਣਵਾ ਪੇਲਾ ਹੈ ਤਿਤਕਾਰ ਬਿਲਾਵਲ ਗੁਰ ਸਭ ਸੁਹਾਏ ਮੰਗਲ ਨਾਰੀ ਗਾਵੇ ਆਏ ਬਿਲ ਪ੍ਰੀਤਨ ਸਾ ਸੁਖ ਪਾਏ ਹੈ ਹੁਣ ਤਿੰਨ ਬਲਿਹਾਰੇ ਜੈਨ ਹਾਰ ਮਨ ਵਸਾਏ ਜਹਾਰ ਜਨ ਕੋ ਮਿਲਿਆ ਸੁਖ ਪਾਏ ਪਾਈਏ ਹਰ ਗੁਣ ਗਾਵੇ ਸਹਿਸ ਸਮਾਏ ਸਹਿਸ ਪਾਏ ਰਹਾਉ ਸਦਾ ਰੰਗ ਰਾਤੇ ਤੇਰੇ ਚਾਹੇ ਹਰ ਜੋ ਆਪ ਵਸੇ ਮਨ ਆਏ ਆਪੇ ਸੁਭਾ ਸਾਧ ਹੀ ਪਾਏ ਗੁਰ ਮੇਲੇ ਮੇਲ ਮਿਲਾਏ ਗੁਰਮਰਾ ਤੇ ਸਭ ਗਾਏ ਨਿਜ ਕਰ ਬਾਸਾ ਹਰ ਗੁਣ ਗਾਏ ਰੰਗ ਚੁਲੂਰੇ ਹਰ ਰਾਸ ਪਾਏ ਇਹ ਰੰਗ ਕਦਨ ਉੱਤੇ ਸਤ ਸਮਾਏ ਅੰਤਰ ਸਾਧ ਮਿਟਿਆ ਗਿਆਨ ਅੰਧੀਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸੱਚ ਰਾਤੇ ਤਿੰਨ ਬੋ ਨਾ ਫੇਰਾ ਨਾਨਕ ਨਾਮ ਦੜਾਏ ਪੂਰਾ ਗੁਰ ਮੇਰਾ ਬਿਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਏ ਉਮੇ ਮਾਇਆ ਸਭ ਜਲਾਏ ਦਾ ਸੱਚੇ ਗੁਰ ਤੇ ਸੋਭਾ ਪਾਈ ਜਗਦੀਸ਼ ਸੇਵੋ ਮੇਰਾ ਬਨਕਾਜਾ ਅੰਧ ਅੰਧ ਹੋਵੇ ਮਨ ਮੇਰੇ ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਰਹੋ ਮਨ ਕੀ ਪ੍ਰਤੀ ਤਮਾਨਤੇ ਪਾਹੀ ਪੂਰੇ ਗੋਤੇ ਸਭ ਜਾਈ ਜਿਵੇਂ ਮਰਨ ਕੋ ਸਮ ਸਰ ਵੇਖੈ ਹੈ ਉਹ ਨਾ ਮਰੇ ਨਾ ਜਮ ਵੇਖੈ ਕਰ ਹੀ ਮਹਿ ਸਭ ਕੋਣ ਦਾਨ ਸਤਿਗੁਰ ਦਿਖਾਏ ਗਿਆ ਅਭਿਮਾਨ ਸਾਦੀ ਲਾਗਾ ਸਹਿਤਿਆਨ ਅੰਦਨ ਗਾਵੇ ਇੱਕੋ ਨਾਮ ਇਹ ਯੁਗ ਮੈਂ ਵਡਿਆਈ ਪਾਹੀ ਪੂਰੇ ਗੋਤੇ ਨਾਮ ਤਿਆਈ ਜੈ ਦੇਖਾ ਤੈਰੇ ਹਸਮਾਏ ਸਦਾ ਸੁਖਦਾਤਾ ਕੀਮਤ ਨਹੀਂ ਪਾਈ ਪੂਰੇ ਭਾਗ ਗੁਰ ਪਾਇਆ ਗੁਰ ਪੂਰਾ ਪਾਇਆ ਅੰਮ੍ਰਿਤ ਨਾਮ ਨਿਧਾਨ ਦਿਖਾਇਆ ਗੁਰ ਕਾ ਸ਼ਾਦਾ ਹੱਥ ਮਿੱਠਾ ਲਾਇਆ ਹਾ ਨਾਨਕ ਤਿਸਨ ਬੁਝੀ ਮਨ ਤਨ ਸੁਖ ਪਾਇਆ ਰਾਹ ਬਿਲਾਵਲ ਮਹਲਾ ਚੌਥਾ ਕਾਤੀ ਜਾਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਦਮਤ ਪ੍ਰਬੰਧ ਜਮ ਜੋ ਪ੍ਰੇਰ

ਤੇ ਹਿਰ ਹਰ ਹਿਰਦੇ ਹਰ ਬਸਨਾ ਰਹੋ ਮਾਇਆ ਜੰਗਰਿਸਤ ਪਰਮਤ ਹੈ ਪ੍ਰਾਣੀ ਰੱਖ ਲੇ ਵੋ ਜਾਣੇ ਆਪਣਾ ਜੋ ਪਹਿਲਾ ਧਨਾਸ਼ ਗ੍ਰਸਿਓ ਹਰ ਰੱਖਿਓ ਹਰ ਸਾਰ ਸਾਰਨਾ ਕਵਨ ਕਵਨ ਕੀ ਗਤ ਮਿਤ।

ਤੇ ਦਿਸ ਹੀ ਨਾਲੇ ਨਾਨਕ ਦਾਸ ਸਤਸੰਗ ਪ੍ਰਿਤਪਾਲੇ ਬਲਾਵਲ ਮਹੱਲਾ ਪੰਜਵਾ ਸੁਖ ਨਿਧਾਨ ਪ੍ਰੀਤਮ ਭਰਾ ਮੇਰੇ ਅਗਣ ਕੋ ਠਾਕੁਰ ਭਰਾ ਤੇਰੇ।

ਪ੍ਰਭ ਚੇਤੇ ਆਏ ਤਾਂ ਕੈਸੀ ਭੀੜ, ਹਰ ਸੇਵਕ ਨਾਹੀ ਜਮ ਪੀੜ, ਸਭ ਦੁਖ ਸਰਬ ਦੁਖ ਹਰ ਸਿਮਰਤ ਨਸੇ, ਜਾ ਕੈ ਸੰਗ ਸਦਾ ਪ੍ਰਭ ਬਸ, ਪ੍ਰਭ ਕਾ ਨਾਮ ਮਨ ਤਨ ਆਧਾਰ, ਬਿਸਰਤ ਨਾਮ ਹੋਵਤ ਤਨ।

ਅੱਲਾ ਸਫਲ ਮੂਰਤ ਕਰ ਦਿਓ ਸੁਆਮੀ ਸਰਵ ਕਲਾ ਪਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾਂ ਸੋ ਇਤਨਾ

ਆਪ ਹੀ ਗੁਰਤਿਆ ਪ੍ਰਗਟਣਾ, ਆਪ ਹੀ ਘੱਟ ਘੱਟ ਆਪ ਅਲਿਪਣਾ, ਆਪੇ ਅਵਗਤ ਆਪ ਸੰਗ ਰਚਨਾ, ਕਉ ਨਾਨਕ ਪ੍ਰਭ ਕੇ ਸਭ ਜਚਨਾ। ਬਲਾਵਲ ਮਹੱਲਾ ਪੰਜਵਾ, ਪੂਲੇ ਮਾਰਗ ਜਿਹੇ ਬਤਾਇਆ ਐਸਾ।

ਵਿਸਰਿਆ ਵੱਡੇ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਪਾਇਆ ਬਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤ ਬੰਧ ਭਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੁਖ ਸਹਿਜ ਆਨੰਦ।

ਹਰਿ ਨਾਨਕ ਬਿਸਨ ਕਾਹੂ ਬੇਰੇ ਬੁਲਾਵਲ ਮਹੱਲਾ ਪੰਜਵਾ ਜਨ ਕਮਲ ਪ੍ਰਭ ਹਿਰਦੇ ਧਿਆਈ ਰੋਗ ਗਾਏ ਸਗਲੇ ਸੁਖ ਪਾਏ ਗੁਰਦੋ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕੋ ਨਾਨਕ ਜਪ ਜੀਵੇ ਗਿਆਨੀ ਬੁਲਾਵਲ ਮਹੱਲਾ ਪੰਜਵਾ ਸ਼ਾਂਤ ਪਾ

ਕੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਾਨੀ ਤਾਂ ਕਾਮਨ ਲਾਗ ਬਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਵਿਆਪ ਗਵਾਇਆ ਨੀ।

ਨਾਨਕ ਗੁਰ ਪੂਰੇ ਸਰਨਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ। ਬਿਲਾਵਲ ਮਹੱਲਾ ਪੰਜਵਾ ਸਤਿਗੁਰ ਕਰ ਦੀਨੇ ਅਹਤਰ ਕਰਵਾਰ ਰਹਾਉ। ਜੋ ਜੋ ਨਿੰਦ ਕਰੇ ਨਿਗ੍ਰਹਿਣ ਕੀ ਤੁਸੀਂ ਆਗੇ ਹੀ ਮਾਰੇ ਕਰਤਾਰ। ਨਾਨਕ ਦਾਤਾ ਕੀ ਸਰਨਾਈ ਜਾ ਕੋ ਸ਼ਬਦ ਅਖੰਡੋ ਪਾਰ। ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੋਗ। ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ। ਸਰਵ

ਨਾਨਕ ਪ੍ਰਭ ਸੁ ਪ੍ਰਸੰਨ ਪਏ ਲਹਿ ਗਏ ਬੇਓਗ ਬਲਾਵਨ ਮਹੱਲਾ ਪੰਜਵਾ ਕਾਹੂ ਸੰਗ ਨਾ ਚਾਲ ਹੀ ਮਾਇਆ ਜੰਜਾਲ ਉਠ ਸਧਾਰੇ ਸ਼ਤਰ ਪਤ ਸੰਤਨ ਕਹਿ ਖਿਆਲ ਰਹਾਓ ਅਹਿੰ ਬੁੱਧ ਕੋ ਬਿਨਸਨ ਆਏ ਤੁਰਕੀ ਢਾਲ ਵੋ ਜੋਨੀ ਜਨਮੈ ਮਰੇ ਬਿਖਿਆ ਬਿਕਰਾਲ ਸਤਿ ਵਚਨ ਸਾਧੂ ਕਹੇ ਨਿਤ ਜਪੇ ਗੋਪਾਲ ਸਿਮਰ ਸਿਮ

ਬਾਦ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰ ਬਾਰ ਬਿਨਸਤ ਬਾਰ ਨਾ ਲਾ ਗਈ ਜਿਉਂ ਕਾਗਦ ਬੂੰਦਾਰ ਹੁਣ ਮੇਰੀ ਮਨਸਾ ਮਨੇ ਮਾਹੇ ਸਤ ਦੇਖ ਵਿਚਾਰ ਸੇ ਸਾਧ ਗਰੀ ਜੋਗੀ ਤਜ ਗਏ ਘਰ ਬਾਰ ਰਹਾਉ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਦਿਸ਼ਟ ਮਨਸਾ ਬਿਨਸੀਐ ਕਿਆ ਲੱਗੇ ਗਵਾਰ ਕਾਂ ਸੁਭਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚਾਲ ਇੱਕ ਚਾਲ ਸੇ ਸਭ ਆਪਣੀ ਵਾਰ ਜਿਨ ਪੂਰਾ

ਦਾਸ ਰਿਣ ਸੋਈ ਹੋ ਅੱਜ ਸਮਕ ਮਸਤ ਕਰਮਾ ਕੋ ਨਾਨਕ ਬੰਧਨ ਛੁਟੀ ਸਤਿਗੁਰ ਕੀ ਸਾਨਾ ਬਲਾਵਲ ਮਹਲਾ ਪੰਜਵਾ ਪਿੰਗਲ ਪਰਬਤ ਪਾਰ ਪਲੇ ਪਰੇ ਖਲ ਚਤੁਰ ਮਗੀਤਾ ਅੰਦਲੇ ਤਿਰ ਭਵਨ ਸੂਜਿਆ ਗੁਰ ਪੇਠ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮਹਿਲ ਖੋਈ ਕੋਟਿਆ ਗਹਰੇ ਨਿਰਣ ਪਹਿ ਚੀਤਾ ਰਹਾਉ ਐਸੀ ਭਗਤ ਗੋਬਿੰਦ ਕੀ ਠਾਸਤੀ ਜੀਤਾ ਜੋ ਜੋ ਕੀਨੋ ਆਪਣੋ ਤੇ ਸਭੈ ਦਾਨ ਦਿੱਤਾ ਸਿੰਘ ਬਲਾਈ ਹੋਏ ਗਏ ਤਣ ਮੇਰ ਦਖੀਤਾ ਸ਼੍ਰਮ ਕਰਤੇ ਦਮੇ ਆਡਕੋ ਤੇ ਗਣਿਤ ਨੀਤਾ ਕਰਨ ਵਡਾਈ ਕਹਿ ਸਕੋ ਬੇਅੰਤ ਗਣੀਤਾ ਕਰ ਕਿਰਪਾ ਮੋਹੇ ਨਾਮ ਦਿਹੋ ਨਾਨਕ ਦਰ ਸ੍ਰੀਤਾ ਬਲਾਵਲ ਮਹੱਲਾ ਪੰਜਵਾ।

ਉਠ ਬੈਠ ਸੋਵਤੇ ਹਰ ਹਰ ਹਰ ਚੇਤ ਰਹਾਉ। ਪੰਚ ਚੋਰ ਆਗੇ ਭਗੇ ਜਬ ਸਤਸੰਗੇਤ, ਪੂੰਜੀ ਸ਼ਬਦ ਕਣੋ ਗੁਲਾਬ, ਗ੍ਰਹਿ ਸੋਭਾ ਸੇਤ। ਨਿਹਚਲ ਆਸਣ ਮਿਟੀ ਚਿੰਤ ਨਾਹੀ ਡੋਲੇਤ, ਭਰਮ ਭਲਾਵਾ ਮਿਟ ਗਿਆ ਪ੍ਰਾਪੇਖਤ ਨੇਤ। ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਏ ਕੇਤ, ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ। ਬਿਲਾਵਲ ਮਹੱਲਾ ਪੰਜਵਾ, ਬਿਨ ਸਾਧੂ ਜੋ ਜੀਵਨਾ ਤੇ ਤੋ ਬਿਰਥਾਰੀ, ਮਿਲਤ ਸੰਗ ਸਭ ਭਰਮ ਮਿਟੇ ਗਤ ਪਈ ਹਮਾਰੀ। ਜਾ ਦਿਨ ਭੇਟੇ ਸਾਧ ਮੋਹੇ ਵਾ ਦਿਨ ਬਲਹਾਰੀ, ਤਨ ਮਨ ਆਪਣੋ ਜੀਰਾ ਫਿਰ ਫਰੋ ਬਾਰੀ ਰਹਾਉ। ਇਥ ਛਡਾਈ ਮੋਹੇ ਤੇ ਤਨਿੰਦਰ ਤਾਰੀ, ਸਗਲ ਰੇਣ ਇਹੋ ਮਨ ਪਿਆ ਬਿਨਸੀ ਆਪ ਧਾਰੀ। ਦਿਨ ਚਿੰਦ ਪਰ ਦੁੱਖ ਨਾਇ ਖਿਨ ਮੈਂ ਜਾਰੀ, ਦਇਆ ਮਿਆਰ ਨਿਕਟ ਪੇਖ ਨਾਹੀ ਦੂਰ ਆਰੀ। ਤਨ ਮਨ ਸੀਤਲ ਪਏ ਅਮੁਕਤੇ ਸੰਸਾਰੀ, ਹਿਤ ਚੀਤ ਸਾ ਪ੍ਰਾਨ ਧਨ ਨਾਨਕ ਦਰਸਾਰੀ। ਬਿਲਾਵਲ ਮਹੱਲਾ ਪੰਜਵਾ, ਟਹਿਲ ਕਰੋ ਤੇਰੇ ਦਾਸ ਕੀ।

ਕਾਲ ਉਕਤ ਸਿਆਣ ਬਕਾਸ਼ ਨਹੀਂ ਨਾਹੀ ਕਸ ਕਾਲ ਪਰੰਪੈ ਰਾਖੋ ਮੋਹ ਤੇ ਕਾਟੋ ਜਮ ਜਾਲ ਬਿਨੋ ਕਰੋ ਕਰਨਾ ਪਤੇ ਪਿਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖਸਾਲ ਬੁਲਾਵਲ ਮਹੱਲਾ ਪੰਜਵਾ ਕੀਤਾ ਲੋੜੇ ਸੋ ਕਰੇ ਤੁਜ ਬਿਨ ਕਛ ਨਾਹੇ ਪ੍ਰਤਾਪ ਤੁਮਾਰਾ ਦੇਖ ਕੈ ਜਮਦੂਤ ਛੱਡ ਜਾਹੇ ਤੁਮਰੀ ਕਿਰਪਾ ਤੇ ਛੂਟੀਏ ਬਿਨਸੇ ਅਹਮੇਬ ਸਰਵ ਕਲਾ ਸਮਰਾਟ ਪ੍ਰਭੂਰੇ ਗੁਰਦੇਵ ਰਹਾਉ ਖੋਜਤ ਖੋਜਤ ਖੋਜਿਆ ਨਾਮੇ ਬਿਨਕੂਰ ਜੀਵਨ ਸੁਖ ਸਭ ਸਾਧ ਸੰਗ ਬ੍ਰਾਹਮਣ ਸਾ ਪੂਰ ਜਿਤ ਤਿਤ ਲਾਭੋ ਤਿਤ ਲੱਗੇ ਸਿਆਣ ਸਭ ਜਾਲੀ ਜਤ ਕਰ ਤੋਂ ਭਰਪੂਰ।

ਸੰਤ ਚਰਨ ਸਰਸੀਸ ਧਾਰ ਹਰ ਨਾਮ ਤੇ ਆਵੋ ਹਰ ਕਿਰਪਾ ਦਿਆਲ ਪ੍ਰਵੇ ਨਿ ਸਿਦ ਪਾਵੋ ਸੰਤ ਜਨਾ ਕੀ ਰਿਣ ਕਾਲ ਮਾਥੇ ਲਾਵੋ ਰਹਾਓ ਨੀਚ ਤੇ ਨੀਚ ਅਤਿ ਨੀਚ ਹੋਏ ਕਰ ਬਿਨੋ ਬੁਲਾਵੋ ਪਾਪ ਮਲੋ ਵਾਯਾਪ ਤਿਆਗ ਸੰਤ ਸੰਗ ਸਮਾਵੋ ਸਾਹ ਸਾਸ ਨੈ ਵੀ ਸ੍ਰੀ ਅਨ ਕਤੇ ਨਾ ਥਾਵੋ ਸਫਲ ਦਰਸ਼ਨ ਗੁਰੂ ਭੇਟੀਐ ਮਾਨ ਮੋਹ ਮਿਟਾਵੋ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭਾਵੋ ਬਲਾਵਲ ਮਹੱਲਾ ਪੰਜਵਾ ਅਟਲ ਵਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ ਜਿਹ ਜਨ ਹੋਆ ਸਾਧ ਸੰਗਤ ਭੇਟੇ ਹਰ ਆਇਆ ਇਹ ਪ੍ਰਤੀਤ ਗੋ

ਨਾਨਕ ਜਪੇ ਸਤ ਸਤ ਬਲ ਜਾਈ ਬਲਾਵਲ ਮਹੱਲਾ ਪੰਜਵਾ ਜਲ ਧੋਵੋ ਇਹ ਸੀਸ ਕਰ ਜਲ ਧੋਵੋ ਇਹ ਸੀਸ ਕਰ ਕਰ ਪਗ ਪਖਲਾਵੋ ਬਾਰ ਜਾਓ ਲਖ ਵੇਰੀਆ ਦਰਸ ਪੇਖ ਜੀਵਾਵੋ ਕਰੋ ਮਨੋਰਥ ਮਨੇ ਮਾਹਿਆ

ਪੰਜਵਾਉ। ਤਹਿਤੇ ਉਪਜੇ ਭਗਤ ਪ੍ਰਭ ਅੰਤਰ ਹੋਏ ਸ਼ਾਂਤ, ਨਾਮ ਜਪਤ ਗੋਬਿੰਦ ਕਾ ਬਿਨਸੇ ਭਰਮ ਭਰਾਂਤ, ਗੁਰਪੂਰਾ ਜਿਸ ਭੇਟਿਆ ਤਾਕੈ ਸੁਖ ਪਰਵੇਸ਼, ਮਨ ਕੀ ਮਤ ਤਿਆਗੀ ਹੈ ਸੁਣੀਏ ਉਪਦੇਸ਼ ਰਾਉ, ਸਿਮਰਤ ਸਿਮਰਤ ਸਿਮਰੀਏ ਸੋ ਪੁਰਖ ਦਾਤਾਰ, ਮਨ ਤੇ ਕਉ ਨ ਬਿਸਰੈ ਸੋ ਪੁਰਖ ਅਪਾਰ, ਚੰਨ ਕਮਲ ਸੋ ਰੰਗ ਲਾਗਾ ਚਜ ਗੁਰਦੇਵ, ਜਾ ਕੋ ਕਿਰਪਾ ਕਰੋ ਪ੍ਰਭ ਤਾਂ ਕੋ ਲਾਵੋ ਸੇਵ, ਨਿਧਨ ਦਾਨ ਅੰਮ੍ਰਿਤ ਪੀਆ ਮਨ ਤਨ ਆਨੰਦ, ਨਨ ਕਉ ਨ ਬਿਸਰੇ ਪ੍ਰਭ ਪਰਮਾਨੰਦ, ਬਲਾਵਲ ਮਹਲਾ ਪੰਜਵਾਉ, ਤ੍ਰਿਸ਼ਨ ਬੁਝੀ ਮਮਤਾ ਗਈ ਨਾਠੇ ਪੈ ਪਰਮਾ, ਥਿਤ ਪਾਈ ਆਨੰਦ ਪਿਆ ਗੁਰ ਕੀ ਨੇ ਧਰਮਾ, ਗੁਰਪੂਰਾ ਰਾਧਿਆ ਬਿਨਸੀ ਮੇਰੀ ਪੀ, ਤਨ ਮਨ ਸਭ ਸੀਤਲ ਭਇਆ ਪਾਇਆ ਸੁਖ ਬੀ ਰਹਾਓ, ਸੋਭਤ ਹਰ ਜਪ ਜਾਗਿਆ

ਆਪ ਮੁਲਤ ਸੰਗੀਤ ਰੇ ਕੁਲ ਕਟਾਂਬ ਉਧਾਰੀ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਨਾਥ ਜਾਨ ਮੈਂ ਨਿਰਗੁਣ ਗੁਣਹੀਨ ਨਾਨਕ ਕਿਰਪਾ ਪਈ ਦਾਸ ਆਪਣਾ ਕੀਨ ਬਲਾਵਲ ਮਹੱਲਾ ਪੰਜਵਾ।

ਖੁਲਾ ਬਲ ਮਹਲਾ ਪੰਜਵਾ। ਹਰ ਹਰ ਹਰ ਅਰਾਧੀਏ ਹੋਈਏ ਅਰੋਗ, ਰਾਮਚੰਦ ਕੇ ਲਸ਼ਟਗਾ ਜਨ ਮਾਰਿਆ ਰੋਗ ਰਹਾਓ। ਗੁਰਪੂਰਾ ਹਰ ਜਾਪੀਏ ਨਿਤ ਕੀ ਚੇਪ ਹੋਉ, ਸਾਧ ਸੰਤ ਕੈ ਵਾਰਣੈ ਮਿਲਿਆ ਸੰਜੋਗ, ਜਿਸ ਸਿਮਰਤ ਸੁਖ ਪਾਈਏ।

ਬਾਂਹ ਪਕੜ ਪ੍ਰਭ ਕਾਢਿਆ ਕੀ ਨਾ ਪਨਿਆ ਸਿਮਰ ਸਿਮਰ ਮਨ ਤਨ ਸੁਖੀ ਨਾਥ ਨਿਰਭਇਆ ਬਲਾਵਲ ਮਹਲਾ ਪੰਜਵਾਉ ਕਰ ਧਰਮ ਅਰਥ ਥਾਪਿਆ ਨਾਮ ਦੀਨੋ ਦਾਨ ਸਫਲ ਸੇਵਾ ਪਾਰ ਬ੍ਰਹਮ ਕੀ ਤਾਂ ਕੀ ਨਹੀਂ ਹਾਨ ਆਪੇ ਹੀ ਪ੍ਰਭ ਰੱਖਤਾ ਭਗਤਨ ਕੀ ਆਨ ਜੋ ਜੋ ਚਿਤ ਵੈ ਸਾਧ ਜਨ ਸੋ ਲੇਤਾ ਮਾਨ ਰਹਾਉ ਸਨ ਪਰੇ ਚਨ ਅਰਵਿੰਦ ਜਨ ਪ੍ਰਭ ਕੇ ਪ੍ਰਾਨ ਸਹਿ ਸੁਪਾਈ ਨਾਨਕ ਮਿਲੇ ਜੋਤੀ ਜੋ ਸਮਾਨ ਬਲਾਵਲ ਮੱਲਾ ਪੰਜੋ ਚਨ ਕਮਲ ਕਾ ਆਸਰਾ

ਮਹਲਾ ਪੰਜਵਾ ਸਿਮਰ ਸਿਮਰ ਪ੍ਰਭਾ ਪਣਾ ਨਾਠਾ ਦੁਖ ਠਾਉ ਬਸਰਾਮ ਪਾਏ ਮਿਲ ਸਾਧ ਸੰਗ ਤਾਤੇ ਬਹੁ ਨ ਥਾਉ ਬਲਹਾਰੀ ਗੁਰ ਆਪਣੇ ਚਰਨ ਬਲ ਜਾਓ ਅਨੰਦ ਸੁਖ ਮੰਗਲ ਬਣੇ।

ਮਾਤ ਪਿਤਾ ਬੰਧ ਤੂੰ ਹੈ ਤੂੰ ਸਰਵ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਬੁਲਾਵਤ ਮਹਲਾ ਪੰਜਵਾ ਸਰਬ ਸਿੱਧ ਹਰ ਗਾਈਏ ਸਭ ਭਲਾ ਮਨਾਵਹੀ ਸਾਧ ਸਾਧ ਮੁਕਤੀ ਕਹਿ ਸੁਣ ਦਾਸ ਮਲਾਵਹੀ ਸੁਖ ਸਹਿਜ

ਜਾਲ ਮਾਰਗ ਸੰਤ ਬਤਾਇਆ ਤੂਟੇ ਜਮ ਜਾਲ ਦੁਖ ਭੁਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸੁਖ ਸਹ ਸੁਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ ਭੁਜੀ ਸੀਤਲ ਪੈ ਰਾਖੀ ਪ੍ਰਭ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾ ਬੜ ਪ੍ਰਤਾਪ ਬਲਾਵਲ ਮਹੱਲਾ ਪੰਜਵਾ ਤਤ ਸੁਹਾਵੀ ਸਫਲਤਾ ਨਪੂਰਨ ਪੈ ਕਾਮ ਪੌਨਾਠਾ ਭ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਜਨਾ ਕੈ ਸੰਗ ਬਾਤ ਸੁਖ ਸਹਿਜ ਬਸਰਾਮ ਸਾਈ ਘੜੀ ਸੁਲੱਖਣੀ ਸਿਮਰਤ ਹਰ ਨਾਮ ਰਾਉ ਪ੍ਰਗਟ ਪਏ ਸੰਸਾਰ ਮੈਂ ਫਿਰਤੇ ਪ੍ਰਣਾਮ ਨਾਨਕ ਤੇ ਸੰਨਾਗਤੀ ਘਟ ਘਟ ਸਭ ਜਾਨ ਬਲਾਵਲ ਮਹੱਲਾ ਪੰਜਵਾ ਰੋਗ ਮਟਾਇਆ ਪ੍ਰਭ ਉਪਜਿਆ ਸੁਸ਼ਾਂਤ ਬੜ ਪ੍ਰਤਾਪ ਆਚਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸੰਨਾਗਤੀ

ਬਹੁ ਮਗਨ ਪਦ ਸੰਗ ਪ੍ਰਾਣੀ ਐਸੇ ਮਨੇ ਵਿਸਾਰ ਨ ਰਹਾਉ। ਸੱਚ ਵਿਖਿਆ ਲੇਖ ਰਾਹ ਯਕੀਨੀ ਅਮਰਤ ਮਨ ਤੇ ਡਾਰਨ ਕਾਮ ਕਰੋ ਲੋਭ ਰਤ ਨਿੰਦਾ ਸਭ ਸੰਤੋਖ ਵਧਾਰਨ ਤੇ ਕੱਢ ਲਿਓ ਮੇਰੇ ਸੁਆਮੀ ਹਰ ਪਰੇ ਤੁਮ ਸਾਰ ਨਾਨਕੀ ਬਿਨਾਤੀ ਪ੍ਰਾਪੈ ਸਾਧ ਸੰਗ ਰੰਗ ਧਾਨ। ਬਲਾਵਲ ਮਹੱਲਾ ਪੰਜਵਾ ਸੰਤਨ ਕੈ ਸੁਨਿਤ ਪ੍ਰਭ ਕੀ ਬਾਤ ਕਥਾ ਕੀਰਤਨ।

ਰਸਨਾ ਲਾਪ ਕੂੜ ਜਨਮ ਕੀ ਤ੍ਰਿਸ਼ਨਾ ਨਿਵਰੀ ਰਾਮ ਰਸਾਇਣ ਆਤਮ ਤਰਾਪ ਚੰਨ ਗਹੇ ਸਨ ਸੁਖ ਦਾਤੇ ਗੁਰ ਕੈ ਵਚਨ ਜਪੇ ਹਰ ਜਾਪ ਸਾਗਰ ਤਰੇ ਭਰਮ ਪੈ ਬਿਨ ਸੇ ਕੋ ਨਾਨਕ ਠਾਕੁਰ ਪ੍ਰਤਾਪ ਬਲਾਵਲ ਮਹੱਲਾ ਪੰਜਵਾ ਤਾਪ ਲਹਾਇਆ ਗੁਰ ਸਿਰਜਨ ਹਾਰ ਸਤਿਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਹਾਉ ਕਰ ਮਤਕ ਧਾਰ ਬਾਲਕ ਰੱਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰੱਖੇ ਮਿਹਰਬਾਨ

ਮੇਰੇ ਪ੍ਰਭ ਤੂੰ ਹੈ ਸਹਾਈ ਸਨ ਭਰਿਓ ਹਰ ਚਰਨ ਗਹੀ ਪ੍ਰਭ ਗੁਰੂ ਨਾਨਕ ਬੂਝ ਬੁਝਾਈ ਬਰਾਵਲ ਮਹਲਾ ਪੰਜਵਾ ਅਗਮ ਰੂਪ ਬਨਾਸੀ ਕਰਤਾ ਪਤ ਪਵਿੱਤਕ ਨਾਮ ਨਿਮਖ ਜ ਪਾਈਏ ਅਰਥ ਜ ਅਚਰ ਸੁਣਿਓ ਪ੍ਰਾਪਤ ਭੇਟਲੇ ਸੰਤ ਚਰਨ ਚਰਨ ਮਨ ਲਾਈਐ ਕਿਤ ਵਿਧੀਏ ਕੇ ਸਾਂਝ ਪਾਈਏ ਕੋ ਸੁਰਜਨ ਕਹਿਤ ਜੁਗਤੀ ਥਿਆਈਏ ਰਾਓ ਜੋ ਮਾਨੁਖ ਮਨੁਖ ਕੀ ਸੇਵਾ ਤਿਸਕੀ ਲਈ ਲਈ ਫਣ ਜਾਈਏ ਨਾਨਕ ਸਰਨ ਸਰਨ ਸੁਖ ਸਾਗਰ।

ਪਿਆਰਾ ਹਰ ਰੰਗ ਨਾ ਕਾਬੂ ਲੈ ਤਾ। ਬਿਲਾਵਲ ਮਹੱਲਾ ਪੰਜਵਾ। ਨਿੰਦਕ ਐਸੇ ਹੀ ਝਰ ਪੜੀਐ, ਇਹ ਨਿਸ਼ਾਨੀ ਸੁਣੋ ਤੂੰ ਭਾਈ, ਜਿਉਂ ਕਾਲਰ ਭੀਤ ਗਿਰੀਐ ਰਹਾਉ। ਜੋ ਦੇਖੇ ਛਿੱਦਰ ਤੋਂ ਨਿੰਦ ਕੋ ਮਾਹੈ, ਭਲੋ ਦੇਖ ਦੁੱਖ ਭਰੀਐ, ਆਠ ਪੈਰ ਚਿਤਵੇ ਨਹੀਂ ਪਹੁੰਚਿਆ। ਬੁਰਾ ਚਿਤ ਪਰ ਚਿਤ ਮਰੀਏ, ਨਿੰਦਕ ਪ੍ਰਭੂ ਭੁਲਾਇਆ, ਕਾਲ ਨੇਰੇ ਆਇਆ, ਹਰ ਜਨ ਸੋ ਆਵਾਜ਼ ਉੱਠ ਰਿਹਾ। ਨਾਨਕ ਕਾ ਰਾਖਾ ਪ੍ਰਭ ਸਵਾਮੀ ਕਿਆ ਮਾਨਸ ਬਪਰੇ ਕਰੀਐ। ਬਿਲਾਵਲ ਮਹੱਲਾ ਪੰਜਵਾ। ਐਸੇ ਕਾਹੇ ਭੁੱਲ ਪਰੇ, ਕਰੇ ਕਰਾਵੇ ਮੁਕਰ ਪਾਵੇ, ਪੇਖ ਸੁਣ ਤੋ ਸਦਾ ਸੰਗ ਹਰੇ ਰਹਾਓ। ਕਾਚ ਵਿਹਾਜਨ ਕਾਂਚਨ ਛਾੜਨ, ਬੈਰੀ ਸੰਗ ਹੇਤ ਸਾਜਨ ਤਿਆਗ ਕਰੇ, ਹੋਬਨ ਕੌਰਾ ਅਨਹੋਬਨ ਮੀਠਾ, ਵਿਖਿਆ ਮੈਂ ਲਪਟਾਏ ਜਰੇ। ਅੰਤ ਕੂ ਮੈਂ ਪਰਿਓ ਪ੍ਰਾਣੀ, ਭਰਮ ਗੁਆਰ ਮੋਹ ਬੰਦ ਫਰੀ, ਕੋ ਨਾਨਕ ਪ੍ਰਭ ਹੋਤ ਦਿਆਰਾ, ਗੁਰ ਭੇਟ ਕਾਢੇ ਬਾਂ ਫਰੀ। ਬਿਲਾਵਲ ਮਹੱਲਾ ਪੰਜਵਾ।

ਮਨ ਤਨ ਅੰਤਰ ਪ੍ਰਭ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸ ਨਾ ਕਾ ਮੂਲ ਕਿਛ ਨਾ ਈ ਰਾਓ ਕੁਲ ਸਮੂਦ ਲੇਖਨ ਵੰਦ ਭੀਤਰ ਜਨਮ ਜਨ ਕੀ ਮਲ ਲਾਹੀ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸੇਤੀ ਵਿਖਿਆ ਬਨ ਗਾਹੀ ਜਨ ਪ੍ਰਭੂ ਕੇ ਬੋਹਿਤ ਭਾਈ ਭਵ ਸਾਗਰ ਭਾਰ ਭਰਾਈ ਸੰਤ ਸੇਵਕ ਭਗਤ ਹਰ ਤਾਕੇ ਨਾਨਕ ਮਨ ਤਨ ਲਾਗਾ ਹੈ ਤਾਹੀ ਸੰਤ ਸੇਵਕ ਭਗਤ ਹਰ ਤਾਕੀ ਨਾਨਕ ਮਨ ਲਾਗਾ ਹੈ ਤਾਹੀ ਬਲਾਵਲ ਮਹੱਲਾ ਪੰਜਵਾ ਤੀਰੋਂ ਦੇਖ ਤੁਮਾਰੀ ਰੰਗਾ ਤੁਸੀਂ ਸੁਆਮੀ ਅੰਤਰ ਜਾਮੀ ਤੁਸੀਂ ਬਸ ਹੈ ਸਾਧ ਕੈ ਸੰਗਾ ਰਾਓ ਖਿਨ ਮੈਂ ਨਥਾਪ ਨਰਵਾਜੀ ਠਾਕਰ ਨੀਚ ਕੀਰਤੇ ਕਰੇ ਰਾਜੰਗਾ ਕਭੂ ਨਾ ਬਿਸਰੇ ਹੀ ਮੂਰੇ ਤੇ ਨਾਨਕ ਦਾਸ ਹੀ ਦਾਨ ਮੰਗਾ ਬਲਾਵਲ ਮਹੱਲਾ ਪੰਜਵਾ ਅਚੋਤ ਪੂਜਾ ਜੋਗ ਪਾਲ ਮਨ ਤਨ ਅਰਪ ਰੱਖੂ ਹਰਿਆਗੀ ਸਰਜੀਆਂ ਕਹਿ ਪ੍ਰਤਿਪਾਲ ਹਊ ਸੰਤ ਸਮਰਾਥ ਕਾ ਸੁਖਦਾਤਾ ਕਿਰਪਾ ਸਿੰਧ ਵੱਡੋ ਨਿਧਿਆਲ ਕੰਠ ਲਾਏ ਰਾਖੀ ਆਪਣੇ ਕੋ ਤਿਸਨੋ ਲੱਗੇ ਨਾ ਤਾਤੀ ਬਾਲ ਦਮੋਦਰ ਦਿਆਲ ਸੁਆਮੀ ਸਰਬਸ ਸੰਤ ਜਨਾ ਧਨ ਮਾਲ ਨਾਨਕ ਜਾਚਕ ਦਸ ਪ੍ਰਮਾਂਗੇ ਸੰਤ ਜਨਾ ਕੀ ਮਿਲੈ ਰਵਾਲ ਬਲਾਵਲ ਮਹੱਲਾ ਪੰਜਵਾਲ ਸਿਮਰਤ ਨਾਮ ਕੋਟ ਜਤਨ ਭਈ ਸਾਧ ਸੰਗ ਮਿਲ ਹਰ ਗੁਣ ਗਾਏ ਜਮ ਦੂਤਨ ਕੋ ਤ੍ਰਾਸ ਹੈ ਰਾਉ ਜੇਤੇ ਪੁਨਾ ਚੰਨ ਸੇ ਕੀਨੇ ਮਨ ਤਨ ਪ੍ਰਭ ਕੇ ਚੰਨ ਗਏ ਅਵਨ ਜਾਣ ਭਰਮ ਪਉ ਨਾਠਾ ਜਨਮ ਜਨਮ ਕੇ ਕਿਲ ਵਖਦ ਹੈ ਨਿਰਭਉ ਹੋਏ ਭਜੋ ਜਗਦੀਸ਼ੇ ਪਦਾਰਥ ਬੜ ਭਾਗ ਲਹੀ ਕਰ ਕਿਰਪਾ ਪੂਨ ਪ੍ਰਭ ਦਾਤੇ ਨਿਰਮਲ ਜਸ ਨਾਨਕ

ਉਧਾਰ ਨਾਮ ਖੰਡ ਪ੍ਰਤਾਪ ਦੁੱਖ ਬਿਨ ਸੇ ਸੁਗੰਧ ਪ੍ਰਵੇ ਸਤ ਸੰਭੂ ਜੀ ਮਾਤਾ ਸਤਰਾਪ ਅਨਾਥ ਕੋ ਨਾਥ ਸਨ ਸਮਰਥਾ ਸਗਲ ਸੇਠ ਕੋ ਮਾਈ ਬਾਪ ਭਗਤ ਪਛਲ ਪੈ ਭੰਜਨ ਸਵਾਮੀ ਗੁਣ ਗਾਵਤ ਨਾਨਕ ਲਾ ਬਲਾਵਲ ਮਹੱਲਾ ਪੰਜਵਾ ਜਤੀ ਉਪਜਿਆ ਤਸੇ ਪਛਾਣ ਪਰਮਾ ਪਰਮੇਸ਼ਵਰ ਧਿਆਇਆ ਕੁਸ਼ਲ ਖੇਮ ਹੋਏ ਕਲਿਆਣ ਰਹਾਉ ਗੁਰਪੁਰਾ ਭੇਟੀ ਬੁੱਢ ਭਾਗੀ ਅੰਤਰ ਜਮੇ ਸੁਰ ਸੁਜਾਨ ਹਾਦੇ ਰਾਖੇ ਆਪਣੇ ਆਦੇ ਰਾਖੇ ਕਰੇ ਆਪਣੇ ਬੜ ਸਮਰਾਥ ਨਿਮਾਣਿਆ ਕੁਮਾਰ ਭਰਮ ਪੈ ਬਿਨਸ ਗਏ।

ਸਾਧੂ ਤੂਰੇ ਅਵਣ ਜਾਣ ਰਹੇ ਤਿਤ ਪਾਈ ਜਨ ਮਨ ਕੇ ਮਿੱਠੇ ਵਸੂਰੇ ਭਰਮ ਪੈ ਤਰੇ ਛੁੱਟੇ ਪੈ ਜਮ ਕੇ ਘਟ ਘਟ ਏਕ ਰਿਆ ਪਰ ਪੂਰੇ ਨਾਨਕ ਸਨ ਪਰੇ ਦੁਖ ਭੰਜਨ ਅੰਤਰ ਵਾਰ ਪੇਖ ਹਜੂਰੇ ਬੁਲਾਵਲ ਮਹਲਾ ਪੰਜਵਾ ਦਸਨ ਦੇਖ ਦੁਖ ਨਸੇ ਕਬੂ ਨ ਹੋਵੋ ਦਿੱਠ ਗੋਚਰ ਜੀ ਕੈ ਸੰਗ ਵਸੇ ਰਹਾਉ ਪ੍ਰੀਤਮ ਪ੍ਰਾਣ ਧਾਰ ਸੁਆਮੀ ਪੂਰੇ ਪ੍ਰਵੰਤਰ ਜਾਮੀ ਕਿਆ ਗੁਣ ਤੇਰੇ ਸਾਰ ਸੁਮਾਰੀ ਸਾਸ ਸਾਸ ਪ੍ਰਭੇ ਚਿਤਾਰੀ ਕਿਰਪਾ ਨਿਤਾਉ ਦੀਨ ਦਿਆਲਾ ਜੀ ਜਨ ਕੀ ਕਰੋ ਪ੍ਰਤਪਾਲਾ ਆਠ ਪੈਰ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਹੀ ਪ੍ਰਭ ਆਪੇ ਬਿਲਾਵਲ ਮਹੱਲਾ ਪੰਜਵਾ ਤਨ ਤਨ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਨਾ ਕਿਨੋ ਕਤਬ ਕਾਰਨ ਭੋਰ ਪਿਆ ਰਾਓ ਅਨਕ ਪ੍ਰਕਾਰ ਭੋਜਨ ਖਾਤੇ ਮੁੱਖ ਦੰਤਾਂ ਘਸ ਖੀਨ ਖਿਆ ਮੇਰੀ ਮੇਰੀ ਕਰ ਕਰ ਮੁਠੋ ਪਾਪ ਕਰਤ ਨਹਿ ਪਰੀ ਦਇਆ ਮਹਾਂਬਿਕਾਰ ਕੋ ਦੁਖ ਸਾਗਰ ਤਿਸਮੈਂ ਪ੍ਰਾਣੀ ਗਲਤ ਪਿਆ ਸਰਨ ਪਰੇ ਨਾਨਕ ਸੁਆਮੀ ਕੀ ਮਹਾਂ ਪਕਰ ਪ੍ਰਭ ਕਾਢ ਲਿਆ ਬਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ ਦੁਸ਼ਮਣ ਦੁਸ਼ਟ ਰਹੇ ਝੱਖ ਮਾਰ ਤੋ ਕੁਸਲ ਭਇਆ ਮੇਰੇ ਭਾਈ ਮੀਤ ਰਹਾਉ ਗਈ ਵਿਆਹ ਦੁਪਾਤ ਸਭ ਨਾਸ਼ੀ ਅੰਗੀਕਾਰ ਕੀਓ ਕਰਤਾਰ ਸ਼ਾਂਤ ਸੁਖਾਰ ਅਨੰਤ ਘਨੇਰੇ ਪ੍ਰੀਤਮ ਨਾਮ ਦੇ ਉਰਹਾਰ ਜੀਓ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸੁਆਮੀ ਮੇਰਾ ਦਾਸ ਆਪਣੇ ਕੋ ਰੱਖਣਾਰਾ ਨਾਨਕ ਦਾਸ ਸਦਾ ਹੈ ਚੇਰਾ ਬਲਾਵਲ ਮਹੱਲਾ ਪੰਜਵਾ ਗੋਬਿੰਦ ਸਿਮਰ ਹੋਆ ਕਲਿਆਣ ਮਿਟੀ ਪਾਦ ਭਇਆ ਸੋ ਸਾਚਾ ਅੰਤਰ ਜਾਮੀ ਸਿਮਰਿਆ ਜਾਣਦਾ ਜਿਸਕੇ ਜੀ ਤਨ ਕੀਏ ਸੁਖਾਲੇ ਪਤਜਨਾ ਕੋ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਭੈ ਭੰਜਨ ਉੱਪਰ ਕਰਤੇ ਮਾਣ ਕਈ ਮਤਰਾਈ ਮਿੱਟੀ ਬਰਾਈ ਦੁਖਟ ਦੂਤ ਹਰ ਕਾਢੇ ਸ਼ਾਨ ਸੁਖ ਸਾਜ ਆਨੰਦ ਕਨੇਰੇ ਨਾਨਕ ਜੀਵੇ ਹਰ ਗੁਣੇ ਬਖਾਣ ਬਲਾਵਲ ਮਹੱਲਾ ਪੰਜਵਾ

ਹਰਿ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਰ ਪਰ ਬ੍ਰਹਮ ਪਰਮੇਸ਼ਰ ਤਾਂ ਕਾ ਹਿਰਦੇ ਧਰਮਨ ਧਿਆਨ ਰਹਾਉ ਸਿਮਰ ਸਿਮਰ ਸਿਮਰ ਸੁਰਦਾਤਾ ਜਾ ਕਾ ਕੀਆ ਸਗਲ ਜਹਾਨ ਰਸਨਾ ਰਵੋ ਇਕ ਨਰਹਿਣ ਸਾਚੀ ਦਰਗਹਿ ਪਾਵ ਹੁਮਾਨ

ਜੋ ਜੋ ਕੀਨੋ ਸੁਤਮ ਜਾਣਿਓ ਪੇਖਿਓ ਠੋਰ ਨਾਹੀ ਕਛ ਕੀਠ ਮੁਕਰਨ ਬਰ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟਾ ਕਾ ਤੇਰੋ ਨਾਮ ਹਰਨ ਹਮਰੋ ਸਾਹੁ ਸਦਾ ਸਦ ਭੁੱਲਣ ਤੁਮਰੋ ਬਿਰਧ ਪਤ ਤੋਦਰਨ ਕਰਨਾ ਮੈਂ

ਪਰਮੇਸ਼ੁਰ ਸਤਿਗੁਰ ਹਮ ਬਾਲਕ ਤੋਂ ਪਿਤਾ ਕਿਰਪਾ ਰਹਾਉ ਮੋਹਿ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨਾ ਸਾਖੋਂ ਤੁਮਰੀ ਘਾਲ ਤੁਮਰੀ ਗਤਮੇ ਤੁਮ ਹੀ ਜਾਣੋ ਜੀ ਉਪਨ ਸਭ ਤੁਮਰੋ ਮਾਲ ਅੰਤਰ ਜਾਮੀ ਪੁਰਖ ਸੁਆਮੀ ਅਨਬੋਲ ਤੀ ਜਾਣੋ ਹਾਲ ਮਨ ਤਨ ਸ਼ੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਓ ਨਜ਼ਰ ਨਿਹਾਲ ਮਿਲਾਵਲ ਮਹੱਲਾ ਪੰਜਵਾਂ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤ ਮਨ ਮੋਹਣ ਤੁਝਮੈਂ ਜੀਵਨ ਸਗਲ ਕਾਥ ਰਹਿ ਰੰਗ ਤੇ ਰਾਉ ਕਤ ਘਿਨ ਪੀਤਰ ਭਰਾ ਮੇਰੋ ਨਾਥ ਕੋ ਨਾਥ ਜਲਨ ਜਲ ਤੇ ਅਗਨ ਮੈਂ ਜਨ ਆਪ ਉਧਾਰੀ ਕਰ ਆਪਣੇ ਦੇ ਰਾਖੇ ਹੱਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸਰਮ ਸਗਲੇ ਨਾ ਲਾਥ ਨਿਧਨ ਦਾਨ ਨਾਨਕਰ ਸੇਵਾ ਅਬਰ ਸਿਆਰ ਸਿਆਣਪ ਸਗਲ ਕਾਥ ਬਲਾਵਲ ਮਹੱਲਾ ਪੰਜਵਾ ਆਪਣੇ ਸੇਵਕੋ ਕਵੋ ਨਾ ਵਿਸਾਰ ਹੋ ਲਾਗੋ ਸਵਾਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰ ਹੋ ਰਾਓ ਪਤ ਪਾਵਨ ਪ੍ਰਭ ਬਿਧ ਤੁਮਾਰੂ ਅਮ੍ਰਿਤ ਦੁਖ ਹਿਰਦੇ ਮਾ ਧਾਰ ਹੋ ਜੀਵਨ ਪ੍ਰਾਣ ਹਰ ਧਨ ਸੁਖ ਤੁਮ ਹੀ ਹੋਮੇ ਪਟਲ ਕਿਰਪਾ ਕਰ ਜਾ ਰਹੋ ਜਲ ਬਿਹੂਨ ਮੀਨ ਕਤ ਜੀਵਨ ਦੁੱਧ ਬਣਾ ਰਹਿਣ ਕਤ ਵਾਰੋ ਜਨ ਨਾਨਕ ਪਿਆਸ ਚਰਨ ਕਮਰਨ ਕੀ ਵੇਖ ਦਰ ਸੁਆਮੀ ਸੁਖ ਸਾਰੋ ਬਲਾਵਲ ਮਹੱਲਾ ਪੰਜਵਾ ਅੱਗੇ ਪਾਛੇ ਕੁਸ਼ਲ ਪਿਆ ਗੁਰਪੁਰ

ਸਨ ਸੁਹਾਗਣ ਚੰਨ ਸੀਸ ਤਾਰੇ ਲਾਲਨ ਮੋਹੇ ਮਲਾਵ ਹੋ ਕਵ ਕਰੇ ਆਵੇਰੀ ਸੁਣੋ ਸਹੇਰੀ ਮਿਲਣ ਬਾਤ ਕਹੋ ਸਗਰੋ ਅਹਿਨ ਮਟਾਵੋ ਤੋ ਨਾਨਕ ਤੋ ਘਰ ਹੀ ਲਾਲਨ ਪਾਵ ਹੋ ਕਵ ਰਸ ਮੰਗਲ ਗੁਣ ਗਾਵੋ ਅੰਦਰ ਰੂਪ ਤੇ ਆਵੋ ਨਾਨਕ ਦੁਆਰੇ ਆਇਓ ਤੋ ਮੈਂ ਲਾਲਨ ਪਾਇਓ ਰੀ ਮੋਹਰ ਰੂਪ ਦਿਖਾਵੇ ਅਬ ਮੋਹੇ ਨੀਂਦ ਸੁਹਾਵੇ ਸੋ ਮੇਰੀ ਤਿਖਾ ਬਜਾਨੀ ਆ ਮੈਂ ਸਹਿਸਮਾਨੀ ਮਿੱਠੀ ਪਰੇ ਕਹਾਣੀ ਮੋਹਨ ਲਾਲਨ ਪਾਇਓ ਰੀ ਰਹਾਓ ਦੂਜਾ ਬੁਲਾਵਲ ਮਹੱਲਾ ਪੰਜਵਾ ਮੋਰੀ ਅਹਿੰ ਜਾਏ ਦਰਸ਼ਨ ਪਾਵਤ ਹੇ ਰਾਚੋ ਨਾਥ ਹੀ ਸਹਾਈ ਸੰਤਨਾ ਬਚਨ ਗਏ ਰਹਾਉ ਆਹੇ ਮਨ ਅਵਰਨਾ ਪਾਵੇ ਚਰਨਾਵੇ ਚਰਨਾਵੇ ਉਲਜਿਓ ਅਲਮ ਕਰਾਂਦ ਕਮਲ ਜਿਓ ਅਰਸ ਨਹੀਂ ਚਾਹੇ ਏਕੇ ਹਰ ਲਾਹੇ ਅੰਤੇ ਟੁੱਟੀਏ ਰਿਖਤੇ ਛੁੱਟੀਏ ਮਨ ਹਰਸ ਕੁੱਟੀਏ ਸੰਗ ਸਾਧੂ ਉਲਟੀਏ

ਜਾਨੋ ਜਮਲ ਗਨਕਾ ਜੇ ਸਿਮਰਤ ਮੁਕਤ ਭਏ ਜੀ ਜਾਨੋ ਰਹਾਓ ਗਜ ਗੀਤਾ ਸਮਿਤੀ ਸਿਨੂ ਮੈਂ ਜਬੀ ਰਾਮ ਖਾਨੋ ਨਾਦ ਕਹਿ ਸੁਣਤ ਤੂੰ ਬਾਰਕ ਭਜਨ ਮਾਇ ਲਵਟਾਨੋ ਅਚਾਲੇ ਅਮਰ ਨਿਰਭੈ ਪਦ ਪਾਇਓ ਜਗਤ ਜਾਏ ਹਰਾਨੋ ਨਾਨਕ ਕਹਿਤ ਭਗਤ ਰਾਸ਼

ਮੈਂ ਮਨੁਆ ਬਹਿ ਜਾ ਕੋ ਨਿਹਪਲ ਧਰਮ ਤਾਹੀਂ ਤੋਂ ਮਾਨੋ ਸਾਚ ਕਹੋ ਮੈਂ ਜਾ ਕੋ ਜੈਸੇ ਪਾਹਨ ਜਲ ਮੈਂ ਰਾਖਿਓ ਭੇਜਦੇ ਨਾਹੀਂ ਤੇ ਪਾਣੀ ਤੈਸੇ ਹੀ ਤੁਮ ਤਾਹੀਂ ਪਛਾਣੋ ਭਗਤਹੀਨ ਜੋ ਪ੍ਰਾਣੀ ਕੱਲ ਮੈਂ ਮੁਕਤ ਨਾਮ ਤੇ ਪਾਵਤ ਗੁਰ ਜੈ ਭੇਦ ਬਤਾਵੈ ਕਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੈ ਬੁਲਾਵਲ ਅਸ਼ਟਪਦੀਆਂ ਵੱਲਾ ਪਹਿਲਾ ਕਰਦਾ ਸਮਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੇ ਦੇਖੇ ਸਭ ਸੋਈ ਗੁਰਮੁਖ ਮੇਲਾ ਬੂਝੇ ਕੋਈ ਬਿਣ ਭੈ ਪਈਏ ਭਗਤ ਨ ਹੋਈ ਭਗਤ ਰੱਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਪ ਸਰਸ ਰਸ ਮਾਨ ਰਹਾ ਹੋ ਗਿਆਨ ਗਿਆਨ ਕਥੇ ਸਭ ਕੋਈ ਕਥ ਕਥ ਬਾਤ ਕਰੇ ਦੁਖ ਹੋਈ ਕਥ ਕਹਿਣੇ ਤੇ ਰਹੇ ਨਾ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਨਾ

ਭਗਤ ਕਰਾਈ ਗੁਰਮੁਖਿਆ ਪੇ ਦੇ ਬੜੀਆਈ ਰਹਿਣ ਦਾਰੀ ਨਿਰਮਲ ਜੋਤ ਨਾ ਬਿਨਾ ਝੂਠੇ ਕੋ ਚੱਲ ਕਸ਼ੋਤ ਵੇਦ ਪਕਾਰੇ ਭਗਤ ਸਰੋਤ ਸੁਣ ਸੁਨਮਾਨੇ ਵੇਖੈ ਜੋਤ ਸ਼ਾਸਤਰ ਸਿਮਰਤ ਨਾਮ ਤਣਾਮਨ ਗੁਰਮੁਖ ਸ਼ਾਂਤੂ ਤਮਕ ਰਾਮਨ ਮਨਮੁਖ ਜੋਨੀ ਦੁੱਖ ਸਹਾਮਨ ਬੰਧਨ ਤੂਟੇ ਕ ਨਾਮ ਬਸਾਮਨ ਮੰਨੇ ਨਾਮ ਸੱਚੀ ਪਦ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਹ ਕਹੋ ਪਾਵੇ ਮਨ ਸੋਏ ਨਾਨਕ ਕਹੇ ਅਵਰ ਨਹੀਂ ਕੋਏ ਬਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨਸਾ ਗਰੇ ਇਹੋ ਮਨ ਪੁੰਨ ਪਾਪ ਉਚਰੇ ਮਾਇਆ ਮਦ ਮਾਤੇ ਤ੍ਰਿਪਤ ਨਾ ਆਵੇ ਤ੍ਰਿਪਤ ਮੁਕਤ ਮਨ ਸਾਚਾ ਪਾਵੇ ਧਨ ਧਨ ਕਲਾਤ ਸਭ ਦੇਖ ਅਭਿਮਾਨਾ ਬਿਨ ਨਾਮੇ ਕਿ ਸੰਗ ਨਾ ਜਾਣਾ ਰਹਾਓ ਕੀਤੇ ਰਸ ਭੋ ਖੁਸ਼ੀਆਂ ਮਨ ਕੇਰੀ ਧਨ ਲੋਕਾਂ ਧਨ ਭਸਮੇ ਢੇਰੀ ਖਾਕੂ ਖਾਕਰ ਰੇ ਸਾ ਫੈਲ ਬਿਨ ਸ਼ਬਦ ਨਹੀਂ ਉਤਰੈ ਮੈਲ ਗੀਤ ਰਾਗ ਘਨ ਤਾਲ ਸੇ ਕੂਰੇ ਕ੍ਰਿਹ ਗੁਣ ਤ੍ਰਿਹੋ ਗੁਣ ਉਪਜੈ ਬਿਨ ਸਹਿ ਦੂਰੇ ਦੂਜੀ ਦੁਰਮਤ ਦਰਦ ਨਾ ਜਾਏ ਝੂਠੈ ਗੁਰਮੁਖ ਦਾਰੂ ਗੁਣ ਗਾਏ ਧੋਤੀ ਉਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜੇ ਨਾਟਸ਼ਾਲਾ ਨਾਮ ਬਸਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾ ਹੀ ਸੁਖ ਥੀਆ ਸੂਕਰ ਸਵਾਨ ਕਰਦਮ ਮੰਜਾਰਾ ਪਸ਼ੂ ਮਲੇਸ਼ ਨੀ ਚੰਡਾਲਾ ਗੁਰ ਤੇ ਮੂੰਹ ਫੇਰੇ ਤਿਨ ਜੋਨ ਭਵਾਈਏ ਬੰਧਨ ਬਾਧਿਆ ਆਈਏ ਜਾਈਏ ਗੁਰਸੇਵਾ ਤੇ ਲਹੇ ਪਦਾਰਥ ਹਿਰਦੇ ਨਾਮ ਸਦਾ ਕਰਤਾ ਸਾਚੀ ਦਰਗਹਿ ਪੂਛਣਾ ਹੋਏ ਮਾਨੇ ਹੁਕਮ ਵੀ ਸੀਜੇ ਦਰਸ ਹੋਏ ਸਤਿਗੁਰ ਮਿਲੇ ਤਾਂ ਤਿਸਕੋ ਜਾਣੇ ਰਹੇ ਰਜਾਈ ਹੁਕਮ ਪਛਾਣੇ ਹੁਕਮ ਪਛਾਣ ਰਹੇ ਹੁਕਮ ਪਛਾਣ ਸੱਚੇ ਦਰਵਾਸ ਕਾਲ ਵਿਕਾਲ ਸ਼ਬਦ ਪੈ ਨਾਸ ਰਹੇ ਅਤੀਤ ਜਾਣੇ ਸਭ ਤਿਸਕਾ ਤਨ ਮਨ ਅਰਪੈ ਹੈ ਇਹੋ ਜਿਸਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੇ ਸਾਸ ਸਮਾਏ ਬਲਾਵਲ ਮਹੱਲਾ ਤੀਜਾ ਅਸ਼ਟਪਦੀ

ਜਾਵੇ ਮਨ ਮਖੰਦ ਲੇ ਖਬਰ ਨਾ ਪਈਆ ਕਾਂਚਨ ਕੋਟ ਬਹੁਮਾਨਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੇਰੂ ਆਏ ਲੁਕਾਨੇ ਗੁਰ ਕੈ ਸ਼ਬਦ ਪਕੜ ਬੰਧ ਪਈਆ ਹਰ ਹਰ ਨਾਮ ਪੋਤ ਪੋਤ ਤਾਂ ਖੇਪਟ ਸ਼ਬਦ ਗੁਰਪਾਲ ਲੰਘਈਆ ਜਮ ਜਗਾਤੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਿ ਤੇ ਅੰਤ ਨ ਲਈਆ ਗੁਰਮੁਖ ਮਨੁਆ ਇੱਕ ਘਰ ਆਵੇ ਮਿਲੋ ਗੋਪਾਲ ਨਿਸ਼ਾਨ ਬਜਈਆ ਨੈਣੀ ਦੇਖ ਦਰਸ ਮਨ ਤ੍ਰਿਪਤ ਸਰਵਣ ਬਾਣੀ ਗੁਰ ਸ਼ਬਦ ਸੁਣਈਆ ਸੁਣ ਸੁਣੇ ਆਤਮ ਦੇਵ ਹੈ ਪੀਨੇ ਰਸ ਰਸ ਰਾਮ ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹੇ ਵਿਆਪੇ ਤੁਰੀਆ ਗੁਣ ਹੈ ਗੁਰਮੁਖ ਲਈਆ ਇੱਕ ਦੇਹਟ ਸਭ ਸ਼ੰਕਰ ਜਾਣੇ ਨਦਰੀ ਆਵੇ ਸਭ ਰਾਮ ਪਸਰੀਆ ਰਾਮ ਨਾਮ ਹੈ ਜੋ ਸਵਾਈ ਗੁਰਮੁਖ ਆਪੇ ਲੱਖ ਲਖਈਆ ਨਾਨਕ ਦੀਨ ਦਿਆਲ ਪਾਇਆ ਭਗਤ ਪਾਈ ਹਰ ਨਾਮ ਸਮਈਆ ਬਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮੈਂ ਹੈਡ ਪਲਾ ਸੰਗ ਹਰ ਬੋਹੀਆ ਜਪ ਜਗਨਨਾਥ ਜਗਦੀਸ਼ ਗੁਸਈਆ ਸਨ ਪਰੇ ਸੇ ਜਨ ਉਭਰੇ ਜਿਉਂ ਪ੍ਰਹਲਾਦ ਉਧਾਰ ਸਮਈਆ ਰਹਾਉ ਭਾਰ ਅਠਾਰਾ ਮੈਂ ਚੰਦਨ ਉਤਮ ਚੰਦਨ ਨਿਕਟ ਸਭ ਚੰਦਨ ਹੋਇਆ ਸਾਗਤ ਕੂੜੇ ਉਭ ਸੁਖ ਹੋਏ ਮਨ ਅਭਿਮਾਨ ਵਿਛੜ ਦੂਰ ਗਈਆ ਹਰ ਗਾਤ ਮਿਤ ਕਰਤਾ ਆਪੇ ਜਾਣੈ ਸਬਦ ਹਰ ਹਰ ਆ ਬਨਈਆ ਜਿਸ ਸਤਿਗੁਰ ਭੇਟੇ ਸੋ ਕਾਂਚਨ ਹੋਵੈ ਸੋ ਤੁਰ ਲਿਖਿਆ ਸੋ ਮਿਟੇ ਨਾ ਮਿਟਈਆ ਰਤਨ ਪਦਾਰਥ ਗੁਰਮਤ ਪਾਵੀ ਸਾਗਰ ਭਗਤ ਭੰਡਾਰ ਖੁਲੀਆ ਗੁਰਚਾਨੀ ਇੱਕ ਸ਼ਰਧਾ ਉਪਜੀ ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਪਈਆ ਪਰਮ ਬਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿਤੇ ਭਾਵਨੀ ਕਹੀਆ ਵਾਰ ਵਾਰ ਖਿਨ ਖਿਨ ਪਲ ਕਹੀਐ ਹਰ ਪਾਰ ਨਾ ਭਾਵੇ ਪਰੇ ਪਰਈਆ ਸ਼ਾਹਤ ਵੇਦ ਪ੍ਰਾਣ ਪਕਾਰੇ ਧਰਮ ਕਰੋ ਖਟ ਕਰਮ ਲੜਈਆ ਮਨ ਮਖੰਡ ਭਰਮ ਬਗੁਤੇ ਲੋਭ ਲਹਿਰ ਨਾ ਭਰ ਬੁੱਢੀਆ ਨਾਮ ਜਪੋ ਨਾਮੇ ਗਤ ਪਾਵ ਹੋ ਸਿਮਰਤ ਸ਼ਾਹਤ ਨਾਮ ਜੜਈਆ ਹੋਮੇ ਜਾਏ ਤਾਂ ਨਿਰਮਲ ਹੋਵੇ ਗੁਰਮੁਖ ਪਰਚੇ ਪਰਮ ਪਦ ਪਈਆ ਇਹੋ ਜਗ ਬਨ ਰੂਪ ਸਭ ਤੇਰਾ ਜਿਤ ਲਾਵੇ ਸੇ ਕਰਮ ਕਮਈਆ ਨਾਨਕ ਜੰਤ ਬਜਾਏ ਬਾਜਹੇ ਜਿਤ ਭਾਵੇ ਤਿਤ ਰਾ ਚਲਈਆ ਬਲਾਵਲ ਮਹੱਲਾ ਚੌਥਾ ਗੁਰਮੁਖ ਅਗਮ ਗੋਚਰ ਧਿਆਇਆ ਉਹ ਬਲਬਾ ਸਤਿਗੁਰ ਸਤਿਪੁਰ ਗਿਆ ਰਾਮ ਨਾਮ ਮੇਰੇ ਪ੍ਰਾਣ ਵਸਾਏ ਸਤਿਗੁਰ ਭਰਸਾ ਨਾਮ ਸਮਈਆ ਜਨ ਕੀ ਟੇਕ ਹਰ ਨਾਮ ਟਕਈਆ ਸਤਿਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰ ਪ੍ਰਭ ਲਹੀਆ ਰਹਾਉ ਇਹੋ ਸਰੀਰ ਕਰਮ ਕੀ ਧਰਤੀ ਗੁਰਮੁਖ ਮਤ ਮਤ ਤਤ ਕਢਈਆ ਲਾਲ ਜਵੇਹ ਨਾਮ ਪ੍ਰਗਾਸਿਆ ਭਾਂਡੇ ਭਉ ਪਵੇ ਤਤਈਆ ਦਾਸਨ ਦਾਸ ਦਾਸ ਹੋਏ ਰਹੀਏ ਜੋ ਜਨ ਰਾਮ ਭਗਤ ਨਿਜ ਪਈਆ ਮਨ ਬੁੱਧ ਅਰਪ ਧਰੋ ਗੁਰ ਆਗੇ ਗੁਰ ਪ੍ਰਸਾਦੀ ਮੈਂ ਕਥ ਕਥਈਆ ਮਨ ਮਖ ਮਾਇਆ ਮੋਹੇ ਵਿਆਪੇ ਮਨ ਤ੍ਰਿਸ਼ਨਾ ਤਲ ਜਲ ਤਤ ਖਈਆ ਗੁਰਮਤ ਨਾਮ ਅੰਮ੍ਰਿਤ ਚਲ ਪਾਇਆ ਅਗਨ ਬੁੱਝੀ ਗੁਰ ਸ਼ਬਦ ਬਝਈਆ

ਲਾ ਚੌਥਾ ਸਤਿਗੁਰ ਪਰਚੇ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦੜਈਆ ਅਮਰ ਪਿੰਡ ਭਏ ਸਾਧੂ ਸੰਗ ਜਨ ਮਨ ਦੋ ਮਿਟ ਗਈਆ ਮੇਰੇ ਮਨ ਸਾਧ ਸੰਗਤ ਮੈਂ ਰਹੀਆ ਕਿਰਪਾ ਕਰੋ ਮੈਂ ਸੂਦਨ ਮਾਧੋ ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾਓ।

ਕੀ ਹਰ ਪੈ ਜਿ ਰਖਾਈ ਭਗਤ ਵਾਸਲ ਅੰਗੀਕਾਰ ਕਰਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਤਾ ਦੇਖਈਆ ਬਲਾਵਲ ਮਹੱਲਾ ਚੌਥਾ ਅੰਤਰ ਪਿਆ ਸੁਥੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਰਾਮ ਗੁਰ ਮੋਹਨ ਮੋਹ ਮਨ ਲਈ ਲਈਆ ਹੋ ਅਕਲ ਬਿਕਲ ਪਈ ਗੁਰ ਦੇਖੇ ਔ ਲੋਟ ਪੋ

ਦੇ ਅੰਤਰ ਮੰਤਨ ਮਿਠ ਲਗਈਆ ਮਾਤਾ ਕਾਢ ਦਿਓ ਚੰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਲਈਆ ਚਲ ਚਲ ਸਖੀ ਹਰ ਪ੍ਰਭ ਚਲ ਚਲ ਸਖੀ ਹਮ ਪ੍ਰਭ ਪ੍ਰਭੋ ਦੇ ਗੁਣ ਕਾਮਣ ਕਰ ਹਰ ਪ੍ਰਭ ਲਹੀਆ ਭਗਤ ਬਸਲੋਆ ਕੋ ਨਾਮ ਕਹੀਤਾ ਹੈ ਸਨ ਪ੍ਰਭੂ ਤਿਸ ਪਾਸੇ ਪਈਆ ਖੇਮਾ ਸ਼ਿਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਤਿਸ ਆਗੇ ਜੀਉ ਘੱਟ ਘੱਟ ਪਈਆ ਹਰ ਹਰ ਹਰ ਕੰਠ ਹੈ ਬਣਿਆ ਮਨ ਮੋਤੀ ਚੋਰ ਵੱਡ ਕਹਿਣ ਕਨਈਆ ਮੋਤੀ ਚੋਰ ਵੱਡ ਕਹਿਣ ਕਨਈਆ ਹਰ ਹਰ ਸਰਦਾ ਸੇਜ ਵਿਛਾਈ ਪ੍ਰਭ ਛੋੜ ਨਾ ਸਕੇ ਬਹੁਤ ਮਨ ਪਈਆ ਕਹੇ ਪ੍ਰਭ ਕਿਸ਼ ਕੀਜੇ ਸਭ ਬਾਤ ਸ਼ਿਗਾਰ ਫੋਕਟ ਫੋਕਟਈਆ ਕੀਓ ਸ਼ਿਗਾਰ ਮਿਲਣ ਕਹਿ ਤਾਈ ਪ੍ਰਭ ਲੀਓ ਸੁਹਾਗਣ ਤੂੰ ਕਮਖ ਪਈਆ ਹਮ ਚੇਰੀ ਤੁਮ ਅਗੰ ਗੁਸਾਈ ਕਿਆ ਹਮ ਕਰੇ ਤੇਰੇ ਬਸ ਬਸ ਪਈਆ ਦਇਆ ਦੀਨ ਕਰੋ ਰਖ ਲੇਵੋ ਨਾਨਕ ਹਰ ਗੁਰ ਸਨ ਸਮਈਆ ਬਰਾਵਲ ਮਹਲਾ ਚੌਥਾ ਮੈਂ ਮਨ ਤਾਂ ਪ੍ਰੇਮਾ ਕਿਉਂ ਠਾਕਰ ਗਾ ਖਿਨ ਖਿਨ ਸਰਦਾ ਵੋ ਮਨ ਬਹੁਤ ਉੱਠੀਆ ਮੈਂ ਮਨ ਤਨ ਪ੍ਰੇਮਾ ਕਿਉਂ ਠਾਕਰ ਕਾ ਖਿਨ ਖਿਨ ਸਰਦਾ ਮਨ ਬਹੁਤ ਉੱਠੀਆ ਗੁਰ ਦੇਖੀ ਸਰਦਾ ਮਨ ਪੂਰੀ ਜਿਉਂ ਚਾਤਰਕ ਪ੍ਰਿਓ ਪ੍ਰਿਓ ਬੂਤਮਖ ਪਈਆ ਮੇਲ ਮਿਲ ਸਕੀ ਹਰ ਕਥਾ ਸੁਣਈਆ ਸਤਿਗੁਰ ਦਇਆ ਕਰੇ ਪ੍ਰਭ ਮੇਰੇ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆਗੇ ਸਿਰ ਕੱਟ ਕੱਟ ਪਈਆ ਰਹਾਓ ਰੋਮ ਰੋਮ ਮਨ ਤਨ ਇੱਕ ਬੇਦਨ ਮੈਂ ਪ੍ਰਭ ਦੇਖੇ ਵੇ ਨੀਂਦ ਨ ਪਈਆ ਵੈਦਿਕ ਨਾਟਕ ਦੇਖ ਭੁਲਾਨੇ ਮੈਂ ਹਿਰਦੇ ਮਨ ਤਨ ਪੇ ਰੇਮ ਪੀਰ ਲਗਈਆ ਹੋ

ਸੋ ਗੁਣ ਪੂਰਨੀ ਆਸ ਇੱਕ ਨਿਮਖ ਰਹਿਣ ਨਾ ਜਾਏ, ਵਿਭਾਗ ਨਾਨਕ ਪਾਏ, ਪ੍ਰਭ ਬਿਨਾ ਨਹੀਂ ਹੋਰ, ਪ੍ਰਭ ਤੁਝ ਬਿਨਾ ਨਹੀਂ ਹੋਰ, ਮਨ ਪ੍ਰੀਤ ਚੰਦ ਚਕੋਰ, ਜੋ ਮੀਨ ਜਲ ਸੋ ਹੇਤ, ਅਲ ਕਮਲ ਭਿੰਨਾ ਭੇਤ, ਜੋ ਚੱਕ ਵੀ ਸੂਰਜ ਆਸ, ਨਾਨਕ ਚਰਨ ਪਿਆਸ, ਜੋ ਤਨ ਭਰਤ ਪ੍ਰਾਨ, ਜੋ ਲੋਭੀਏ ਧਨ ਦਾਨ, ਜੋ ਦੁੱਧ ਜਲੇ ਸੰਜੋਗ, ਜੋ ਮਹਾਂ ਖੁਦਿਆਰਥ ਭੋਗ।

ਕਾਲ ਸੇ ਚੋਟਾਂ ਖਾਏ, ਬਿਨ ਕੁਣ ਸ਼ਬਦਾਂ ਛੂਟ ਸਕੋਏ, ਪਖੰਡ ਕੀ ਨੇ ਮੁਕਤ ਨਾ ਹੋਏ, ਆਪੇ ਸੱਚ ਕੀਆ ਕਰ ਜੋੜ, ਅੰਡਜ ਫੋੜ ਜੋੜ ਬਛੋੜ, ਧਰਤ ਕਾਸ ਕੀਏ ਵੈਸਣ ਕੋ ਥਾਓ, ਰਾਤ ਦਿਨਾਂਤ ਕੀਏ ਭਉ ਭਾਉ, ਜਿਨ ਕੀਏ ਕਰ ਵੇਖਣ ਹਾਰਾ, ਬਿਨਾਂ ਦੂਜਾ ਸਿਰਜਣ ਹਾਰਾ, ਤ੍ਰਿਤੀਆ ਬ੍ਰਹਮਾ ਵਿਸ਼ਨ ਵੇਸਾ ਦੇਵੀ ਦੇਵ ਪਾਏ ਵੇਸਾ, ਜੋਤੀ ਜਾਤੀ ਗਣਤ ਨਾ ਆਵੇ, ਜਿਨ ਸਿਆਜੀ ਸੋ ਕੀਮਤ ਪਾਵੇ, ਕੀਮਤ ਪਾਏ ਰਿਹਾ ਭਰਪੂਰ, ਕਿਸੇ ਨੇੜੇ ਕਿਸੇ ਅੱਖਾਂ ਦੂਰ, ਚੌਥ ਪਾਏ ਚਾਰੇ ਵੇਦਾ ਖਾਣੀ, ਚਾਰੇ ਬਾਣੀ ਭੇਦਾ ਅੱਠ ਦਸਾ ਘੱਟ, ਤੀਨੋ ਪਾਏ ਸੋ ਬੂਝੇ ਜਸਿਆ ਬੁਝਾਏ, ਤੀਨ ਸਮਾਵੇ ਚੌਥੇ ਵਾਸਾ, ਪ੍ਰਾਣਵਤ ਨਾਨਕ ਹਮ ਤਾਂ ਕੇ ਦਾਸਾ, ਪੰਚਮੀ ਪੰਜ ਭੂਤ ਬੇਤਾਲਾ, ਪਗੋਚਰ ਪੁਰਖ ਨਿਰਾਲਾ, ਇੱਕ ਭਰਾਮ ਭੁੱਖੇ ਮੋਹ ਪਿਆਸੇ, ਇੱਕ ਰਸ ਚਾਖ ਸ਼ਬਦ ਤਰਤਾਸੇ, ਇੱਕ ਰੰਗ

ਫਲੋ ਹਰ ਕੀਏ ਫਲ ਜਾਏ ਰਸ ਕਰ ਖਾਏ ਸਾਧ ਗਵਾਏ ਕੂੜੇ ਲਾਲਚ ਲਪਟੇ ਲਪਟਾਏ ਛੂਟੇ ਕਰੋ ਸਾਚ ਕਮਾਏ ਦੁਆਰ ਸਮੁਦਰਾ ਮਨ ਅਧੂਤਾ ਐਨ ਸਜਾਗੇ ਕਵੇ ਨ ਸੂਤਾ ਜਾਗਤ ਜਾਗ ਰਹੇ ਲਿਵਲਾਏ ਗੁਰ ਪਰ ਚੇ ਤਿਸ ਕਾਲ ਨ ਖਾਏ ਅਤੀਤ ਪਏ ਮਾਰੇ ਬਹਰਾਈ ਪ੍ਰਮਤ ਨਾਨਕ ਤਹ ਲਿਵਲਾਈ ਦੁਆਸੀ ਦਇਆ ਦਾਨ ਕਰ ਜਾਣੇ ਬਾਹਰ ਜਾਤੋ ਭੀਤਰ ਆਣੇ ਵਰਤੀ ਵਰਤ ਰਹੇ ਨੇ ਕਾਮ ਜਪਾ ਜਾਪ ਜਪੇ ਮੁਖ ਨਾਮ ਤਿੰਨ ਭਰਮ ਏਕੋ ਜਾਣੇ ਸਭ ਸੁਖ ਸੰਜਮ ਸਾਚ ਪਛਾਣ ਤੇ ਸਤਰਮ ਸਮੁੰਦ ਕਨਾਰੇ ਅੰਮ੍ਰਿਤ ਮੂਲ ਸਿਖਰ ਦੇਵਤਾਰੈ ਡਾਡਨ ਮਰ ਨ ਬੂਢੇ ਕੋਏ ਨਿਰ ਬੂਢ ਮਰੇ ਪਥ ਕੋਏ ਡਰ ਮੈਂ ਕਰ ਘਰ ਮੈਂ ਡਰ ਜਾਣੇ ਤਖਤ ਨਿਵਾਸ ਸੱਚ ਮਨ ਭਾਣੇ ਚੌਦਸ ਚੌਥੇ ਥਾਵੇ ਲੈ ਪਾਵੇ ਰਾਜਸ ਤਾਮਸ ਸਤਕਾਲ ਸਮਾਵੇ ਸਸੀਅਰ ਕਹਿ ਕਰ ਸੂਰ ਸਮਾਵੇ ਜੋ ਜੋਤ ਕੀ ਕੀਮਤ ਪਾਵੇ ਚੌਦਸ ਭਵਨ ਪਤਾਲ ਸਮਾਏ ਖੰਡ ਬ੍ਰਹਿਮੰਡ ਰਹੇ ਆ ਲਿਵਲਾਏ ਅਮਾਵਸਿਆ ਚੰਦ ਗੁਪਤ ਗੁਨਾਰ ਬੁੱਧੋ ਗਿਆਨੀ ਸ਼ਬਦ ਵਿਚਾਰ ਸਸੀਅਰ ਗਗਨ ਜੋਤ ਤੇ ਲੋਈ ਕਰ ਕਰ ਵੇਖੇ ਕਰਤਾ ਸੋਈ

ਸਭ ਰਾਵਲ ਮਹੱਲਾ ਤੀਜਾ ਵਾਰ ਸਤ ਘਰ ਦਾ ਸਮਾ ਇੱਕੋ ਅਹੰਕਾਰ ਸਤਿਗੁਰ ਪ੍ਰਸਾਦ ਆਦਤ ਬਾਦ ਆਦਿ ਪੁਰਖਿਆ ਸੋਈ ਆਪੇ ਵਰਤੇ ਅਵਨ ਕੋਈ ਓਤ ਪੋਤ ਜਗ ਰਿਹਾ ਪਰੋਹੀ ਆਪੇ ਕਰਤਾ ਕਰੇ ਸੋਈ ਨਾਮਰਤੇ ਸਦਾ ਸੁਖੋਈ ਗੁਰਮੁਖ ਵੇਲਾ ਬੂਝੇ ਕੋਈ ਹਿਰਦੇ ਜਪਨੀ ਜਪੋ ਗੁਣ ਤਾਸਾ ਹਰਿ ਅਗਮ ਗੋਚਰ ਪਰੰਪਰ ਸਵਾਮੀ ਜਨ ਪੱਗ ਲਗ ਧਿਆਵੇ ਹੋਏ ਦਾਸਨ ਦਾਸਾ ਰਹਾਉ ਸੋਮਵਾਰ ਸਚ ਰਿਹਾ ਸਮਾਏ ਤਿਸ ਕੀ ਕਹੀ ਨਾ ਜਾਏ ਆਖ ਅਖ ਰਹੇ ਸਭ ਲਿਵ ਲਾਏ ਜਿਸ ਦੀ ਬੇਤਸ ਪੱਲੇ ਪਾਏ ਅਗਮ ਗੋਚਰ ਲਖਿਆ ਨਾ ਜਾਏ ਗੁਰ ਕੈ ਸ਼ਬਦ ਹਰ ਰਿਹਾ ਲਿਆ ਸਮਾਏ ਮੰਗਲ ਮਾਇਆ ਮੋਹ ਪਾਇਆ ਆਪੇ ਸਿਸ ਧੰਦੇ ਲਾਇਆ ਆਪ ਜਾਏ ਸੋਈ ਬੂਝੇ ਗੁਰ ਕੈ ਸ਼ਬਦ ਦਰ ਕਰ ਸੂਝੇ ਪ੍ਰੇਮ ਭਾਤ ਕਰੇ ਲਾਏ ਹੋਮੇ ਮਮਤਾ ਸ਼ਬਦ ਜਲਾਏ ਬੁੱਧ ਵਾਰ ਆਪੇ ਬੁੱਧ ਸਾਰ ਬੁੱਧ ਵਾਰ ਆਪੇ ਬੁੱਧ ਸਾਰ ਗੁਰਮੁਖ ਕਰਨੀ ਸ਼ਬਦ ਵਿੱਚ

ਨਿਛਰ ਵਾਰ ਸੌਣ ਸਾਹਤ ਵਿਚਾਰ ਹੋਵੇਂ ਮੇਰਾ ਭਰਮੈ ਸੰਸਾਰ ਮਨਮੁਖੀ ਅੰਦਾ ਦੂਜੇ ਪਾਏ ਜਾਂ ਦਰਬਾਦਾ ਚੋਟਾ ਖਾਏ ਗੁਰਪ੍ਰਸਾਦੀ ਸਦਾ ਸੁਭਾਏ ਸਚਕਾਨੀ ਸਾਚ ਲਿਵ ਲਾਏ ਸਤਿਗੁਰ ਸੇਵੈ ਸੇ ਵਡਭਾਗੀ ਹੋਵੇਂ ਮਾਰ ਸਤ ਲਿਵ ਲਾਗੀ ਤੇਰੇ ਰੰਗ ਰਾਤੇ ਸਹਿ ਸੁਭਾਏ ਤੂੰ ਸੁਖਦਾਤਾ ਲਹਿ ਮਲਾਏ ਇਕ ਤੇ ਦੂਜਾ ਨਾਹੀ ਕੋਏ ਗੁਰਮੁਖ ਬੂਜੈ ਸੋ ਜੀ ਹੋਏ ਪੰਦਰਾਂ ਥਿਤੀ ਤੈ ਸਤ ਵਾਰ ਮਾਰੁਤੀ ਆਵੈ ਵਾਰ ਵਾਰ ਦਿਨ ਸਰੈਣ ਤਿਵੈ ਸੰਸਾਰ ਆਵਾ ਗੁਣ ਕੀਆ ਗਰਦਾ ਨਿਚਲ ਸਾਚ ਰਿਹਾ।

ਜੇ ਪਾਏ ਪ੍ਰਪੰਚ ਲਾਗੇ ਆਵੇ ਜਾਹੇ ਮਰੇ ਭਾਗੇ ਸੁਗਤ ਭੇਟਾਏ ਸੁਖ ਸੋ ਜੀ ਪਾਏ ਪ੍ਰਪੰਚ ਝੁਕੇ ਸਤ ਸਮਾਏ ਜਾ ਕੇ ਮਸਤਕ ਲਿਖਿਆ ਲੇਖ ਤਾ ਕੇ ਮਨ ਵਸਿਆ ਪ੍ਰਭ ਏਕ ਰਹਾਓ ਸਿਫਟ ਪਾਈ ਆਪੇ ਸਾ ਵੇਖੈ ਕੋਈ ਨਾ ਮਿਟਿਆ ਤੇਰੇ ਲੇਖੇ ਸੇ ਸਾਧ ਜੇ ਕੋ ਕਹੇ ਗਾਏ ਪਰਮੇ ਪੂਲਾ ਆਵੇ ਜਾਏ ਸਤਿਗੁਰ ਸੇਵੇ ਸੋ ਜਨ ਬੂਜੇ ਹੋਮੇ ਮਾਰੇ ਤਾਂ ਦਰਸੂ।

ਕੋੜ ਗੁਰ ਪੈ ਕਰ ਬਨਾਤੀ ਮਿਲੋ ਸਾਚ ਪਿਆਰੀਆ ਅਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੰਦਰ ਵੇਲ ਸੁੰਦਰ ਦੇਖ ਪਿਰ ਸਧਾਰਿਆ ਸਚ ਨਵੇਲੜੀਏ ਜੋ ਨਵਾਲੀ ਰਾਮ ਆਓ ਨਾ ਜਾਓ ਕਹੀ ਆਪਣੇ ਸਹਿਨਾਲੀ ਰਾਮ ਨੈ ਆਪਣੇ ਸੰਗਦਾਸੀ ਮੈਂ ਭਗਤ ਹਰ ਕੀ ਭਾਵ ਏ ਅਗਾਧ ਬੋਧ ਕਥ ਕਥੀਏ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਵੇ ਸਚ ਪਿਆਰੀਆ ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀਆ ਸ੍ਰੀ ਧਰਮ ਹੋੜੀ ਪਿਰ ਸੰਗ ਸੁਤੀ ਰਾਮ ਗੁਰ ਕਹਿ ਪਾਏ ਚੱਲੋ ਸਾਧ ਸੰਗੁਤੀ ਰਾਮ ਧਨ ਸਾਧ ਸੰਗੁਤੀ ਹਰ ਸੰਗ ਸੁਤੀ ਸੰਗ ਸਖੀ ਸਹੇਲੀਆ ਇੱਕ ਪਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਾਂ ਮੇਲੀਆ ਦਿਨ ਰਾਤ ਦਿਨ ਰੈਣ ਚ ਘੜੀ ਨਾ ਚਸਾ ਵਿਸਰੈ ਸਾਧ ਸਾਸ ਨੰਜਨੋ ਸਭ ਜੋ ਜਗਾਏ ਦੀਪਕ ਨਾਨਕ ਆਪੋ ਭਜਨੋ ਜੋਤ ਸਵਾੜੀਏ

ਅਸੀਂ ਫਿਰ ਕਾ ਮੰਗਲ ਗਾਵੇ ਤਜਮਾਨ ਸਖੀ, ਤਜਮਾਨ ਸਖੀ ਮਾਤਾ ਆਪਣੇ ਪ੍ਰੀਤਮ ਭਾਵੈ, ਤਜਮਾਨ ਉਹ ਬੇਕਾਰ ਦੂਜਾ ਸੇ ਵੇਖ ਨੰਜੋ, ਲਗ ਚੰਨ ਸਨ ਦਿਆਲ ਪ੍ਰੀਤਮ ਸਗਲ, ਦੁੱਤ ਬਟਖੰਡਣੋ ਹੋਏ ਦਾਸ ਦਾਸੀ ਤਾਦੋ ਦਾਸੀ ਪੌੜੀ ਨਾ ਧਾਵਾ ਨਾਨਕ ਪਿਆ ਪੇ, ਕਰੋ ਕਿਰਪਾ ਤਾਂ ਮੰਗਲ ਗਾਵਾ ਅੰਮ੍ਰਿਤ ਫਿਰ ਕਾ ਨਾਮ ਮੈਂ ਅੰਦਲੇ ਢੋਹਣੀ, ਉਹ ਜੋ ਹੋਏ ਬਹੁ ਪ੍ਰਕਾਰ ਸੁੰਦਰ ਮੋਹਣੀ, ਮੋਹਣੀ ਮਾਂ ਬਚੇਤਰ ਚਾਂਚਲ ਅਣਖ ਭਾਵ ਦਿਖਾਵ, ਇਹ ਹੋਏ ਠੀਠ ਮਿੱਠੀ ਮਨੇ ਲਾਗੈ, ਨਾਮ ਲੈਣ ਨਾ ਆਵੇ ਗ੍ਰਹਿ ਬਣੇ ਤੀਰੇ, ਵਰਤ ਪੂਜਾ ਵਾਟ ਘਾਟੇ ਜੋਹਣੀ।

ਆਰਾਮ, ਇੱਕ ਤਿਲ ਪ੍ਰਭੂ ਨਾ ਬੀਸਰੈ, ਜਿਨ ਸਭ ਕਿਸ ਦੀਨਾ ਆਰਾਮ, ਵਡਭਾਗੀ ਮੇਲਾ ਬੜਾ ਗੁਰਮੁਖ ਫਿਰਚੀ ਨਾਰਾਮ, ਮਾਂ ਪਕੜ ਤਮ ਤੇ ਕਾਢਿਆ ਕਰ ਆਪਣਾ ਲੀਨਾ ਰਾਮ, ਨਾਮ ਜਪਤ ਨਾਨਕ ਜੀਵੈ ਸ਼ੀਤਲ ਮਨ ਸੀਨਾ ਰਾਮ, ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਾਮੀ ਰਾਮ, ਸਿਮਰ ਸਿਮਰ ਨਾਰਾਇਣੇ ਭਏ ਪਾਰ ਗਰਾਮੀ ਰਾਮ, ਗੁਣ ਗਾਵਤ ਗੋਬਿੰਦ ਕੇ ਸਭ ਇਸ਼ਪਜਾਮੀ ਰਾਮ।

ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਦੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਾਂ ਨਾਨਕ ਜੀਵੇ ਦੇਖ ਹਰ ਇੱਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬੁਲਾਵਲਤਾ ਵੀ ਕੀਜੀਏ ਜਾ ਮੁਖ ਹੋਵੇ ਨਾਮ ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੇ ਸਹਿ ਧਿਆਨ ਰਾਗ ਨਾਦ ਛੋੜ ਹਰ ਸੇਵੀ ਹੈ ਤਾਂ ਦਰਗਹਿ ਪਾਈਏ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਏ ਚੁੱਕੈ ਮਨ ਅਭਿਮਾਨ ਪੌੜੀ ਤੂੰ ਹਰ ਪ੍ਰਭ ਆਪ ਗਮ ਹੈ ਸਭ ਤੋਧੋ ਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਵਾਇਆ ਤੁਧ ਆਪੇ ਤਾੜੀ ਲਾਈਏ ਆਪੇ ਗੁਣ ਗਾਇਆ ਹਰ ਧਿਆਵ ਹੋ ਭਗਤੋ ਹੋ ਦਿਨ ਸਰਾਤ ਅੰਤ ਲੈ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ

ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿਤ ਹਰ ਸਭ ਕੋਈ ਹਰ ਕਹਿ ਬਸ ਭਗਤਾਂ ਕਹਿ ਆਨੰਦ ਘਰ ਹਰ ਭਗਤਾਂ ਕਾ ਮੇਲੀ ਸਰਬੱਤ ਸੋ ਨਿਸਲ ਜਨ ਟੰਗ ਧਾਰ ਹਰ ਭਗਤਾਂ ਕਾ ਖਸਮ ਹੈ ਭਗਤ ਜਨ ਚਿਤ ਕਰ ਗੁਦੱਪੜ ਕੋਈ ਨਾ ਸਕੈ ਸਭ ਝਗ ਝਗ ਪਵੇ ਚੜ ਸਲੋਕ ਮਹੱਲਾ ਤੀਜਾ ਬ੍ਰਾਹਮਣ ਦੇਸੇ ਬ੍ਰਾਹਮਣਾਂ ਜੇ ਚੱਲੇ ਸਤਿਗੁਰੂ ਪਾਏ ਜਿਨ ਕਹਿ ਹਿਰਦੇ ਹਰ ਬਸੈ ਹੋਮੇ ਰੋਗ ਵਾਏ ਗੁਣ ਰਵੇ ਗੁਣ ਸੰਗ ਰਹੇ ਜੋਤੀ ਜੋਤ ਮਿਲਾਏ ਇਸ ਜਗ ਮੈਂ ਬਿਰਲੇ ਬ੍ਰਾਹਮਣ ਬ੍ਰਹਮ ਬਿੰਦੇ ਚਿਤ ਲਾਏ ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵ ਲਾਏ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਤੀ ਆ ਸ਼ਬਦ ਨ ਲੱਗੋ ਭਾਉ ਹਮੇ ਰੋ ਕਮਾਵਣਾ ਤਦੀਰਘ ਬਹੁ ਸੁਭਾਉ ਮਨ ਹਟ ਕਰਮ ਕਮਾਵਣੇ ਫਿਰ ਜੋਨੀ ਪਾਏ ਗੁਰਮੁਖ ਜਨਮ ਸਫਲ ਹੈ।

ਪਾਏ ਮਨ ਮੁਖ ਵਿਆਲੀ ਅੰਧਲੇ ਜਨਮ ਮਰ ਫਿਰਿਆ ਜਾਏ ਕਰ ਸਿਧ ਨ ਹੋਵਨੀ ਅੰਤ ਗਿਆ ਪਛਤਾਏ ਜਿਸ ਕਰਮ ਹੋਵੇ ਤਿਸ ਗੁਰ ਮਿਲੈ ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੈ ਸੋ ਹਰ ਨਾਮ ਤੇ ਆਏ ਨਾਮ ਰਤੀ ਜਨ ਸਦਾ ਸੁਖ ਪਾਇਨ ਜਨ ਨਾਨਕ ਤਿੰਨ ਬਾਲ ਜਾਏ ਮਹਲਾ ਤੀਜਾ ਆਸਾ ਮਨਸਾ ਜਗ ਮੋਣੀ ਜਨ ਮੋਇਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੀ ਹੀ ਜਮ ਲੱਗਦਾ ਸੋ ਬਰੈ ਜਿਸ ਬਖਸ਼ੈ ਕਰਤਾਰ ਨਾਨਕ ਗੁਰ ਪ੍ਰਸਾਦੀ ਮਨ ਤਾਂ ਮਰੈ ਜਾਂ ਛੋੜੈ ਹੰਕਾਰ ਆਸਾ ਮਨਸਾ ਮਾਰੇ ਨਾਸ ਹੋਏ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੈ ਜਾਈਐ ਜਗਤ ਮੈਂ ਤਿੱਥੈ ਰਸਾਈ ਅੱਗੈ ਸਭ ਆਪੇ ਵਰਤਦਾਰ ਸੱਚਾ ਨਿਆਈ ਕੂੜੇ ਹਰਾਂ ਕੇ ਮੁਫਤ ਕੀ ਹੈ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਉ ਹੈ ਸਿਰ ਨਿੰਦ ਗਛਾਈ ਜਨ ਨਾਨਕ ਸੱਚੇ ਰਾਧਿਆ ਗੁਰਮੁਖ ਸੁਖ ਪਾਈ ਸ਼ਰੁਕ ਮਹਲਾ ਤੀਜਾ ਪੂਰਾ ਭਾਗ ਸਤਿਗੁਰ ਪਾਈ ਹੈ ਜੇ ਹਰ ਪ੍ਰਭ ਬਖਸ਼ ਕਰੇ ਉਹ ਪਾਵਾਂ ਸਿਰ ਪਾਓ ਹੈ ਨਾਮ ਪ੍ਰਾਪਤ ਹੋਏ ਅੰਦਰ ਸੀਤਲ ਸ਼ਾਂਤ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾ ਵਡਿਆਈ ਹੋਏ ਮਹਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਦਾਨ ਸੁਖਦਾਤਾ ਤੇਰੇ ਮਨ ਵਸੈ ਹੋ ਮੈਂ ਜੈ ਮਹਾਨ ਨਾਨਕ ਨਦਰੀ ਪਾਈ ਹੈ ਅੰਮ੍ਰਿਤ ਗੁਣੀ ਨਿਦਾਨ ਪੌੜੀ ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਉਮਰਾਵ ਸਿਖਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕੁਛ ਹਰ ਕਰਾਵੈ ਸੋ ਹੋਏ ਕਰੇ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕਾ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰੇਸ਼ਟ ਗੋਲੇ ਕਰ ਸਤਿਗੁਰ ਅੱਗੇ ਘਰ ਕਮਾਵਣ ਕੋ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਸਰਾ ਮਾਰ ਕੜੀਏ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਆਪ ਰੱਖ ਲਈਏ ਸਿਰੁਖ ਮਹੱਲਾ ਤੀਜਾ ਅੰਦਰ ਕਪਟ ਸਦਾ ਦੁੱਖ ਹੈ ਮਨ ਨੂੰ ਧਿਆਨ ਨਾ ਲਾਗੈ ਦੁੱਖ ਚਕਾਰ ਕਮਾਉਣੀ ਦੁੱਖ ਵਰਤੈ ਦੁੱਖ ਆਗੈ ਕਰਮੀ ਸਤਿਗੁਰੂ ਪੇਟੀਐ ਤਾਂ ਸਤ ਨਾਮ ਲਿਵ ਲਾਗੈ ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭ੍ਰਮ ਪਉ ਭਾਗੈ ਮਹੱਲਾ ਤੀਜਾ ਗੁਰਮੁਖ ਸਦਾ ਰੰਗ ਹੈ ਹਰ ਕਾ ਨਾਮ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ ਮਨੁੱਖ ਮੇਲੇ ਮਰੇ ਗਵਾਰ ਗੁਰਮੁਖ ਨਿਰਮਲ ਹਰ ਆਖਿਆ ਵਰਤ ਹਰ ਪੰਤ ਨਾਨਕ ਸੁਣੋ ਜਨ ਭਾਈ ਸਤਿਗੁਰ ਸੇਵ ਹੋਮੈ ਮਲ ਜਾਈ ਅੰਦਰ ਸੰਸਾ ਦੁਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜਾ ਭਾਈ ਸੁੱਤੇ ਕਭੋ ਨਾ ਜਾਗੈ ਮਾਇਆ ਮੋਹ ਪਿਆਰ ਨਾਮ ਨਾ ਚੇਤੈ ਸ਼ਬਦ ਨਾ ਵਿਚਾਰੈ ਇਹ ਮਨਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਗੁਆਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਜਿਸਨੂੰ ਹਰ ਭਗਤ ਸੱਚ ਪਾਇਆ ਜਿਸਨੂੰ ਹਰ ਭਗਤ ਸੱਚ ਬਖਸ਼ਿਨ ਸੋ ਸੱਚਾ ਸ਼ਾਹ ਤਿਸਕੀ ਮੋਤਾ ਜੀ ਲੋਕ ਕੱਢਦਾ ਹੋਰ ਤਹੱਟ ਨਾ ਵੱਥ ਨਾ ਵੇਸਾ ਭਗਤ ਜਨਾ ਕੋ ਸਨਮੁਖ ਹੋਵੈ ਸੋ ਹਰ ਰਾਸ ਲਏ ਵੇ ਮੁਖ ਭਸ ਪਾ ਹਰ ਨਾਮ ਕੇ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਾ ਗਾਤੀ ਤਨਾ ਨੇੜ ਨਾ ਜਾ ਤਨ ਨਾਨਕ ਹਰ ਨਾਮ ਤਨ ਲਦਿਆ ਸਦਾ ਵੇ ਪ੍ਰਵਾ ਸਰੁਖ ਮਹੱਲਾ ਤੀਜਾ ਇਸ ਯੁਗ ਮੈਂ ਹਰ ਇਸ ਯੁਗ ਮੈਂ ਭਗਤੀ ਹਰ ਤਨ ਖੱਟਿਆ ਹੋਰ ਸਭ ਜਗਤ ਭਰਮ ਭੁਲਾਇਆ ਗੁਰਪ੍ਰਸਾਦੀ ਨਾਮ ਮਨ ਵਸਿਆ ਅੰਤਿਮ ਨਾਮ ਤੇ ਆਇਆ ਵਿਖਿਆ ਮਾਇ ਉਦਾਸ ਹੈ ਹਮ ਮੈਂ ਸ਼ਬਦ ਲਾਇਆ ਆਪ ਤੁਰਿਆ ਕੁਲ ਉਦਰੇ ਧਨ ਜਣੇਂਦੀ ਮਾਇਆ ਸਦਾ ਸਹਿ ਸੁਖ ਮਨ ਵਸਿਆ ਸੱਚੇ ਸੋ ਲਿਵ ਲਾਇਆ ਬ੍ਰਹਮਾ ਵਿਸ਼ਨੂੰ ਮਹਾਂਦੇਵ ਤ੍ਰੈ ਗੁਣ ਭੁੱਲੇ ਹਮ ਮੈਂ ਮੋਹ ਵਧਾਇਆ ਪੰਡਿਤ ਪੜ ਪ੍ਰਮੋਨੀ ਭੁੱਲੇ ਦੂਜਾ ਭਾਈ ਚਿੱਤ ਲਾਇਆ ਜੋਗੀ ਜਨਮ ਸਿਆਸ ਜੋਗੀ ਜੰਗਮ ਸੰਨਿਆਸੀ ਭੁੱਲੇ ਮਿਣ ਗੁਰ ਤੱਤ ਨਾ ਪਾਇਆ ਮਨ ਮੁਖ ਦੁਖੀਏ ਸਦਾ ਭ੍ਰਹਮ ਭੁੱਲੇ ਤੇਰੀ ਬਿਰਤਾ ਜਨਮ ਗੁਆਇਆ ਨਾਨਕ ਨਾਮ ਰਤੇ ਸਹੀ ਜਨ ਸੰਦੇ ਜੇ ਆਪੇ ਬਖਸ਼ ਮਿਲਾਇਆ ਮਹੱਲਾ ਤੀਜਾ ਨਾਨਕ ਸੋ ਸਾਹ ਲਈਐ ਜਿਸ ਵਸ ਸਭ ਕੁਛ ਹੋਏ ਜਿਸੇ ਸਰੀ ਵੋ ਪ੍ਰਾਣੀ ਹੋ ਤਿਸ ਬਿਨੇ ਵਰ ਨ ਕੋਈ ਗੁਰਮੁਖ ਅੰਤਰ ਮਨ ਵਸਾ ਸਦਾ ਸਦਾ ਸੁਖੋਏ ਪੌੜੀ ਜਿਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ ਸੇ ਦੀਵਾਲੀਏ ਜੁਗਮਾਏ ਕੋਈ ਮੰਗਦੇ ਫਿਰਾਂ ਸਭ ਜਗਤ ਮੈਂ ਕੋਈ ਮੂੰਹ ਥੁੱਕ ਨਾ ਤਿਨ ਕੋ ਪਾਏ ਪ੍ਰਾਈ ਵਕੀਲੀ ਕਰੇ ਆਪਣੀ ਪ੍ਰਤੀਤ ਖੋਵਨ ਸਗਵਾ ਪੀਆ ਬਲਖਾਏ ਜਿਸ ਧਨ ਕਾਰਨ ਚੁਗਲੀ ਕਰਾਂ ਸੋ ਧਨ ਚੁਗਲੀ ਹੱਥ ਨਾ ਆਵੈ ਕੋਈ ਭਾਵੈ ਤਿੱਥੇ ਜਾਏ ਗੁਰਮੁਖ ਸੇਵਕ ਭਾਏ ਹਰ ਧਨ ਮਿਲੇ ਤਿੱਥੋਂ ਕਰਮਹੀਣ ਲੈ ਨਾ ਸਕੈ ਹੋਰ ਥਾਂ ਦੇ ਸੰਤਰ ਹਰ ਧਨ ਨਾ ਹੈ ਸਰੁਖ ਮਹੱਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋਵੇ ਚਿੰਤਾ ਵਿੱਚੋਂ ਜਾਏ ਜੋ ਕੁਛ ਹੋਏ ਸਜੇ ਹੋਏ ਕਹਿਣਾ ਕਿਛੂ ਨਾ ਜਾਏ ਨਾਨਕ ਤਿਨਖਾ ਆਖਿਆ ਆਪ ਸੁਣੇ ਜੇ ਲੈਣ ਪਾਨਾ ਪਾਏ ਮਹੱਲਾ ਤੀਜਾ ਕਾਲ ਮਾਰ ਮਨ ਸਾਹਮਣੇ ਸਮਾਣੇ ਅੰਤਰ ਨਿਰਮਣਾ
अंधन जागे कदी न सोवे सहजे अमृत पियाओ मीठा बोले अमृत बाणी अंधन हर गुण गाओ निज कर वासा सदा सौंदे नानक तिन मिलिया सुख पाओ पौड़ी हर रतन जवे हरी सो गुर हर तन हर पासों दिवाया ये किसा क्यों दे सियावा तो कोई क्यों मंग लए अकह कोई क्यों दिवाए ए हर तन जोर कीता किसा नाल ना जाए वंडाया जिसनों सतगुर नाल हर श्रद्धा लाए तिस हर तन की वंड हथ आवै जिसनों करता तुरलिख पाया इस हर तन का कोई शरीक नाही किसे का खात नाही किसे का सीप बना रोड़ नाही जे को हर तन की विखीली करे तिसका मुँह हर चौं गुणा विच कला कराया हर के दिते नाल किसे जोर विखीली ना चाली दियो दियो नितन चढ़ा सवाया श्लोक महला तीजा जग जलंदा रख लै अपनी कृपा तार जि द्वारा उभरै तिता लिया उबार सतगुरु सुख विखालिया सच्चा शब्द विचार नानक कवर न सोजही हर बिन बख्शनार मल्ला तीजा हमै माया मोहनी दूजा लगा जाए ना ए मारी ना मरै ना ए हट विकाए गुर का शब्द प्रजा लिया ताए विचों जाए तन मन होवै उजला नाम बसै मन आए नानक माया का मारन शब्द है गुरमुख पाया जाए पौड़ी सतगुर की वडियाई सतगुरु दीती धुरों हुकुम बुझ निशान पुती पति जवाई सकी अगों पिछों टोल डिठा लाए उन सबना का मान जिथै को वेखा तिथा मेरा सतगुरु हर बख्शो सब जहान जे सतगुरु नो मन मिल मने सो हलत पल सिजै जे वे मुख होवै सो फिरै भ्रिष्ट थान तन नानक वल हो मेरा स्वामी हर सज्जन पुरख सुजान पौंदी भित देख कै सब आए परे सतगुरु की पैरी पौंदी भित देख कै सब आए परे सतगुरु की पैरी लाहे उन सब ना क्यों मनो गुमान श्लोक महला पहला कोई वाहे को लुणा को पाए खलिहान नानक इवन जा पई कोई खाए निदान महला पहला जिस मन वसिया त्रया सो होय नानक जो पावे सो होय पौड़ी पार बंदम दयाल सागर तारिया गुरपुरा मेहरबान भरम पो मारिया काम को बिकराल दूर सवारिया अमृत नाम निधान कंठुर तारिया नानक साधु संग जन्म मरण सवारिया श्लोक महला तीजा जिन्हें नाम बसारिया कूड़े कहन कहन पांचो इतना कान मोहन हमें अंदर सन साक्त मुठे दुरमती हर रस ना जानन जिन्हें अमृत भरम लुटाया बिकसो रचे रचान दुष्टा से ती पिरहड़ी जन संवाद करान नानक साक्त नरक मैं जम बदे दुख सहन पया किरत कमाम दे ज्यो राख तिवे रहन महला तीजा जिन्हें सतगुरु सेव्या तन ताने तिस सास ग्रस द मन वसै जम जो न सकै तिस हिरदय हर हर नाम रस कबला सेवक तिस हर दसा गदास होय परम पदार्थ तिस नानक मन तन दिस प्रवसै हम सतगुरु भण तिस जिनको पूर्व लिखिया रस संत जना से तिस पौड़ी जो बोले बुरा सतगुरु सो परमेश्वर सुनिया सो ही वर्त्या जगत मैं घट घट मुख बणिया बहुत वडियाईया साहबा न जाही गणिया सच सह अनंत सतगुरु पास सची गुर मणिया नानक संत विचार सवारे पार ब्रह्म सचे जम बणिया श्लोक महला तीजा अपना अपना पछाणे हर प्रभ जाता दूर गुर की सेवा विसरी क्यों मरा हजूर मन मुजन गुवाया झूठा लाल चकूर नानक बख्श मिलायन सच्चा शब्द हजूर महला तीजा हर प्रभु सच्चा सोला गुरमुख नाम गोविंद अंध नाम सुलाना हर जपया माने आनंद वडभागी हर पाया पूर्ण परमानंद तन नानक नाम सुलाया होर न मन तन भंग पौड़ी कोई निंदक होवै सतगुरु का फिर शरण गुरे आवै पिछले गुण सतगुरु बख्श लय सतसंगत नारल आवै ज्यो मी बुठा गलियां नालियां टोपियां का जाल जाए पवै विच सुरसरी सुरसरी मिलत पवित्र पावन हो जावे ए वडियाई सतगुर नरवैर विच जित मिलिया तिशना भुख उतरै हर शांत तड़ियावे नानक ए चरज देखो मेरे हर सच्चे शाह का जे सतगुरु नु मन्ना सो सबना पावै शुद्ध बिलावल बाणी भगतां की कबीर जीओ की एक ओंकार सतनाम करता पुर गुर प्रसाद ऐसो ही संसार पेखना रहना को पई हरे सुधे सुधे रेख चलो तुम नत्र को तक देवाई हरे राव बारे बूढ़े तरने भैया सब हूँ जामला जय हरे मानस बपरा मूसा कीनो मीच बिलैया खई हरे तन मतार निर तन मनई
ताकि कछु न कानी रे, राजा परजा साम कर मर, ऐसो काल बढ़ानी रे। हर के सेवक जो हर पाए, तिनकी कथा निरारी रे, आवन जैन कब हूँ मरते, पार ब्रह्म संगारी रे। पुत्र कलत्र लक्ष्मी माया, यह तजो जी जानी रे, कहत कबीर सुनो रे संतो, मिले सारंग पानी रे। बिलावल विद्या ना परो बात नहीं जानो, हर गुण का सुनत।

ਔਰਾ ਸਤਿਗੁਰ ਜਾ ਗਯੋ ਸਤਿਗੁਰ ਯਾਰ ਗਯੋ ਪ੍ਰਭ ਮੋਰਾ ਮੈਂ ਵਿਗਰੇ ਆਪਣੀ ਮਤ ਕੋਈ ਮੇਰੇ ਭਰਮ ਪੂਲੋ ਮਤ ਕੋਈ ਸੋ ਬੌਰਾ ਜੋ ਆਪਣਾ ਪਛਾਣਾ ਆਪ ਪਛਾਣਾ ਤੇ ਕਹਿ ਜਾਣਾ ਅਬੈ ਨਾ ਮਾਤਾ ਸੋ ਕਬੋ ਨਾ ਮਾਤਾ ਕਹਿ ਕਬੀਰਾ ਮੈਂ ਰੰਗ ਰਾਤਾ ਬਿਲਾਵਲ ਕਰੇ ਤਜ ਮਨ ਖੰਡ ਚਾਈਐ ਚੁਨ ਖਾਈਐ ਕੰਧਾ ਅਜੋ ਵਿਕਾਰ ਨਾ ਛੋਡੇ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰੋਂ ਭਵਜਲ ਨਿਧ ਪਹਾਰੀ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੋਂ ਮਾਰੀ ਰਾਓ ਵਿਖੈ ਵਿਖੈ ਕੀ ਬਾਸ

कह कबीर तुम सम्राट दाते चार पदार्थ दे इतना बार बिलावल टंडा मुंद्रा खिंताया उदारी पम कह पाए पवै भेख तारी आसन पवन दूर कर बवरे छोड़ कप नित हर भज बवरे रहाओ जे तू जाचा सूत्रे पुण पोगी कह कबीर कह सो जग जोगी बिलावल इन माया जगदीश कुसाई तुमरे चरण विसारे किंच प्रीत ना उपजा जन कहो जन कहां करे बेचारे रहो त्रिग तान त्रिग धान त्रिगे माया त्रिग त्रिग मातबुद फनी इस माया को दृढ़ कर रखो बांधे यहां बचनी क्या खेती क्या लिया लेवा दे परपंच झूठ गुमाना कह कबीर ते अंत बिगूते आया काल ने दाना बिलावल श्री सरोवर पीतरे आछा कमले अनूप परम ज्योत प्रखोतमो जाकर रेख न रूप रे मन हर भज भ्रमत जो जग जीवन राम राव आवत कछु न दी सही न दी सहजात जय जय बिन सतई जैसे पुरवन पात मिथ्या कर्माया तजी सुख सहज विचार कह कबीर सेवा करो मन मंज मुरार बिलावल जन्म मन का भ्रम गया गोविंद लिव लागी चीत सुन समाने गुर साखी जागी राव काशी दे तुन उपजा तुन काशी जाय काशी फूटी पंडता तुन कहां समाई त्रिपटी संद में पेख्या कट हूं कट जागी ऐसी बोध समाचरी कट माए ते आगी आप ते जान्या ते समाना कहो कबीर अब जान्या गोविंद मन माना बिलावल चरण कमल जाकर हृदय वसै सो जन क्यों डोला दे मानव सब सुख नौ तक सह सहज बोला देव रहो तब ए मत जो सब तब ए मत जो सब मैं पेख है कुटल गांठ जब खोला देव बारंबार मैं आते अटक लै नरजा मन तो लै देव जाओ जाए तई सुख पावे माया तास न झूल देव कह कबीर मेरा मन मान्या राम प्रीत की ओला देव बिलावल बाणी भक्त नाम देव जी की एक ओंकार सतगुर प्रसाद सबल जनम मोको गुर कीना दुख विसार सुख अंतर लीना ज्ञान अंजन मोको गुर दीना राम नाम बिन जीवन मन ही ना रहो नाम दे सिमरन कर जाना जग जीवन सो जियो समाना बिलावल बाणी रविदास भगत की एक ओंकार सतगुर प्रसाद दर दे सब को हसा ऐसी दशा हमारी अठ दशा सिद्ध कर तले सब कृपा तुम्हारी तू जानत मैं किस नहीं पव खंडन राम सगल जी शरणागति प्रपूर्ण काम रहाओ जो तेरी शरणागता ते नाई पार ऊच नीच तुम ते तरे आला संसार कर अवदास कथ कथा बहु काय करीजा जैसा तू तैसा तू ही क्या हुक्मां दीजै बिलावल ते कुल साथ बैस न होए बरने वर्णक नहीं ईश्वर बिमल बात जानिए जाग सोए रहाओ ब्राह्मण बह सूदर खत्री ढोम चंडार मलेशपन सोए होए प्रीत भगवंत भजन ते आप था तारे कुल दोए धन सो गाओ धन सो ठाओ धन पुनीत कुटम सब लोए जिन पिया सार रस तजे आन रस हो रस मगन डारे बिखोए पंडित सूर छत्रपद राजा भक्त बराबर और न कोए जैसे पुराण पात्र है जल समीप भरवदा जन्मे जागोए बाणी सदने की राग बिलावल एक ओंकार सतगुरु प्रसाद नृप कन्या के कारण एक भया भेख तारी कामारथी स्वार्थी वाकी पै सुवारी तब गुण कहां जग पुरा जो करम ननास है सिंह शरण कत जाही है जो जम भुक ग्रास रहो एक बूंद जल कारण चातुर्क दुख पावै प्राण गए सागर मिले फुन काम न आवै प्राण जो थके थिर नहीं कैसे बिरमावो बूट मोए नौका मिला को काय चढ़ावो मैं नाही कछो नहीं किसाए न मोरा उस लज्जा राख लो सतना जान तोरा एक ओंकार सतनाम करता पुरख निरभउ निर्वैर अकाल मूर्त जुनी सह भंगुर प्रसाद रागोंड चौपदी महला चौथा घर पहला जे मन चितास रखया रे उपर ता मन चिंदे नेक नेक फल पाई हर जाना सब कुछ जीए वरत प्रभु घालिया किसै का एक तिरना गवाई हर तिसकी आस की जमन मेरे जो समय स्वामी रह समाही मेरे मन आसा कर जगदीश कुसाई जो बिन हर आस अवरकाऊ की जय सने फल आस वृथी जाई राव जो दिस माया मोह कुटुंब सब मत इसकी आस लग जन्म गवाही इनका कुछ हाथ नहीं कहां कराए बपड़े इनका वाहया कछ न वसाई मेरे मन आस कर हर प्रीतम अपने की
ਜੋ ਤੁਝ ਤਾਰਾ ਤੇਰਾ ਕੁਟੰਬ ਸਭ ਛਡਾਈ। ਜੇ ਕਿਛ ਆਸ ਅਵਰ ਕਰੈ ਪਰਮਿਤਰੀ, ਮਾਤੂੰ ਜਾਣਾ ਤੇਰਾ ਕਿਤੇ ਕੰਮ ਆਈ। ਇਹ ਆਸ ਪਰਮਿਤਰੀ ਭਾਉ ਦੂਜਾ ਹੈ, ਕਿਰ ਮੈਂ ਝੂਠ ਬਿਨ ਸਭ ਜਾਈ। ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ, ਜੋ ਤੇਰਾ ਘਾਲਿਆ ਸਭ ਥਾਂ ਪਾਈ। ਆਸਾ ਮਨਸ਼ਾ ਸਭ ਤੇਰੀ ਮੇਰੇ ਸਵਾਮੀ, ਜੈਸੀ ਤੂੰ ਆਸ ਕਰਾਵੈ ਤੈਸੀ ਕੋ ਆਸ ਕਰਾਈ। ਕਿਸ ਕਿਸੀ ਕਹਿ ਹੱਥ ਨਾਈ ਮੇਰੇ ਸਵਾਮੀ, ਐਸੀ ਮੇਰੇ ਸਤਿਗੁਰੂ ਬੂਝ ਬਜਾਈ। ਜਾਂ ਨਾਨਕ ਆਸ ਤੂੰ ਜਾਣੈ ਹਰ ਦਰਸ਼ਨ ਦੇ, ਹਰ ਦਰਸ਼ਨ ਤ੍ਰਿਪਤਾਈ। ਗੁਣ ਮਹੱਲਾ ਚੌਥਾ, ਐਸਾ ਹਰ ਸੇਵੀ ਅਨਿਤ ਧਿਆਈ ਹੈ, ਜੋ ਖਿਰ ਮੈਂ ਕਿਰਕ ਸਭ ਕਰੇ ਬਿਨਾ ਸਾ। ਜੇ ਹਰ ਤਿਆਗ ਅਵਰ ਕੀ ਆਸ ਕੀਜੈ, ਤਾਂ ਹਰ ਨੇ ਫਲ ਸਭ ਘਾਲ ਗਵਾਸਾ। ਮੇਰੇ ਮਨ ਹਰ ਸਹਿਬ ਸੁਖਦਾਤਾ ਸਵਾਮੀ, ਜੇ ਸੇਵਿਆ ਸਭ ਭੁੱਖ ਲਹਾਸਾ। ਮੇਰੇ ਮਨ ਹਰ ਉੱਪਰ ਕੀਜੈ ਪ੍ਰਵਾਸਾ, ਜੈ ਜਾਈਏ ਤਾਂ ਨਾਲ ਮੇਰਾ ਸਵਾਮੀ। ਹਰੇ ਆਪਣੀ ਪੈਜ ਰੱਖੈ ਜਨ ਦਾਸਾ ਰਹਾਉ, ਜੇ ਆਪਣੀ ਬਿਰਤਾ ਕਹੋ ਔਰਾਂ ਪੈ, ਤਾਂ ਗਏ ਆਪਣੀ ਬਿਰਥਾ ਬਹੁਤ ਬਹੁਤ ਕਢਾਸਾ। ਆਪਣੀ ਬਿਰਥਾ ਕਹੋ ਔਰ ਆਪਣੇ ਸਵਾਮੀ ਪੈ, ਜੋ ਤੁਮਰੇ ਦੁੱਖ ਤਤਕਾਲ ਕਟਾਸਾ। ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾਂ ਪੈ ਕਹੀ ਹੈ, ਅਵਰਾਂ ਪੈ ਕਹਿ ਮਨ ਲਾਜ ਮਰਾਸਾ। ਜੋ ਸੰਸਾਰਾ ਕੇ ਕੁਟੰਬ ਮਿੱਤਰ ਭਾਈ ਦਿਸੈ ਮਨ ਮੇਰੇ, ਤੇ ਸਭ ਆਪਣੇ ਸਵਾਇ ਮਿਲਾਸਾ। ਜੇ ਦਿਨ ਉਨਕਾ ਸਵਾਉ ਹੋਏ ਨਾ ਆਵੈ, ਤਿਤ ਦਿਨ ਜਿਹੜਾ ਕੋ ਨਾ ਟੁਕਾਸਾ। ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ, ਜੋ ਤੁਦ ਉਪਕਰਾ ਹੈ ਦੁੱਖ ਸੁਖਾਸਾ। ਤਿਸਕਾ ਪ੍ਰਵਾਸਾ ਕਿਉਂ ਕੀਜਾ ਮਨ ਮੇਰੇ, ਜੋ ਅੰਤੀ ਅਵਸਰ ਰੱਖ ਨਾ ਸੁਖਾਸਾ। ਹਰ ਜਪ ਮੰਤ ਗੁਰ ਦੇ ਗੁਰ ਉਪਦੇਸ਼ ਲੈ ਜਾਪੋ, ਤਿਨੇ ਅੰਤ ਛਡਾਏ ਜਿਨ ਹਰ ਪੀ ਚਿਤਾਸਾ। ਜਨ ਨਾਨਕ ਅਨਦਿਨ ਨਾਮ ਜਪੋ ਹਰ ਸੰਤੋ, ਇਹ ਛੁੱਟਣ ਕਾ ਸਾਚਾ ਪ੍ਰਵਾਸਾ। ਗੁਣ ਮਹੱਲਾ ਚੌਥਾ, ਹਰ ਸਿਮਰਤ ਸਦਾ ਨ ਹੋਏ ਆਨੰਦ ਸੁਖ, ਅੰਤਰ ਸ਼ਾਂਤ ਸ਼ੀਤਲ ਮਨੇ ਆਪਣਾ। ਜੈਸੇ ਸਖਤ ਸੂਰ ਬਹੁ ਜਲਤਾ, ਗੁਰਸੱਸ ਦੇਖੇ ਲੈ ਜਾਏ ਸਭ ਤਪਨਾ। ਮੇਰੇ ਮਨ ਅੰਧਨ ਧਿਆਏ ਨਾਮ ਹਰ ਜਪਨਾ, ਜਹਾਂ ਕਾਂ ਤੁਝ ਰਾਖਾ ਸਭ ਠਾਈ। ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹੋ, ਜਾਂ ਮੈਂ ਸਭ ਨਿਧਾਨ ਸੋ ਹਰ ਜਪ ਮਨ ਮੇਰੇ। ਗੁਰਮੁਖ ਖੋਜ ਲਓ ਹਰ ਤਨਾ, ਜਿਨ ਹਰ ਧਿਆਇਆ ਤਿਨ ਹਰ ਪਾਇਆ। ਮੇਰਾ ਸਵਾਮੀ ਤਿਨ ਕੇ ਚਰਨ ਮਲੋ ਹਰ ਦਸਣਾ, ਸ਼ਬਦ ਪਛਾਣ ਰਾਮ ਰਸ ਪਾਵੋ। ਓ ਯੂ ਤੁਮ ਸੰਤ ਪਇਓ ਬੜ ਬੜਨਾ, ਤੇ ਜਨ ਕੀ ਵਡਿਆਈ ਹਰਿਆ ਵਧਾਈ। ਉਹ ਘਟੈ ਨਾ ਕਿਸੈ ਕੀ ਘਟਾਈ, ਇੱਕ ਤਿਲ ਤਿਲ ਤਿਲ ਨਾ। ਜਿਸ ਤੇ ਸੁਖ ਪਾਵਾਂ ਮੇਰੇ ਮਨ ਮੇਰੇ, ਜਿਸ ਤੇ ਸੁਖ ਪਾਵਾਂ ਮਨ ਮੇਰੇ, ਸੋ ਸਦਾ ਧਿਆਏ ਨਿਤ ਕਰ ਜੁਰਨਾ। ਤਿਨ ਨਾਨਕ ਹਰ ਦਾਨ ਇੱਕ ਦੀਜੈ, ਨਿਤ ਬਸੈ ਹਿਰਦੈ ਹਰੀ ਮੋਇ ਚਰਣਾ। ਕੌਣ ਮਹੱਲਾ ਚੌਥਾ, ਜਿਤਨੇ ਸ਼ਾਹ ਪਾਤਸ਼ਾਹ ਰਾਵ ਸੁਖਦਾਸ ਚੌਧਰੀ, ਸਭ ਮਿਥਿਆ ਝੂਠ ਪਾਓ ਦੂਜਾ ਜਾਣ। ਹਰ ਅਵਿਨਾਸ਼ੀ ਸਦਾ ਧਰਨੇਚਲ, ਤਿਸ ਮੇਰੇ ਮਨ ਭਜ ਪ੍ਰਵਾਣ। ਮੇਰੇ ਮਨ ਨਾਮ ਹਰੀ ਭਜ ਸਦਾ ਦਿਵਾਣ, ਜੋ ਹਰ ਮਹਿਲ ਪਵੈ ਗੁਰੂ ਵਚਨੀ, ਤੇ ਜੇਵੜ ਅਵਰ ਨਾਹੀ ਕਿਸੈ ਦਾ ਤਾਣ। ਰਹਾਉ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀ ਸਮਨ ਮੇਰੇ, ਸਭ ਬਿਨ ਸਜਾਏ ਜੋ ਰੰਗ ਕੁਸੁੰਬ ਕਚਾਣ। ਹਰ ਸਤ ਨਿਰੰਜਨ ਸਦਾ ਸੇ ਮਨ ਮੇਰੇ, ਜਿਤ ਹਰ ਦਰਗਾਹ ਪਾਵੈ ਤੂੰ ਮਾਣ। ਬ੍ਰਾਹਮਣ ਖੱਤਰੀ ਸੂਦ ਵੈ, ਚਾਰ ਵਰਨ ਚਾਰ ਆਸ਼ਰਮ ਹੈ। ਜੋ ਹਰ ਤਿਆਵੈ ਸੋ ਪ੍ਰਧਾਨ, ਜੋ ਚੰਦਨ ਨਿਕਟ ਵਸੈ ਹਿਰਡ ਬਪੜਾ। ਤਿਉ ਸਾ ਸੰਗਤ ਮਿਲ ਪਤ ਪ੍ਰਵਾਨ, ਉਹ ਸਭ ਤੇ ਉੱਚਾ ਸਭ ਤੇ ਉੱਚਾ, ਜਾ ਕੇ ਹਿਰਦੈ ਵਸਿਆ ਭਗਵਾਨ। ਜਾਂ ਨਾਨਕ ਤਿਸਕੇ ਚਰਨ ਪਖਾਲਾ, ਜੋ ਹਰ ਜਨ ਨੀਚ ਜਾਤ ਸੇਵਕਾਣ। ਗੁਣ ਮਹੱਲਾ ਚੌਥਾ, ਹਰੇ ਅੰਤਰ ਜਾਮੀ ਸਭ ਤੈ ਵਰਤੈ, ਜੇ ਹਾਰ ਕਰਾਏ ਤੇ ਹਾ ਕੋ ਕਰਈਐ। ਸੋ ਐਸਾ ਹਰ ਸੇਵ ਸਦਾ ਮਨ ਮੇਰੇ, ਜੋ ਤੋਤਰੋਂ ਸਭ ਨੂੰ ਰੱਖ ਲਈਐ। ਮੇਰੇ ਮਨ ਹਰ ਜਪ ਹਰ ਨਿਤ ਪੜਈਐ, ਹਰ ਬਿਨ ਕੋ ਮਾਰ ਜਵਾਲ ਨਾ ਸਕੈ। ਤਾਂ ਮੇਰੇ ਮਨ ਕਾਇਤ ਕੜਈਐ ਰਹਾਉ, ਹਰ ਪ੍ਰਪੰਚ ਕੀਆ ਸਭ ਕਰਤੈ, ਵਿੱਚ ਆਪੇ ਆਪਣੀ ਜੋਤ ਰਹੀਐ। ਹਰ ਏਕੋ ਬੋਲੈ ਹਰ ਏਕ ਬੁਲਾਏ, ਗੁਰਪੂਰਾ ਹਰ ਏਕ ਦਿਖਾਈਐ। ਹਰੇ ਅੰਤਰ ਨਾਲੇ ਬਾਹਰ ਨਾਲੇ, ਕਹੋ ਤਿਸ ਪਾਸੋਂ ਮਨ ਕਿਆ ਚੋ ਰਹੀਐ। ਨੇ ਕਪਟ ਸੇਵਾ ਕੀਜੈ ਹਰ ਕੇਰੀ, ਤਾਂ ਮੇਰੇ ਮਨ ਸਰਸੂ ਪਈ ਹੈ। ਜਿਸ ਤੈ ਵਸ ਸਭ ਕੁਛ, ਸੋ ਸਭ ਤੋਂ ਵੱਡਾ, ਸੋ ਮੇਰੇ ਮਨ ਸਦਾ ਧਿਆਈ ਹੈ। ਜਨ ਨਾਨਕ ਸੋ ਹਰ ਨਾਲ ਹੈ ਤੇਰਾ, ਹਰ ਸਦਾ ਧਿਆਏ ਤੂੰ ਤੁਧ ਲੈ ਛਡਈ ਹੈ। ਗੁਣ ਮਹੱਲਾ ਚੌਥਾ, ਹਰ ਦਰਸ਼ਨ ਕਹੋ ਮੇਰਾ ਮਨ ਬਹੁਤ ਤਪਤਾ, ਜੋ ਤ੍ਰਿਖਾਵੰਤ ਮਿਨ ਨੀਰ। ਮੇਰਾ ਮਨ ਪ੍ਰੇਮ ਲਗੋ ਹਰ ਧੀਰ, ਹਮਰੀ ਬੇਦਨ ਹਰ ਪ੍ਰਭ ਜਾਣਾ। ਮੇਰੇ ਮਨ ਅੰਤਰ ਕੀ ਪੀ ਰਹਾਉ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵਾ। ਸੋ ਭਾਈ ਸੋ ਮੇਰਾ ਵੀਰ, ਮੇਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੇ ਸਤਿਗੁਰ ਕੀ ਮਤ ਧੀਰ। ਜਨ ਨਾਨਕ ਕੀ ਹਰ ਆਸ ਭਜਾਓ, ਹਰ ਦਰਸ਼ਨ ਸ਼ਾਂਤ ਸਰੀਰ। ਛੱਕਾ ਇੱਕ ਰਾਗ ਗੁਣ ਮਹੱਲਾ ਪੰਜਵਾਂ, ਚੌਪ ਦੇ ਘਰ ਪਹਿਲਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਭ ਕਰਤਾ ਸਭ ਭੁਗਤਾ ਰਹਾਉ।
ਸੰਤੋ ਕਰਤਾ, ਪੇਖ ਕਰਤਾ, ਦ੍ਰਿਸ਼ਟੋ ਕਰਤਾ, ਦ੍ਰਿਸ਼ਟੋ ਕਰਤਾ, ਉਪਤ ਕਰਤਾ, ਪਰਲੋ ਕਰਤਾ, ਵਿਆਪਤ ਕਰਤਾ, ਲਿਪਤੋ ਕਰਤਾ, ਭਗਤੋ ਕਰਤਾ, ਬੂਹਿਤ ਕਰਤਾ, ਆਪਤ ਕਰਤਾ, ਜਾਤੀ ਕਰਤਾ, ਨਿਰਗੁਣ ਕਰਤਾ, ਸੁਰਗੁਣ ਕਰਤਾ, ਗੁਰਪ੍ਰਸਾਦ ਨਾਨਕ ਸਾਮ ਦ੍ਰਿਸ਼ਟ, ਗੋਣ ਮਹੱਲਾ ਪੰਜਵਾਂ, ਫਾਕਿਓ ਮੀਨ ਕਬਕੀ ਨਿਆਈ, ਤੂੰ ਉਜਰਿਓ ਕੁਸੰਭਾਇਲੇ, ਭਗਤਾਂ ਰਹਿ ਸਾਸ ਲੇਖ ਲੈ, ਤਾਂ ਉਧਰੈ ਹਰ ਗੁਣ ਗਾਇਲੇ, ਮਨ ਸਮ ਛੋੜ ਵਾਇਲੇ, ਆਪਣੇ ਰਹਿਣ ਕੋ ਠਹਿਰ ਨਾ ਪਾਵੈ, ਆਪਣੇ ਰਹਿਣ ਕੋ ਠੋਰ ਨਾ ਪਾਵੈ, ਕਾਏ ਪਰ ਕਹਿ ਜਾਇਲੇ ਰਹਾਓ, ਜਿਉਂ ਮੈਂਗਲ ਇੰਦਰੀ ਰਸ ਪ੍ਰੇਰਿਓ, ਤੂੰ ਲਾਗ ਭਰਿਓ ਕੁਟੰਬ ਆਇਲੇ, ਜਿਉਂ ਪੰਖੀ ਇਕੱਤਰ ਹੋਏ ਫਿਰ ਵਿਛਰੈ, ਤੇਰ ਸੰਗਤ ਹਰ ਹਰ ਤਿਆਇਲੇ, ਜੈਸੇ ਮੀਨ ਰਸਨ ਸਾਧ ਮਿਨਸਿਓ, ਉਹ ਮੂਠਾ ਮੂੜ ਲਵਾਇਲੇ, ਤੂੰ ਹੋਆ ਪੰਜ ਵਾਸ ਵੈਰੀ ਕਹਿ, ਛੂਟੈ ਪਰ ਸ਼ਰਣਾਇਲੇ, ਉਹ ਕਿਰਪਾਲ ਦੀਨ ਦੁਖ ਭੰਜਨ, ਸਭ ਤੁਮਰੇ ਜੰਤ ਜੰਤਾਇਲੇ, ਪਾਵੋ ਦਾਨ ਸਦਾ ਦਰਸ਼ ਪੇਖਾਂ, ਮਿਲ ਨਾਨਕ ਦਾਸ ਦਸਾਇਲੇ, ਰਾਗ ਗੋਣ ਮਹੱਲਾ ਪੰਜਵਾਂ, ਚੌਪਦੇ ਘਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੀ ਪ੍ਰਾਣ ਕੀਏ ਜਿਨ ਸਾਜ, ਮਾਟੀ ਮੈਂ ਜੋਤ ਰੱਖੀ ਨਿਵਾਜ, ਬਰਤਨ ਕਹੋ ਸਭ ਕੁਛ ਭੋਜਨ ਭੋਗਾਏ, ਸੋ ਪ੍ਰਾਪਤ ਅਜ ਮੂੜੇ ਕਤ ਜਾਏ, ਪਰ ਪੰਕੀ ਲਾਗੋ ਸੇਵ, ਗੁਰ ਤੇ ਸੁਜਾ ਨਿਰੰਜਨ ਦੇਵ ਰਹਾਉ, ਜਿਨ ਕੀਏ ਰੰਗ ਅਨਕ ਪ੍ਰਕਾਰ, ਉਸ ਪੁੱਤ ਪਰਲੋ ਨਿਮਕ ਮਜਾਰ, ਜਾ ਕੀ ਗਤਮਿਤ ਕਈ ਨ ਜਾਏ, ਸੋ ਪ੍ਰਭ ਮਨ ਮੇਰੇ ਸਦਾ ਤੇ ਆਏ, ਆਏ ਨਾ ਜਾਵੈ ਨੇ ਚਿਲ ਧਨੀ, ਬੇਅੰਤ ਗੁਣਾ ਤਾਕੇ ਕੇਤ ਗਨੀ, ਲਾਲ ਨਾਮ ਜਾ ਕਾ ਭਰੇ ਭੰਡਾਰ, ਸਗਲ ਘਟਾ ਦੇਵੈ ਆਧਾਰ, ਸਤਿਪੁਰਖ ਜਾ ਕੋ ਹੈ ਨਾਉ, ਮਿਟੈ ਕੋਟ ਅਗ ਨਿਮਖ ਜਸ ਗਾਉ, ਬਾਲ ਸਖਾਈ ਭਗਤਨ ਕੋ ਮੀਤ, ਪ੍ਰਾਣ ਅਧਾਰ ਨਾਨਕ ਹਿਤ ਜੀਤ, ਗੁਣ ਮਹੱਲਾ ਪੰਜਵਾਂ, ਨਾਮ ਸੰਕੀਨੋ ਵਿਹਾਰ।

ਸੁਖ ਸਹਿਜ ਆਨੰਦ ਹਰਨਾਏ ਗੁਣ ਮਹੱਲਾ ਪੰਜਵਾਂ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨਮਾਨ, ਗੁਰ ਕੇ ਚਰਨ ਦਲਾ ਤਾਰੋ, ਗੁਰ ਪਾਰ ਨਮਸਕਾਰੋ। ਮਤ ਕੋ ਭਰਮ ਭੁੱਲਾ ਸੰਸਾਰ, ਗੁਰ ਬਿਨ ਕੋਈ ਨਾ ਤ੍ਰਿਸਪਾਰ ਰਹਾਉ। ਭੂਲੇ ਕੋ ਗੁਰਮਾਰਗ ਪਾਇਆ, ਅਵਰਤਿਆ ਘਰ ਭਗਤੀ ਲਾਇਆ। ਜਨਮ ਮਨ ਕੀ ਤ੍ਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ। ਗੁਰ ਪ੍ਰਸਾਦ ਊਰਤ ਕਮਲ ਵਿਗਾਸ, ਅੰਧਕਾਰ ਮੈਂ ਭੈ ਪ੍ਰਗਾਸ। ਜਿਨ ਕੀ ਆਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਕਤ ਮਨ ਮਾਨੇ ਆ। ਗੁਰ ਕਰਤਾ ਗੁਰ ਕਰਣਾ ਜੋ, ਗੁਰ ਪਰਮੇਸ਼ਰ ਹੈ ਭੀ ਹੋਗ, ਕਉ ਨਾਨਕ ਪ੍ਰਭ ਹੈ ਜਨਾਈ। ਬਿਨ ਗੁਰ ਮੁਕਤ ਨਾ ਪਾਈਐ ਭਾਈ, ਗੁਣ ਮਹੱਲਾ ਪੰਜਵਾਂ। ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟੈ ਦਾਤ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ ਰਹਾਉ। ਗੁਰ ਚਰਣੀ ਜਾ ਕਾ ਮਨ ਲਾਗੈ, ਦੁਖ ਦਰਦ ਪ੍ਰਮਤਾ ਕਾ ਭਾਗੈ। ਗੁਰ ਕੀ ਸੇਵਾ ਪਾਏ ਮਾਨ, ਗੁਰ ਉਪਰ ਸਦਾ ਕੁਰਬਾਨ। ਗੁਰ ਕਾ ਦਰਸ਼ਨ ਦੇਖ ਨਿਹਾਲ, ਗੁਰ ਕੇ ਸੇਵਕ ਕੀ ਪੂਰਨ ਕਾਲ। ਗੁਰ ਕੇ ਸੇਵਕੋ ਦੁਖ ਨਾ ਵਿਆਪੈ, ਗੁਰ ਕਾ ਸੇਵਕ ਦਰਦ ਜਾਪੈ। ਗੁਰ ਕੀ ਮਹਿਮਾ ਕਥਨ ਨਾ ਜਾਏ, ਪਾਰ ਭਉ ਗੁਰ ਅਸਮਾਏ। ਕੋ ਨਾਨਕ ਜਾ ਕੇ ਪੂਰੇ ਭਾਗ, ਗੁਰ ਚਰਣੀ ਤਾ ਕਾ ਮਾਨ ਲਾਗ। ਗੁਣ ਮਹੱਲਾ ਪੰਜਵਾਂ। ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰਾ ਪਾਰ ਭਮ ਗੁਰ ਭਗਵੰਤ। ਗੁਰ ਮੇਰਾ ਦਿਓ ਲਾਖੋ ਪਿਓ, ਸਰਬ ਪੂ ਚਰਨ ਗੁਰ ਸੇਉ। ਗੁਰ ਬਿਨ ਅਵਰ ਨਾਹੀ ਮੈਂ ਥਾਉ, ਅਨ ਦਿਨ ਜਪੋ ਗੁਰੂ ਗੁਰ ਨਾਉ ਰਹਾਉ। ਗੁਰ ਮੇਰਾ ਗਿਆਨ ਗੁਰ ਦਾ ਧਿਆਨ, ਗੁਰ ਗੋਪਾਲ ਪੁਰਖ ਭਗਵਾਨ। ਗੁਰ ਕੀ ਸ਼ਰਨ ਰਹੋ ਕਰ ਜੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਬੋਧ ਤਾਰੇ ਭਵ ਪਾਰ, ਗੁਰ ਸੇਵਾ ਜਮ ਤੇ ਛੁਟਕਾਰ। ਅੰਧਕਾਰ ਮੈਂ ਗੁਰ ਮੰਤਰ ਉਜਾਰਾ, ਗੁਰ ਕੈ ਸੰਗ ਸਗਲ ਨਿਸਤਾਰਾ। ਗੁਰ ਪੂਰਾ ਪਾਈ ਆਵੜ ਭਾਗੀ।

ਰਾਗ ਗੁਣ ਬਾਣੀ ਕਬੀਰ ਜੀ ਔਖੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੂਜਾ ਬਾਂਧ ਭਿਲਾ ਕਰ ਡਾਰਿਓ ਹਸਤੀ ਕ੍ਰੋਧ ਮੁੰਡ ਮੈਂ ਮਾਰਿਓ ਹਸ ਪਾ ਕਚੀਸਾ ਮਾਰਾ ਹੈ ਯਾ ਮੂਰਤ ਕਹਿ ਹੋਂ ਬਲਹਾਰ ਹੈ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਖਬੋ ਹਸਤੀ ਤੋਰ ਰਹਾਓ ਰੇ ਮਹਾਵਤ ਤੁਝ ਡਾਰੋ ਘਾਟ ਸ਼ਿਤਰਾਵੋ ਘਾਲੋ ਸਾਟ ਹਸਨਾ ਤੁਰਾ ਧਰਾ ਧਿਆਨ ਵਾ ਕਰ ਦੇਵ ਸਭ ਭਗਵਾਨ ਕਿਆ ਬਰਾਤ ਸੰਤ ਹੈ ਕੀਨਾ ਬਾਦ ਪੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰ ਹੈ ਬੂਝੀ ਨਹੀਂ ਕਾਜੀ ਇੰਦਿਆਰਾ ਤੀਨ ਬਾਰ ਪਤੀਆਂ ਪਰਲੀਨਾ ਮਨ ਕਠੋਰ ਅਜੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦਮ ਜਨ ਕੀ ਜਿੰਦ ਗੋਂਡ ਨਾ ਏ ਮਾਨਸ ਨਾ ਏ ਦਿਓ ਨਾ ਏ ਜਤੀ ਕਹਾਵੈ ਸਿਓ ਨਾ ਏ ਜੋਗੀ ਨਾ ਵਧੂਤਾ ਨਾ ਸਮਾਏ ਨ ਕਾਹੂ ਪੂਤਾ ਇਹ ਮੰਦਿਰ ਮੈਂ ਕੌਣ ਵਸਾਈ ਤਾਕਾ ਅੰਤ ਨ ਕੋ ਉਪਾਈ ਰਹੋ ਨਾ ਏ ਗ੍ਰਹੀ ਨਾ ਉਦਾਸੀ ਨਾ ਏ ਰਾਜ ਨ ਭੀਖ ਮੰਗਾਸੀ ਨਾ ਇਸ ਪਿੰਡ ਨਰਕ ਤੂ ਰਾਤੀ ਨਾ ਏ ਬ੍ਰਾਹਮਣ ਨਾ ਏ ਖਾਤੀ ਨਾ ਏ ਤਬਾ ਕਹਾਵੈ ਸ਼ੇਖ ਨਾ ਏ ਜੀਵਨ ਅਮਰਤਾ ਦੇਖ ਇਸ ਮਰਤੇ ਕੋ ਜੇ ਕੂ ਰੋਵੈ ਜੋ ਰੋਵੈ ਸੋਈ ਪਤ ਖੋਵੈ ਗੁਰਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਤੋਂ ਮਿਟਵਾਇਆ ਕਹੋ ਕਬੀਰ ਰਾਮ ਕੀ ਅੰਸ ਜਸ ਕਾਗਦ ਪਰ ਮਿਟੈ ਨਾ ਮੰਸ ਗੋਂਡ ਟੂਟੇ ਤਾਗੇ ਨਿਖੂਟੀ ਪਾਨ ਦੁਆਰ ਉੱਪਰ ਚਿਲਕਾਵੈ ਕਾਨ ਕੂਜ ਵਿਚਾਰੇ ਬੂਏ ਫਾਲ ਇਹ ਮੁੰਡੀਆ ਸਿਰ ਚੜਬੋ ਕਾਲ ਇਹ ਮੁੰਡੀਆ ਸਗਲੋ ਦਰਬ ਖੋਈ ਆਪਤ ਜਾਤ ਨਾਕਸਰ ਹੋਈ ਰਹਾਉ ਤੁਰੀ ਨਾਰ ਕੀ ਛੋਟੀ ਬਾਤਾ ਰਾਮ ਨਾਮ ਵਾਕਾ ਮਨ ਰਾਤਾਂ ਲੜਕੀ ਲੜਕਣ ਖੈਵੋ ਨਾਏ ਮੁੜੀਆ ਅਨਿੰਦ ਧਾਪੇ ਜਾਏ ਇੱਕ ਦੋਏ ਮੰਦਰ ਇੱਕ ਦੋਏ ਬਾਟ ਹਮਕੋ ਸਾਥਰ ਉਨਕੋ ਖਾਟ ਹੁਣ ਪਲੋਸ ਕਮਰ ਵੱਧ ਪੋਥੀ ਹਮਕੋ ਚਾਬਨ ਉਨਕੋ ਰੋਟੀ ਮੁੰਡਿਆ ਮੁੰਡਿਆ ਹੋਏ ਇਹ ਮੁੰਡਿਆ ਬੂਟ ਕੀ ਟੇਕ ਸੁਨੰਦਰੀ ਲੋਹੀ ਵੇ ਪੀਰ ਇਨ ਮੁੰਡੀ ਨੂੰ ਭਾਈ ਸ਼ਰਨ ਕਬੀਰ ਗੋਂਡ ਖਸ ਮਰਾ ਤੋ ਨਾਰਾ ਰੋਵੈ ਉਸ ਰਖਵਾਰਾ ਔਰ ਹੋਵੈ ਰਖਵਾਰੇ ਕਾ ਹੋਏ ਵਿਨਾਸ ਆਗੈ ਨਰਕੀਆਂ ਭੋਗ ਵਿਲਾਸ ਏਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਾਵ ਸੁਹਾਗਣ ਗਲ ਸੋ ਹੈ ਹਾਰ ਸੰਤ ਕਉ ਬਿਖ ਬਿਖਸੈ ਸੰਸਾਰ ਕਰ ਸ਼ਿੰਗਾਰ ਮੈਂ ਪਖਿਆਰੀ ਸੰਤ ਕੀ ਠਿਠਕੀ ਫਿਰੈ ਵਿਚਾਰੀ ਸੰਤ ਭਾਗੋ ਪਾਤਸ਼ਾਹ ਪਰੈ ਗੁਰਪ੍ਰਸਾਦੀ ਮਾਰੋ ਡਰੈ ਸਾਕੀ ਉਹ ਪਿੰਡ ਪਰਾਇਣ ਹਮਕੋ ਦ੍ਰਿਸ਼ਟ ਪਰੈ ਤ੍ਰਾਖਣਾਇਣ ਹਮ ਤਿਸਕਾ ਵੋ ਜਾਣਿਆ ਭਿਓ ਜਬ ਹੋਏ ਕਿਰਪਾਲ ਮਿਲੇ ਗੁਰਦੇਓ ਕਉ ਕਬੀਰਾ ਵਾਰ ਭਰੀ ਸੰਸਾਰ ਕਹਿ ਅੰਚਲ ਲਰੀ ਗੋਂਡ ਕ੍ਰਿਸੋ ਬਾਜਾ ਕਰੇ ਨਾਏ ਆਦ ਪਈਆ ਖੁਦੇ ਜਾਏ ਵਾ ਕਹਿ ਅੰਤਰ ਨਹੀਂ ਸੰਤੋਖ ਬਿਨ ਸੁਹਾਗਨ ਲਾਗੈ ਦੁੱਖ ਧਨ ਸੁਹਾਗਨ ਮਹਾਪਵੀਤ ਤਬੇ ਤਬੀਸਰ ਡੋਲਾ ਚੀਤ ਰਹੋ ਸੁਹਾਗਨ ਕਿਰਪਨ ਕੀ ਪੂਤੀ ਸੇਵਕਤਾ ਜਗਤ ਸਿਉ ਸੂਤੀ ਸਾਧੂ ਕਹਿ ਠਾਂਡੀ ਦਰਬਾਰ ਸ਼ਰਨ ਤੇਰੀ ਮੋਕੋ ਨਿਸਤਾਰ ਸੁਹਾਗਣ ਹੈ ਅਤ ਸੁੰਦਰੀ ਪਗ ਨੇਵ ਸ਼ਨਕ ਸ਼ਨ ਹਰੀ ਜਉ ਲਗ ਪ੍ਰਾਂਤ ਤਉ ਲਗ ਸੰਗੇ ਨਾਹੀਂ ਤਾਂ ਚਲੀ ਬੇਗ ਉੱਠ ਨੰਗੇ ਸੁਹਾਗਨ ਪਵਨ ਤ੍ਰੈਲੀਆ ਦਸਠ ਪ੍ਰਾਣ ਤੀਥਰਸ ਕੀਆ ਬ੍ਰਹਮਾ ਵਿਸ਼ਨ ਮਹੇਸ਼ਰ ਬੇਦੇ ਬੜੇ ਭੂਤ ਰਾਜੇ ਹੈ ਛੇਦੇ ਸੁਹਾਗਨ ਉਵਾਰਨ ਪਾਰ ਪੰਜ ਨਾਰਦ ਕੇ ਸੰਗ ਵਿਦਵਾਰ ਪੰਜ ਨਾਰਦ ਕੇ ਮਿਟਵੇ ਫੂਟੇ ਕਹੁ ਕਬੀਰ ਗੁਰ ਕਿਰਪਾ ਝੂਟੇ ਗੋਂਡ ਜੈਸੇ ਮੰਦਿਰ ਮੈਂ ਬਲਹਰ ਨਾ ਠਾਹਰ ਨਾਮ ਬਿਨਾ ਕੈਸੇ ਪਾਰ ਉਤਰੈ ਕੁੰਭ ਬਿਨਾ ਜਲ ਨਾ ਟਿਕਾਵੈ ਸਾਧੂ ਬਿਨੇ ਸੇ ਅਵਗਤ ਜਾਵੈ ਜਾਰੋਂ ਤਿਸਾ ਜੋ ਰਾਮ ਨਾ ਚੇਤਾ ਤਨ ਮਨ ਰਮਤ ਰਹਿ ਮੈਂ ਖੇਤਾ ਰਹਿ ਜੈਸੇ ਹਲਰ ਬਿਨਾਂ ਜਿਮੀ ਨਹੀਂ ਬੋਈਐ ਸੂਤ ਬਿਨਾਂ ਕੈਸੇ ਮਣੀ ਪਰੋਈਐ ਕੁੰਡੀ ਬਿਨ ਕਿਆ ਕੰਠ ਚੜਾਈਐ ਸਾਧੂ ਬਿਨ ਤੈਸੇ ਅਵਗਤ ਜਾਈਐ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿਮ ਬਿਨਾਂ ਕੈਸੇ ਕਪੜੇ ਧੋਈ ਕੋਹਰ ਬਿਨਾਂ ਕੈਸੇ ਸਵਾਰ ਸਾਧੂ ਬਿਨ ਨਾਈ ਦਰਬਾਰ ਜੈਸੇ ਬਾਜੇ ਬਿਨ ਲੀ ਜੈ ਫੇਰੀ ਖਸਮ ਦੁਆਗਣ ਤਾਜਾ ਹੇਰੀ ਕਹਿ ਕਬੀਰੇ ਕਹਿ ਕਰ ਕਰਨਾ ਗੁਰਮੁਖ ਹੋਏ ਬੋਰ ਨਹੀਂ ਮਰਨਾ ਗੋਂਡ ਕੂਟਨ ਸੋਏ ਜੋ ਮਨ ਕਹੋ ਕੂਟੈ ਮਨ ਕੂਟੈ ਤੋ ਜਮ ਤੇ ਛੂਟੈ ਕੁਟ ਕੁਟ ਮਨ ਕਸਵੱਟੀ ਲਾਵੈ ਸੋ ਕੂਟਨ ਮੁਕਤ ਬਹੁ ਪਾਵੈ ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਨ ਕੇ ਮੈਂ ਵਿਚਾਰ ਹਾਓ ਨਾਚਨ ਸੋਏ ਜੋ ਮਨ ਸਿਓ ਨਾਚੈ ਝੂਠ ਨਾ ਪਤੀ ਹੈ ਪਰ ਚੈ ਸੱਚ ਹੈ ਇਸ ਮਨ ਅੱਗੇ ਪੂਰਾ ਤਾਲ ਇਸ ਨਾਚਨ ਕੇ ਮਨ ਖਵਾਲ ਬਜਾਰੀ ਸੋ ਜੋ ਬਜਾਰਾ ਸੋਦੈ ਪੰਜ ਭਲੀਤਾ ਕੋ ਪ੍ਰਬੋਧੈ ਨੌ ਨਾਇਕ ਕੀ ਭਗਤ ਪਛਾਣ ਸੋ ਬਜਾਰੀ ਹਮ ਗੁਰ ਮਾਨੇ ਤਸਕਰ ਸੋਏ ਜਿਤਾਤ ਨਾ ਕਰੈ ਇੰਦਰੀ ਕਾ ਜਤਨ ਨਾਮ ਉਚਰੈ ਕਹੋ ਕਬੀਰ ਹਮ ਐਸੇ ਲਖਨ ਧਨ ਗੁਰਦੇਵ ਮਾਤਰੂਪ ਵਿਚਖਨ ਗੋਂਡ ਧਨ ਗੋਪਾਲ ਧਨ ਗੁਰਦੇਵ ਧਨ ਅਨਾਥ ਭੁੱਖੇ ਕਮਲ ਟੈਕੇਵ ਧਨ ਹੋਏ ਸੰਤ ਜਨ ਐਸੀ ਜਾਨੀ ਤਿਨ ਕੋ ਮਿਲਵੋ ਸਾਰੰਗ ਪਾਣੀ ਆਦਿ ਪੁਰਖ ਤੇ ਹੋਏ ਅਨਾਥ ਜਪੀਏ ਨਾਮ ਅੰਨ ਕੈ ਸਾਧ ਰਹਾਓ ਜਪੀਏ ਨਾਮ ਜਪੀਏ ਅੰਨ ਅੰਬੈ ਕੈ ਸੰਗਨੀਕਾ

ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਸ਼ਨਾਨੇ ਤੋ ਨਾ ਪੂਜਾ ਹਰ ਕੀਰਤਨਾਮਾ ਆਪਣੇ ਰਾਮੇ ਭਾਜਰੇ ਮਨ ਆਲਸੀਆ ਰਹਾਉ। ਕਿਆ ਪਿੰਡ ਭਰਤਾ ਬਨਾਰਸ ਅਸਬਸਤਾ ਮੁਖ ਵੇਦ ਚਤੁਰ ਪੜਤਾ ਸਗਲ ਧਰਮ ਅਛੇਤਾ ਗੁਰ ਗਿਆਨ ਇੰਦੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ ਸਿਵਾ ਸ਼ਕਤ ਸੰਵਾਦੰ ਮਨ ਛੋਟ ਛੋਟ ਸਗਲ ਪੇਦੰ ਸਿਮਰ ਸਿਮਰ ਗੋਬਿੰਦੰ ਭਜ ਨਾਮਾ ਤਰਸ ਭਾਵ ਸਿੰਧੰ ਗੋਂਡ ਨਾਦ ਭ੍ਰਮੇ ਜੈ ਸਿਮਰ ਗਾਏ ਪ੍ਰਾਣ ਤਜੇ ਵਾਕੋ ਧਿਆਨ ਨਾ ਜਾਏ ਐਸੇ ਰਾਮ ਐਸੇ ਹੇਰੋ ਰਾਮ ਛੋਟ ਚਿਤਿਅੰਤ ਨਾ ਫੇਰੋ ਰਹਾਉ। ਜਿਉਂ ਮੀਨਾ ਹੇਰਾ ਪਸ਼ੂਆਰਾ ਸੋਨਾ ਘਟਤੇ ਹੇਰਾ ਸੁਨਾਰਾ ਜਿਉਂ ਬਖਈ ਹੇਰਾ ਪਰਨਾਰੀ ਕੌਡਾ ਡਾਰ ਤੇਰਾ ਜਵਾਰੀ ਜੈ ਜੈ ਦੇਖੋ ਤੈ ਤੈ ਰਾਮਾ ਹਰ ਕੇ ਚਰਨ ਧਿਆਵੈ ਨਾਮਾ ਗੋਂਡ ਮੋਕੋ ਤਾਰਲੇ ਰਾਮਾ ਤਾਰਲੇ ਮੈਂ ਜਾਣ ਜਨ ਤਰਬੇ ਨਾ ਜਾਣੋ ਬਾਹ ਬੀਠਲਾ ਬਾਂਦੇ ਰਹਾਉ। ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖਲਾਈ ਨਰ ਤੇ ਉਪ ਸੁਰ ਕੋ ਜੀਤਿਓ ਸੋ ਔਖਦ ਮੈਂ ਪਾਈ ਜਾਂ ਜਾਂ ਤੂੰ ਨਾਰਦ ਟੇਕੇ ਨੈਕ ਟਕਾਓ ਮੋਹੇ ਤੇਰੇ ਨਾਮ ਬਲੰਬੋ ਜਨ ਉਦਰੇ ਨਾਮੇ ਕੀ ਨੇਜ ਮਤ ਏ ਗੋਂਡ ਮੋਹ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ ਪਾਣੀਆਂ ਬਿਨ ਮੇਰ ਤਲਫੈ ਐਸੇ ਰਾਮ ਨਾਮਾ ਬਿਨ ਵਾਪਰੋ ਨਾਮਾ ਰਹਾਉ। ਜੈਸੇ ਗਾਏ ਕੰਬਾਛਾ ਝੂਟਲਾ ਥਨ ਛੋਕਤਾ ਮਾਖਨ ਘੂਟਲਾ ਨਾਮ ਦਿਓ ਨਾਰਾਇਣ ਪਾਇਆ ਗੁਰਪੇਟ ਤਲਖ ਲਕਾਇਆ। ਜੈਸੇ ਬਿਖਾਏ ਪਰਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪ ਤੇ ਨਿਰਮਲ ਕਾਮਾ ਤੈਸੇ ਰਾਮ ਨਾਮਾ ਬਿਨ ਵਾਪਰੋ ਨਾਮਾ। ਰਾਗ ਗੋਂਡ ਬਾਣੀ ਨਾਮ ਦਿਓ ਜੀਓ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਹਰ ਹਰ ਕਰਤ ਮਿਟੇ ਸਭ ਪਰਮਾ ਹਰ ਕੋ ਨਾਮ ਲਾਹੁ ਤੁਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਦਲੇ ਕੀ ਲਾ ਕਰੀ ਹਰੇ ਨਮਸਤੇ ਹਰੇ ਨਵੇਂ ਹਰ ਹਰ ਕਰਤ ਨਹੀਂ ਦੁੱਖ ਜਮੈ ਰਹਾਉ। ਹਰ ਹਰ ਨਾਕਸ਼ਰੇ ਪੁਰਾਣ ਅਜਾ ਮੁਲਕਿਓ ਬੈਕੁੰਠੈ ਥਾਨ ਸੁਆ ਪੜਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟੈ ਭਰੀ ਸਿਮਰ ਦਰੋਪਦ ਸੁਧ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਕੇਸੀ ਕਸ਼ਮਤ ਨਿਜਨ।

ਕਰ ਉਡਾਵੇ। ਹਾਂ ਤੋ ਇੱਕ ਰਮਈਆ ਲੈ ਹੋ ਆਂਦੇ ਬਦਲਾਵ ਦੈ ਹੋ ਰਹਾਉ, ਸ਼ਿਸ਼ੂ ਕਰਤੇ ਜੋ ਨਰ ਧਿਆਵੈ ਬਰ ਚੜੇ ਡੋਰੂ ਟਮਕਾਵੈ। ਮਹਾਂ ਮਾਈ ਕੀ ਪੂਜਾ ਕਰੈ ਨਰਸ ਨਾਰ ਹੋਇਆ ਉਤਰੈ, ਤੂੰ ਕਹੇਤ ਹੀ ਆਦਿ ਭਵਾਨੀ ਮੁਕਤੀ ਬਰੀਆ ਕਹਾਂ ਸ਼ਬਾਨੀ। ਗੁਰਮਤਿ ਰਾਮ ਨਾਮ ਗਉ ਕਵੀਤਾ ਪ੍ਰਣਵਾ ਨਾਮਾ ਇਉਂ ਕਹਿ ਗੀਤਾ ਬਿਲਾਵਲ ਗੋਂਡ, ਅੱਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ ਰੇ ਰਹਾਉ। ਪਾੜੇ ਤੋਂ ਮੇਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਲੈ ਕਰ ਠੇਂਗਾ ਟੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ। ਪਾਂਡੇ ਤੁਮਰਾ ਮਹਾਂਦੇ ਹੋ ਤੌਲੇ ਮਲ ਚੜਿਆ ਆਪ ਤੋਂ ਦੇਖਿਆ ਥਾ, ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਪਾਂਡੇ ਤੁਮਰਾ ਰਾਮ ਚੰਦ ਸੋਪੀ ਆਪ ਤੋਂ ਦੇਖਿਆ ਥਾ, ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਏ ਗਵਾਈ ਥੀ। ਹਿੰਦੂ ਅਨਾ ਤੁਰਕੂ ਕਾਣਾ ਦੋਵਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜਾ ਦੇਵਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੈ ਦੇਵਰਾ ਨਾਮ ਮਸੀਤ। ਰਾਗੋਂ ਬਾਣੀ ਰਵਿਦਾਸ ਜੀ ਉੱਕੀ ਘਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦਾਂ ਨੋ ਆਹਾਰ, ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ, ਜੀਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਸਦਾ ਆਨੰਦੇ ਰਹੋ। ਮੁਕੰਦ ਮੁਕੰਦ ਹਮਾਰੇ ਪ੍ਰਾਣੰ ਜਾਂ ਮੁਕੰਦ ਮਸਤਕ ਨਿਸ਼ਾਨ, ਸੇ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਬਲ ਧਨ ਲਾਦੀ, ਏਕ ਮੁਕੰਦ ਕਰੈ ਉਪਕਾਰ ਹਮਰਾ ਕਹਾਂ ਕਰੈ ਸੰਸਾਰ। ਮਿੱਟੀ ਜਾਤ ਹੋਏ ਦਰਬਾਰ ਤੁਸੀਂ ਮੁਕੰਦ ਜੋਗ ਜੁਗਤਾਰ, ਉਪਜੋ ਗਿਆਨ ਹੁਆ ਪ੍ਰਗਾਸ ਕਰ ਕਿਰਪਾਲੀ ਨੇ ਕੀਟਦਾਸ, ਕਰੋ ਦਾ ਸਭ ਤ੍ਰਿਸ਼ਨਾ ਚੂਕੀ ਜਾਂ ਮੁਕੰਦ ਸੇਵਾ ਤਾਹੂ ਕੀ ਗੋਂਡ। ਜੇ ਉਹ ਅੜਸੜ ਤੀਰਥ ਨਹਾਵੈ ਜੇ ਉਹ ਦੁਆਸਲਾ ਪੂਜਾਵੈ, ਜੇ ਉਹ ਕੂਪ ਤਟਾ ਦੇਵਾਵੈ ਕਰੈ ਨਿੰਦ ਸਭ ਬਿਰਥਾ ਜਾਵੈ, ਸਾਧਕਾ ਨਿੰਦ ਕੈਸੇ ਤਰੈ ਸਰ ਪ੍ਰਜਾ ਨੂੰ ਨਰਕੀ ਪਰੈ ਰਹਾਉ। ਜੇ ਉਹ ਗ੍ਰਹਿਣ ਕਰੈ ਕੋਲ ਖੇਤ ਅਰਪੈ ਨਾਰ ਸ਼ਿੰਗਾਰ ਸਮੇਤ, ਸਲਕੀ ਸਗਲੀ ਸਿਮਰਤ ਸ੍ਰਵਨੀ ਸੁਣੈ ਕਰੈ ਨਿੰਦ ਕਵਨਾ ਨਹੀਂ ਗੁਣੈ। ਜੇ ਉਹ ਅਨਕ ਅਨਕ ਪ੍ਰਸਾਦ ਕਰਾਵੈ ਊਂ ਦਾਨ ਸੋਭਾ ਮੰਡ ਭਾਵੈ, ਆਪਣਾ ਬਿਗਾਰ ਬਰਾਨਾ ਸਾਂਢੈ ਕਰੈ ਨਿੰਦ ਬੋਝੋ ਨੀ ਹੰਡ। ਨਿੰਦ ਕਾਂ ਕਰੋ ਨਿੰਦਾ ਕਾਂ ਕਰੋ ਸੰਸਾਰਾ, ਨਿੰਦ ਕਾ ਪ੍ਰਗਟ ਪਹਾਰਾ, ਨਿੰਦ ਸੋ ਸਾਧ ਵਿਚਾਰਿਆ ਕਰ ਉਦਾਸ ਪਾਪੀ ਨਰ ਕੁਸਿਧਾਰਿਆ। ਜੋੜ ਰਾਮ ਕਲੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਜੁਨੀ ਸਹਿ ਭੰਗੁਰ ਪ੍ਰਸਾਦ। ਕੋਈ ਪੜਤਾ ਸਹਿਸਾ ਕਿਤਾ ਕੋਈ ਪੜੈ ਪੁਰਾਣਾ, ਕੋਈ ਨਾਮ ਜਪੈ ਜੋ ਮਾਲੀ ਲਾਗਾ ਤਿਸਾ ਧਿਆਨਾ, ਆਬੀ ਕਾਵੀ ਕਿਸ਼ੂ ਨਾ ਜਾਣਾ ਤਰਾ ਏਕੋ ਨਾਮ ਪਛਾਣਾ, ਨਾ ਜਾਣਾ ਹਰੇ ਮੇਰੀ ਕਵਨ ਗਤੇ ਹਾਂ ਮੂਰਖ ਗਿਆਨ ਸ਼ਰਨ ਪ੍ਰਭ ਤੇਰੀ, ਕਰ ਕਿਰਪਾ ਰਾਖੋ ਮੇਰੀ ਲਾਜ ਪਤੇ ਰਹਾਉ। ਕਾਬੂ ਜੀੜਾ ਊਪ ਚਲਤਾ ਹੈ ਕਾਮੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਭਾਲੇ, ਭਰਨ ਲਿਖਾਏ ਮੰਡਲ ਮੈਂ ਆਏ ਜੀਵਨ ਸਾਜੈ ਮਾਈ, ਏਕ ਚਲੇ ਹਮ ਦੇਖਾਂ ਸਵਾਮੀ ਭਾਏ ਬਲੰਤੀ ਆਈ, ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ, ਨਾ ਕਿਸੇ ਬਾਪ ਨਾ ਮਾਈ, ਪ੍ਰੰਤੂ ਨਾਨਕ ਜੇ ਤੂੰ ਦੇਵੈ ਅੰਤੇ ਹੋਏ ਸਿਖਾਈ। ਰਾਮ ਕਲੀ ਮਹੱਲਾ ਪਹਿਲਾ, ਸਰਵ ਜੋ ਤੇਰੀ ਪਸਰਈ ਜੈ ਜੈ ਦੇਖਾਂ ਤੈ ਨਰ ਹਰੀ, ਜੀਵਨ ਤਲਵ ਨਿਵਾਰ ਸੁਆਮੀ ਅੰਧਕੂ ਮਾਇਆ ਮਨ ਗਾਡਿਆ, ਕਿਉਂ ਕਰੋ ਤਰੋ ਭਾਰ ਸੁਆਮੀ ਰਾਓ। ਜੈ ਕੀ ਭੀਤਰ ਕਟ ਭੀਤਰ ਵਸਿਆ ਬਾਰ ਕਾਹੇ ਨਾਹੀ, ਤਿਨਕੀ ਸਾਰ ਕਰੇ ਨਿਸਾਬ ਸਦਾ ਚਿੰਤ ਮਨ ਮਾਈ, ਆਪੇ ਨੇੜਾ ਆਪੇ ਦੂਰ ਆਪੇ ਸਰਬਰਿਆ ਭਰਪੂਰ, ਸਤਿਗੁਰ ਮਿਲਿਆ ਦੇਰਾ ਜਾਏ ਜੈ ਦੇਖਾਂ ਤਰੈ ਸਮਾਏ, ਅੰਤਰ ਸਹਿਸਾ ਬਾਰ ਮਾਇਆ ਨੈਣੀ ਲਗਸ ਬਾਣੀ, ਪ੍ਰਣਤ ਨਾਨਕ ਦਾਸ ਦਾਸਾਂ ਪ੍ਰਤਾਪੇਗਾ ਪ੍ਰਾਣੀ। ਰਾਮ ਕਲੀ ਮਹੱਲਾ ਪਹਿਲਾ, ਜਿੱਧਰ ਵਸੈ ਕਵਨ ਦਰ ਕਹੀਐ ਦਰਾ ਭੀਤਰ ਦਰ ਕਵਨ ਲਾਹੈ, ਜਿਸ ਦਰ ਕਾਰਨ ਫਿਰ ਆਉਂਦਾ ਸੀਸੋ ਦਰ ਕੋਈ ਆਏ ਕਹੈ, ਕਿਨ ਵਿਦ ਸਾਗਰ ਤਰੀਐ ਜੀਵ ਤਿਆਂ ਨਾ ਮਰੀਐ ਰਹਾਉ। ਦੁੱਖ ਦਰਵਾਜ਼ਾ ਰੁਰਖ ਵਾਲਾ ਆਸਾਂ ਦੇ ਸਾਂਦੇ ਪੱਟ ਚੜੇ, ਮਾਇਆ ਜਲ ਖਾਈ ਪਾਣੀ ਕਰਵਾਉਂਦਿਆ ਸਤ ਕਹਿ ਆਸਣ ਪੁਰਕਰਾਏ, ਕਿੰਤੇ ਨਾ ਮਾਇਆ ਅੰਤਰਾਂ ਜਾਣਿਆ ਤੁਮ ਸੁਨਾਈ ਅਵਰ ਹਰੇ, ਊਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣਾ ਆਪ ਕਰੇ, ਜਬ ਆਸਾਂ ਦੇ ਸ਼ਾ ਤਾ ਵੀ ਕਿਉਂ ਕਰੇ ਕਹਿ, ਆਸਾ ਪੀਤਰ ਹੈ ਨਿਰਾ ਸਤੋ ਨਾਨਕ ਏਕ ਮਿਲੈ, ਹਿਨ ਵਿਦ ਸਾਗਰ ਧਰੀਐ ਜੀਵ ਤਿਆਂ ਇਉਂ ਮਰੀਐ ਰਹਾਉ। ਦੂਜਾ ਰਾਮ ਕਲੀ ਮਹੱਲਾ ਪਹਿਲਾਂ, ਸੁਰਤ ਸ਼ਬਦ ਸਾਖੀ ਮਰੀ ਸਿੰਘੀ ਬਾਜਾ ਲੋਕ ਸੁਣੇ, ਪਾ ਝੋਲੀ ਮੰਗਲ ਕਹਿ ਤਾਈ ਭੀਖਿਆ ਨਾਮ ਪੜੇ, ਬਾਬਾ ਗੋਰਖ ਜਾਗਾ ਗੋਰਖ ਸੋਜਨ ਗੋਏ ਉਠਾਲੀ, ਕਰਤੇ ਬਾਰ ਨਾ ਲਾਗਾ ਰਾਓ, ਪਾਣੀ ਪ੍ਰਾਣ ਪਵਨ ਬੰਦ ਰੱਖੇ ਚੰਦ ਸੂਰਜ ਮੁਖਦੀ ਏ, ਵਰਣ ਜੀਵਨ ਕੋ ਧਰਤੀ ਦਿਨੀ ਏ ਤੇ ਗੁਣ ਵਿਸਰੇ, ਸਿਰ ਸਦ ਕਰ ਜੋਗੀ ਜੰਗਮ ਪੀਰ ਪੁਰਸ਼ ਮੈਂ ਤੇਰੇ, ਜੇ ਤਿਨ ਮਿਲਾਂ ਤਾਂ ਕੀਰਤੀ ਆਖਾਂ ਦਮਨ ਸੇਵ ਕਰੇ, ਕਾਗਦ ਲੂਣ ਰਹਿ ਘ੍ਰਿਤ ਸੰਗੇ ਪਾਣੀ ਕਵਲ ਰਹਿ, ਐਸੇ ਭਗਤ ਮਿਲਿਆ ਜੰਗ ਨਾਨਕ ਤਿੰਨ ਜਮ ਕਿਆ ਕਰੈ। ਰਾਮ ਕਰੀ ਮਹੱਲਾ ਪਹਿਲਾਂ, ਸੁਣ ਮਾਛਿੰਦਰਾ ਨਾਨਕ ਬੋਲੈ ਵਸਤ ਪੰਜ ਕਰੇ ਨੰਡੋਲੈ, ਐਸੀ ਜੋ ਜੋਗ ਕੋ ਪਾਲੈ ਐਸੀ ਜੁਗਤ ਜੋ ਕੋ ਪਾਲੇ, ਆਪ ਤਰੈ ਸਗਲੇ ਕੁਲ ਤਾਰੇ, ਸੋ ਆ ਧੂਤ ਐਸੀ ਮਤ ਪਾਵੈ
एन सुन समाध समावै राव भिख्या भाई भगत पै चलै होवै सूत्रे संतोख मुलै त्या रूप होय आसन पावै सच नाम ताड़ी चित लावै नानक बोलै अमृत बाणी सुन माछिंद्रा औधु निशानी असमय निराश बुलाए निचु नानक करते पाए प्रणमत नानक अगम सुनाए गुर चेले की संद मिलाए दीख्या दारू भोजन खाए छे दर्शन की सो जी पाए राम कली महला पहला हम डोलत बेड़ी पा परी है पवन लगा मत जाई सनमुख सिद्ध पेटन को आए निच देवड़े आई गुर तार तारण हारिया ते भगत पूर्ण अविनाशी हों तुझको बुलहारिया राव सिद्ध साधक जोगी अर जंगम एक सिद्ध जनी त्याया परस पैर से जित स्वामी अखर जिन को आया जब तुम तो संजम कर्म न जाना नाम जपी प्रभ तेरा गुर परमेश्वर नानक भेटे हो साचा शब्द नवेरा राम करी महला पहला सुरती सुरत रलाया एक सुरती सुरत रलाया एत तन कर तुला लंघ जेत अंतर भाए ते सतू रख एनस दीवा बलाया थक ऐसा दीवा नीत राय जे दीवा सो सोजी पाए राहो हच्छी मिट्टी सोजी होए ताका किया माना सोए करनी ते कर चको टाल ऐथा उथन भी नाल आपे नदर करे जन सोए गुरमुख विरला बूजा कोए तितकड़ दीवा ने चल होए पानी मरना बुझाया जाए ऐसा दीवा नीत राय डोला वा डोला वा।

ਕੰਠ ਤਾਰੇ, ਗੁਰਮੁਖ ਤਾਂ ਸੁਣੀ ਮਨ ਭਾਈ, ਤਨ ਤਨ ਵਡਭਾਗ ਹਮਾਰੇ ਰਹਾਉ। ਕੋਟ ਕੋਟ ਤੇ ਤੀਸ ਧਿਆਵੈ, ਤਾਂ ਕਾ ਅੰਤ ਨ ਪਾਵੈ ਪਾਰੇ, ਹਿਰਦੈ ਕਾਮ ਕਾਮ ਨਹੀਂ ਮੰਗੈ, ਰਿਦ ਮੰਗੈ ਹੱਥ ਪਸਾਰੇ, ਹਰ ਜਸ ਜਪ ਜਪ ਵਡਾ ਵਡੇਰਾ, ਗੁਰਮੁਖ ਰੱਖੋ ਰਤਾਰੇ, ਜੇ ਵਡਭਾਗ ਹੋਵੈ ਤਾਂ ਜਪੀਐ, ਹਰ ਭੋਜਲ ਪਾਰੇ ਉਤਾਰੇ, ਹਰ ਜਨ ਨਿਕਟ ਨਿਕਟ ਹਰ ਜਨ ਹੈ, ਹਰ ਆਖਾ ਕੰਠ ਜਨ।

ਅਨਕ ਰਾਜ ਭੋਗ ਰਸਮਾਣੀ ਨਾਮ ਜਪੀ ਪ੍ਰਵਾਸਾ ਤੇਰਾ ਰਾਵ ਚੀਤਨਾ ਉਸ ਦੂਜੀ ਬਾਤਾ ਸ੍ਰੀ ਉੱਪਰ ਅਖਵਾਰਾ ਬੇ ਪਰਵਾਰ ਹੈ ਤਾਂ ਸਵਾਮੀ ਇੱਕ ਨਾਮ ਕਹਿ ਉਦਾਰਾ ਪੂਰਨ ਹੋਏ ਮਿਲਿਓ ਸੁਖਦਾਈ ਊ ਨਕਾਈ ਬਾਤਾਂ ਤਤ ਸਾਰ ਪਰਮ ਪਦ ਪਾਇਆ ਜੁੜ ਨ ਕਥੂ ਜਾਤਾ ਵਰਣ ਸਕੂੰ ਜੈਸਾ ਤੂੰ ਹੈ ਸਾਚੇ ਲੱਖ ਉਪਾਰਾ

ਗਾਠੀ ਭਿੰਨ ਭਿੰਨ ਭਿੰਨ ਭਿੰਨ ਤਣੀਏ ਫਿਰਤੀ ਮਾਲਾ ਬਹੁਤ ਪਾਏ ਖਿੱਚ ਸੂਤਾਈ ਥਾਏ ਚੌ ਮੈਂ ਇੱਕ ਮਟ ਕੀਆ ਤਾਂ ਵਿਗੜੇ ਥਾਂ ਨਾਨਕ ਕੜਕੀਆ ਖੋਜ ਖੋਜ ਦੁਆਰੇ ਆਇਆ ਤਾਂ ਨਾਨਕ ਜੋਗੀ ਕਹਿ ਮਹਿਲ ਕਰ ਪਾਇਆ ਇਉਂ ਕਿੰਕਰੀਆ ਨੂੰ ਬਾਜਾ ਸੁਣ ਜੋਗੀ ਕਹਿ ਮਨ ਮਿੱਠੀ ਲੱਗ ਰਹਾਓ ਦੂਜਾ ਰਾਮ ਕਰੀ ਮਹੱਲਾ ਪੰਜਵਾਂ ਤਾਗਾ ਕਰ ਕਲਾਈ ਦਿਗਲੀ ਲਓ ਨਾੜੀ ਸੂਆ ਹੈ ਅਸਤੀ ਅੰਬੈ ਕਾ ਕਰ ਡੰਡਾ ਤਰਿਆ ਕਿਆ ਤੂੰ ਜੋਗੀ ਕਰਵੈ ਪਰਿਆ ਚਪ ਨਾਸ ਦਿਨ ਰਾਣਾ ਆਈ ਤੇਰੀ ਖਿੰਥਾ ਦੋ ਦਿਹਾਈ ਰਾਓ ਗਰਬ ਭੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੁਦਰਾ ਤਾਰੀ ਮਾਂਗਾ ਟੂਕਾ ਤ੍ਰਿਪਤ ਨਾ ਪਾਵੈ ਨਾ ਛੋੜ ਜਾ ਚਲ ਆਜ ਨਾ ਆਵੈ ਚਲ ਚਿਤ ਜੋਗੀ ਆਸਣ ਤੇਰਾ ਸਿੰਘੀ ਵਾਜੈ ਨਿਤ ਉਦਾਸੇਰਾ ਗੁਰ ਗੁਰ ਕੀਤਾ ਬੂਝਣ ਪਾਈ ਫਿਰ ਫਿਰ ਜੋਗੀ ਆਵੈ ਜਾਈ ਜਿਸਨੂੰ ਆਨਾਥ ਕਿਰਪਾਲਾ ਰਰਾ ਸੁਮਾਰੀ ਗੁਰ ਗੋਪਾਲਾ ਨਾ ਮੈਂ ਕਿੰਥਾ ਨਾ ਮੈਂ ਵਸਤਰ ਜਨ ਨਾਨਕ ਜੋਗੀ ਹੋ ਆਸਤਰ ਇਉਂ ਜਪਿਆ ਨਾਥ ਦਿਨ ਰਹਿਣ ਆਈ ਹੁਣ ਪਾਇਆ ਗੁਰ ਗੋਸਾਈ ਰਹਾਓ ਦੂਜਾ ਰਾਮ ਕਰੀ ਮਹੱਲਾ ਪੰਜਵਾਂ ਕਰਨ ਕਰਾਵਨ ਸੋਈ ਆਨੰਦ ਈਸਾ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗਮਾਨਾ ਐਸੁਰੇ ਹਰਸ ਮੀਠਾ ਗੁਰਮੁਖ ਨੇ ਵਿਰਲਾ ਡੀਠਾ ਰਾਓ ਨਿਰਮਲ ਜੋਤ ਅਮਰ ਧਰਨਾ ਪੀਪਤ ਅਮਰ ਭਏ ਨੇ ਕਾਮ ਤਨ ਮਨ ਸੀਤਲੇ ਗਨਵਾਰੀ ਅੰਦਰੂ ਪ੍ਰਗਟੇ ਸੰਸਾਰੀ ਕਿਆ ਦੇਵੋ ਜਾਂ ਸਭ ਕੁਛ ਤੇਰਾ ਸਤ ਬਲਹਾਰ ਜਾਉਂ ਲਖਬੇਰਾ ਤਨ ਮਨ ਜੀਓ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਚ ਨਿਵਾਜਿਆ ਕੋਲ ਕੁਵਾਰਾ ਮਹਿਲ ਬੁਲਾਇਆ ਜੈਸਾ ਸਾ ਤੈਸਾ ਦਿਖਲਾਇਆ ਕਉ ਨਾਨਕ ਸੁਪੜਦਾ ਟੂਟਾ ਹਉ ਤੇਰਾ ਤੂੰ ਮੈਂ ਮਨ ਬੂਟਾ ਰਾਮ ਕਰੀ ਮਹੱਲਾ ਪੰਜਵਾਂ ਸੇਵਕ ਆਪਣੀ ਲਾਇਓ ਸੇਵ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦਿਓ ਮੁਖਦੇਵ ਸਗਲੀ ਚਿੰਤਾ ਆਪ ਨਿਵਾਰੀ ਤਿਸ ਗੁਰ ਕਹੋ ਹਮ ਸਤ ਬਲਿਹਾਰੀ ਕਾਜ ਹਮਾਰੇ ਪੂਰੇ ਸਤਿਗੁਰ ਬਾਜੇ ਅਨਹਤੂਰੇ ਸਤਿਗੁਰ ਆਓ ਮਹਿਮਾ ਜਾਕੀ ਗੈਰ ਗੰਭੀਰ ਹੋਏ ਨਿਹਾਲ ਦੇ ਜਸਤੀਰ ਜਾ ਕੇ ਬੰਧਨ ਕਾਟੇ ਰਾਏ ਸੋ ਨਰਬੋਰ ਨ ਜੋਨੀ ਪਾਏ ਜਾਂ ਤੈ ਪ੍ਰਗਟੋ ਆਪ ਜਾ ਕੇ ਅੰਤ ਪ੍ਰਗਟਿਓ ਆਪ ਥਾਕੋ ਨਾ ਹੀ ਦੂ ਸੰਤਾਪ ਲਾਲ ਰਸਨ ਤਿਸ ਪਾਲੈ ਪਰਿਆ ਸਗਲ ਘੁੱਟਾਂ ਬੋਝਾਂ ਲੈ ਤਰਿਆ ਨਾ ਕੁਛ ਭਰਮਣਾ ਦੁਬਦਾ ਦੂਜਾ

ਨਾਮ ਸੰਤਨ ਕੀ ਟਹਿਲ ਸੰਤ ਕਹਿ ਕਾਮ ਰਾਮ ਕਲੀ ਮਹੱਲਾ ਪੰਜਵਾ ਬੀਜ ਮੰਤਰ ਹਰ ਕੀਰਤਨ ਗਾਓ ਆਗਾ ਮਿਲੀ ਨਿਥਾਵੇਂ ਦਾਓ ਗੁਰਪੂਰੇ ਕੀ ਚਰਣੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦਾ ਵਾਸਾ ਭੋਜਲ ਪਾਰ ਪਰਲਾ ਰਾਓ ਨਾਮ ਤੇ ਨਿਧਾਨ ਧਿਆਈ ਮਨ ਟਲ ਤਾਂ ਝੂਠੇ ਮਾਇਆ ਕੋਈ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਈ ਨਿਰਮਲ ਜੀਓ ਸੋਧ ਸੋਧ ਸੋਧ ਵਿਚਾਰਾ ਬਿਨਾਂ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧ ਕੈ ਸੰਗ ਮੰਤਨ ਰਾਪੈ ਹਰ ਕੈ ਰੰਗ ਛੋਟ ਸਿਆਣਾ ਬਹੁ ਚਤੁਰਾਈ ਮਨ ਬਿਨ ਹਰ ਨਾਵੈ ਜਾਇ ਨ ਕਾਈ ਤਿਆ ਧਾਰੀ ਗੋਬਿੰਦ ਗੁਸਾਈ ਹਰ ਹਰ ਨਾਨਕ ਢੇ ਟਿਕਾਈ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗ ਖੇਲ ਆਗਾ ਜਮ ਸੋਇ ਨ ਮੇਲ ਆਮ ਬੁੱਧ ਕਾ ਭੈ ਵਿਨਾਸ ਦਰਮਤ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅੰਕਾਰ ਨ ਕਾਜੈ ਕੁਸ਼ਲ ਸੇਤੀ ਕਰ ਜਾਏ ਪੰਡਿਤ ਰਾਓ ਹਰ ਕਾਜ ਸਨਿਧਲੀਆ ਲਾਭ ਪੂਰਨ ਭੈ ਮਨੋਰਥ ਸਾਹਿਬ ਦੁਖ ਨਾਢਾ ਸੁਖਰ ਮੈਂ ਆਇਆ ਸੰਤ ਪ੍ਰਸਾਦ ਕਮਲ ਬਿਕਸਾਇਆ ਨਾਮ ਰਤਨ ਜਿਨ ਪਾਇਆ ਦਾਨ ਤੇ ਜਨ ਹੋਏ ਸਗਲ ਨਿਦਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਮੰਗਣ ਕਾਹੇ ਜਾਏ ਹਰ ਕੀ ਕਦਾ ਸੰਤ ਪਵਿੱਤ ਜੇਵਾ ਭਗਤ ਪਾਈ ਗਾਤ ਮਿਤ ਜੇਵਾ ਭਗਤ ਪਾਈ ਗਾਤ ਮਤ ਸੋ ਪ੍ਰਵਾਨ ਜਿਸ ਵਸਾਈ ਨਾਨਕ ਤੇ ਜਨ ਉਤਮ ਭਾਈ ਰਾਮ ਕਲੀ ਮਹੱਲਾ ਪੰਜਵਾਂ ਗਉ ਕਰ ਪਕਰੀ ਨਾਈ ਹਾਥ ਪ੍ਰੀਤ ਕਰੀ ਚਾਲੀ ਨੀ ਸਾਧ ਕਉ ਨਾਨਕ ਜੋ ਤਿਆਗ ਦਈ ਤਾਂ ਉਹ ਚਰਣੀ ਆਏ ਪਈ ਸੁਣ ਸੰਤੋ ਨਿਰਮਲ ਵਿਚਾਰ ਰਾਮ ਨਾਮ ਬਿਨ ਗਤਨੀ ਕਾਈ ਗੁਰਪੂਰਾ ਪੇਟ ਤੇ ਉਧਾਰ ਰਹੋ ਜਬ ਉਸਕੋ ਕੋਈ ਦੇਵੈ ਮਾਨ ਤਬ ਆਸ ਉਪਰ ਰਖੈ ਗਵਾਨ ਜਬ ਉਸਕੋ ਕੋਈ ਮਾਨ ਪਰ ਹਰੈ ਤਬ ਉਹ ਸੇਵਕ ਸੇਵਾ ਕਰੈ ਮੁੱਖ ਬਿਰਾਵੈ ਅੰਤ ਠਗਾਵੈ ਇੱਕ ਠੌਰੋ ਕਹੀ ਨਾ ਸਮਾਵੈ ਮਨ ਮੋਏ ਬਹੁਤੇ ਬ੍ਰਹਮੰਡ ਰਾਮ ਜਨੀ ਕੀਨੀ ਖੰਡ ਖੰਡ ਜੋ ਮੰਗਾ ਸੋ ਭੁੱਖਾ ਰਹਿ ਇਹ ਸੰਗਰਾਚੈ ਸੋ ਕਛੂ ਨਾ ਲੈ ਇਸੇ ਤਿਆਗ ਸਤਸੰਗਤ ਕਰ।

ਪਛਾਣ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਭਾਗ ਹੋਵੇ ਤੋ ਪਾਈਐ ਬਿਨ ਜੇਵਾ ਕਹਿ ਜਾਣਾ ਸਵਾਦ ਰਹਾਓ ਅੜ ਸਤ ਬੇ ਸੁਨੇ ਕਾ ਡੋਰਾ ਕੋਟ ਪ੍ਰਕਾਸ਼ ਰੰਧ ਸਹਿ ਅੰਧੇਰਾ ਪਸ਼ੂ ਪ੍ਰੀਤ ਘਾਸ ਸੰਗਰਚਾ ਹੈ ਸਨੇਹ ਬੁਝਾਵਾ ਸੋ ਕੇਤ ਵਿਧ ਬੁਝਾ ਜਨ ਹਾਰ ਰਿਹਾ ਪ੍ਰਭ ਜਾਨ ਓਤ ਪੋਤ ਭਗਤ ਨ ਸੰਗਾਨ।

ਹਸ ਕਮਲ ਲੜਦੀ ਨੋ ਲਾਏ, ਨਾਨਕ ਸਾਚਾ ਸਾਹ ਸਮਾਏ। ਰਾਮ ਕਰੀ ਮਹੱਲਾ ਪੰਜਵਾਂ, ਰਾਜਾ ਰਾਮ ਕੀ ਸ਼ਰਣਾਏ। ਨਿਰਭਉ ਭਏ ਗੋਬਿੰਦ ਗੁਣ ਗਾਵਤ, ਸਾਧ ਸੰਗ ਦੁਖ ਜਾਏ ਰਹਾਓ। ਜਾ ਕਾ ਰਾਮ ਸਮਰਮਾਏ, ਸੋਜਨ ਦੁੱਤਰ ਪੇਖਤ ਨਾਈ। ਸਗਲੇ ਕਾਲ ਸਵਾਰੇ ਆਪਣੇ, ਹਰ ਹਰ ਨਾਮ ਰਸਨ ਜਪਨੇ। ਜਾ ਕਾ ਮਸੁ ਹਾਥ ਗੁਰਤਰ ਹੈ, ਸੁਧਾ ਸੰਦੇਸ਼ਾ ਗਾਏ ਕਰੈ। ਜਨਮ ਮਨ ਕੀ ਚੁੱਕੀ ਕਾਣ, ਪੂਰੇ ਗੁਰੇ ਉੱਪਰ ਕੁਰਬਾਨ।

ਹਰੀ ਮਹੱਲਾ ਪੰਜਵਾਂ ਇੰਦਨ ਤੇ ਬਹਿ ਸੰਤਰ ਪਾਗਾ ਮਾਟੀ ਕੋ ਜਲ ਦਹਿ ਦਸਿਆਗਾ ਉਬਰ ਚਣ ਤਲੇ ਆਕਾਸ਼ ਕਟਮੈ ਸਿੰਧ ਕੀ ਉਪਰਵਾਸ ਐਸਾ ਸਮਰਥ ਹਰ ਜੀਵ ਆਪ ਨਿਯੁਕਰਮ ਵਿਸਰਾ ਜੀ ਭਗਤਨ ਕਹਿ ਆੜ ਪੈਰ ਮੰਤਾ ਕੋ ਜਾਪ ਰਹਾਉ ਪ੍ਰਥਮੇ ਮਾਖਣ ਪਾਛਾ ਦੂਧ ਮੈਲੂ ਕੀਨੋ ਸਾਬਨ ਸੂਦ ਪੈਤੇ ਨਿਰਭਉ ਡਰਤਾ ਬਿਰੈ ਹੁੰਦੀ ਕੌਣ ਹੁੰਦੀ ਹਿਰੈ ਦੇਹੀ ਕੋ ਦੇਹੀ ਦੀਸਾ ਸਗਲੇ ਸਾਜ ਕਰ ਜਗਦੀਸ਼ ਠੱਗਣ ਹਾਰ ਅਣਠਗਦਾ ਠੱਗੈ ਬਿਨ ਵੱਖਰ ਫਿਰ ਉੱਠ ਲਾਗੈ ਸੰਤ ਸਭਾ ਮਿਲ ਕਰੇ ਬਖਿਆਨ ਸੰਤ ਸਭਾ ਮਿਲ ਕਰੋ ਬਖਿਆਨ ਸਿਮਰਤ ਸਾਧ ਵੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕੀ ਪਰਮਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਜੋ ਤਿਸ ਭਾਵਾ ਸੁਥੀ ਆ ਸਦਾ ਸਦਾਰ ਕੀ ਸਰਣਾਈ ਪ੍ਰਭ ਨਾਈ ਆਨ ਵੀ ਆ ਰਹਾਉ ਪੁੱਤ ਕਲੱਤਰ ਲਖਮੀ ਦੀ ਸਹਿ ਇਨ ਮੈਂ ਕਿਸ਼ੂ ਨਾ ਸੰਗ ਲਿਆ ਇਕੱਟ ਗੌਰੀ ਖਾਏ ਭੁਲਾਨਾ ਮਾਇਆ ਮੰਦਿਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੂਤਾ ਪਰਮ ਜੋਨ ਮੈਂ ਕਿਸ ਪਿਆ ਪ੍ਰਭ ਕਮਾਣੇ ਛੋਡੇ ਨਾਈ ਜਮ ਦੂਤ ਗੁਰਾ ਸਮਾ ਪਿਆ ਬੋਲਾ ਝੂਠ ਕਮਾਵੈ ਬਰਾ ਤ੍ਰਿਸ਼ਨਾ ਪੂਜਾ ਬਹੁਤ ਹਯਾ ਸਾਧ ਰੋਗ ਉਪਜਾ ਸੰਤੂਖਨ ਦੇਹ ਬਿਨਾਸੀ ਮਾਂ ਖਾਇਆ ਜਿਨ੍ਹਾਂ ਨਵਾਜੇ ਤਨੀ ਸਾਜੇ ਆਪੇ ਕੀਨੇ ਸਮਝਿਆ ਨਾਨਕ ਦਾਸ ਕੰਠ ਲਾਇ ਰਾਖੇ ਕਰ ਕਿਰਪਾ ਪਾਰ ਬ੍ਰਹਮਾਇਆ ਰਾਮ ਕਲੀ ਮਹੱਲਾ ਪੰਜਵਾਂ ਐਸਾ ਪੂਰਾ ਗੁਰਦੇਵ ਸਹਾਈ ਜਾ ਕਾ ਸਿਮਨ ਬਿਰਥਾ ਨਾ ਜਾਈ ਰਹੋ ਦਰਸ਼ਨ ਭੇਖਤ ਹੋਏ ਨਿਹਾਲ ਜਾ ਕੀ ਧੂਰ ਘੱਟ ਜਮਝਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ

ਚੀਤ ਆਮ ਜਤ ਪਰਮ ਸੁਭਾਈ ਹੈ ਆਵਾ ਗੁਣ ਮਿਟਾ ਮੇਰੇ ਚੀਤ ਰਹਾਉ ਗੁਣ ਗਾਵਤ ਹੋਤ ਪ੍ਰਗਾਸ ਚਰਨ ਕਮਲ ਮੈਂ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਦਾਰ ਨਾਨਕ ਭਾਜਨ ਤ੍ਰਿਸਪਾਰ ਰਾਮ ਕਲੀ ਮੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸੇਲੇ ਸਫਲ ਮੇਰਾ ਸਿਰ ਹੋ ਪੂਰਾ ਰਾਓ ਇਕ ਰਾਧੋ ਸਚਾ ਸੋਏ ਜਾਂ ਕੀ ਛਣ ਸਦਾ ਸੁਖ ਹੋਏ ਨੀ ਸੋਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਮਿਨ ਸੇ ਸਭ ਦੁੱਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰਾ ਸਭ ਚਿੰਤ ਮਟਾਈ ਆੜ ਪੈਰ ਪ੍ਰਮੁਖਾ ਜਪ ਜਾਪ ਨਾਨਕ ਰਾਖਾ ਹੋਆ ਆਪ ਰਾਗ ਰਾਮ ਕਲੀ ਮਹਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓਂਕਾਰ।

ਕੁਰਮਤ ਹੋਏ ਤਾਂ ਹੁਕਮ ਵਿਛਾਣ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਹਮੈ ਜਾਇ ਸ਼ਬਦ ਘਰ ਲਈਐ ਰਾਓ ਖਣਗਣ ਜੋਤ ਕਾਂਡੀ ਕੀਨੀ ਪੜਾ ਸੁਣਾਵੈ ਤਤ ਨ ਚੀਨੀ ਸਭ ਸਾਹਿ ਉਪਰ ਗੁਰ ਸ਼ਬਦ ਵਿਚਾਰ ਹੋਰ ਕਦਨੀ ਵਧਣਾ ਸਗਲੀ ਇਸ਼ਾਰ ਰਾਵਾਂ ਤੋਂ ਪੂਜਾ ਸੈਲਾ ਫਿਰ ਰਾਤੇ ਮੈਲੋ ਮੇਲਾ ਕਰਮ ਨਿਵਾਰ ਮਿਲੇ ਪ੍ਰਸਾਰ ਮੁਕਤ ਪ੍ਰਾਣ ਜਬ ਹਰ ਕਿਰਤਾਰ ਵਾਚਾ ਵਾਦਨਾ ਵੇਦ ਵਿਚਾਰ ਹੈ ਆਟੋ ਬੈਕਾਂ ਪਿਤਰਾਂ ਤਾਰ ਹੈ ਖਟਕੜ ਬ੍ਰਹਮਚੀ ਨੇ ਜਨ ਕੋਈ ਸਤਿਗੁਰੂ ਮਿਲਿਆ ਤਾਂ ਸੂਜੀ ਹੋਈ ਕਣਤ ਕਣੀਆਂ ਸਹਿ ਸਾਧੂ ਜੀ ਹੈ ਕੁਰਕੀ ਸ਼ਰਨ ਪਵੈ ਸੁਖਦੀ ਹੈ ਕਰ ਪਦਾਰ ਸ਼ਰਨ ਹਮੇ ਆਇਆ ਕਰ ਅਪਰਾਧ ਸ਼ਰਨ ਹਮੇ ਆਇਆ ਗੁਰ ਹਰ ਭੇਟੀ ਪ੍ਰਭ ਕੁਮਾਇਆ ਗੁਰ ਸ਼ਰਨ ਆਈਐ ਬ੍ਰਹਮ ਨ ਪਾਈਐ ਪਰਮ ਬੁਲਾਈਐ ਜਨਮ ਮਰੇ ਹੈ ਜਮਦਰ ਮਾਧੋ ਮਰੈ ਵਿਕਾਰ ਜਮਦਰ ਮਾਧੋ ਮਰੈ ਵਿਕਾਰ ਨਾ ਹਿਰਦੈ ਨਾਮ ਨਾ ਸ਼ਬਦ ਚਾਰ ਇੱਕ ਪਾਉਂਦੇ ਪੰਡਿਤ ਮਿਸ਼ਰ ਕਹਾਵੈ ਦੁਬਦਾ ਰਾਤੇ ਮਹਿਲ ਨ ਪਾਵੈ ਜਿਸ ਗੁਰਪ੍ਰਸਾਦ ਦੀ ਨਾਮ ਦਾਰ ਕੋਟ ਮਦੇ ਕੋ ਜਨ ਅਪਾਰ ਏਕ ਬੁਰਾ ਭਲਾ ਤੁਸੀਂ ਏਕ ਹੈ ਪੂਜ ਗਿਆ ਨਹੀਂ ਸਤਿਗੁਰ ਕੀ ਟੇਕ ਹੈ ਗੁਰਮੁਖ ਵੇਰਲੀ ਏਕੋ ਜਾਣਿਆ ਆਪਣੇ ਜਾਣਾ ਮੇਟ ਸਮਾਣਿਆ ਇਨਕਾ ਹਿਰਦੈ ਏਕ ਓਂਕਾਰ ਸਰਵਗੁਣੀ ਸਾਚਾ ਵਿਚਾਰ ਗੁਰਕਾ ਬਾਣਾ ਕਰਮ ਕੁਮਾਵੈ ਨਾਨਕ ਸਾਚੇ ਦਾ ਸਮਾਵੈ ਰਾਮ ਕਰੀ ਮਹੱਲਾ ਪਹਿਲਾਂ ਹਟ ਨਿਗਰੇ ਕਰਕਾਇਆ ਚੀਜੈ ਵਰਤ ਤਵਨ ਕਰ ਮਨੀ ਪੀਜੈ ਰਾਮ ਨਾਮ ਸਰਵ ਨ ਪੂਜੈ ਗੁਰ ਸੇ ਮਨਾ ਹਰ ਜਨ ਸੰਗ ਕੀਜੈ ਜਮ ਜਨਦਾਰ ਜੋ ਨਹੀਂ ਸਕੈ ਸਰਪਣ ਦੱਸ ਨਾ ਸਕੈ ਹਰ ਘਰ ਅਸ ਬੀਜੈ ਰਾਵ ਬਹੁਤ ਬੜਾ ਰਾਗੀ ਜਗ ਪੀਜੈ ਤ੍ਰਿਗੁਣ ਮਾਇ ਵਿਖਿਆ ਜਨਮ ਮਰੀਜੈ ਰਾਮ ਨਾਮ ਬਿਨ ਤੁਕ ਸਹੀਜੈ ਚਾੜਸ ਪਵਨ ਸਿੰਘਾਸਨ ਪੀਜੈ ਨਿਉਲੀ ਕਰਮ ਘਟ ਕਰਮ ਕਰੀਜੈ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ ਅੰਤਰ ਪੰਜ ਅਗਨ ਕਿਉਂ ਤੀਰ ਤੀਜੈ ਅੰਤਰ ਚੋਰ ਕਿਉਂ ਸਾਧ ਰਹੀਜੈ ਕਰਮ ਖੋਏ ਕਾਇਆ ਗੜ ਲੀਜੈ ਅੰਤਰ ਮੈਲ ਤੀਰਤ ਪਰਮੀਜੈ ਮਾਨੀ ਸੂਚਾ ਕਿਆ ਸੋਚ ਕਰੀਜੈ ਕਿਰਤ ਪਿਆ ਦੋਸ਼ ਕਾ ਕੋ ਦੀਜੈ ਆਨਾ ਕਹੇ ਦੇਈ ਦੁਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਤੀਜੈ ਮਨਮੁਖ ਜਨਮੈ ਜਨਮ ਮਰੀਜੈ ਸਤਿਗੁਰ ਪੂਜ ਸੰਗਤ ਜਨ ਕੀਜੈ ਮਨ ਹਰ ਰਾਚਾ ਨਹੀਂ ਜਨਮ ਮਰੀਜੈ ਰਾਮ ਨਾਮ ਬਿਨ ਕਿਆ ਕਰਮ ਕੀਜੈ ਉਂਦਰ ਨੂੰਦਰ ਪਾਸ ਰੀਜੈ ਗੁਰਕੀ ਸੇਵਾ ਰਾਮ ਰਵੀਜੈ ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ ਰਾਮ ਕਲੀ ਮਹੱਲਾ ਪਹਿਲਾ ਅੰਤਰ ਪੁੱਤ ਉਤਪਜਵਰ ਨਾ ਕੋਈ ਜੋ ਕਈ ਹੈ ਜੋ ਪ੍ਰਤੇ ਹੋਈ ਜੁਗਾ ਜੁਗ ਅੰਤਰ ਸਭ ਸਭ ਹੋਈ ਉਤਪਤ ਪਰਲੋ ਅਵਰ ਨਾ ਕੋਈ ਐਸਾ ਮੇਰਾ ਠਾਕੁਰ ਗੈਰ ਗੰਭੀਰ ਜਿਨ ਜਪਿਆ ਤਨੀ ਸੁਖ ਪਾਇਆ ਹਰ ਕਾ ਨਾਮ ਨਾ ਲੱਗਾ ਜਮਤੀ ਰਹਾਉ ਨਾਮ ਰਤਨ ਹੀਰਾ ਨਿਰਮੂਲ ਸਾਚਾ ਸਾਹਿਬ ਅੰਮ੍ਰਿਤ ਤੋਲ ਦੇਵਾ ਸੂਚੀ ਸਾਚਾ ਬੋਲ ਕਦਰ ਸਾਚਾ

ਇਹ ਤੇ ਤਾਂ ਦੁੱਖ ਲਾਗਾ ਹੈ। ਨਾਮ ਵਿਸਾਰ ਭਾਵ ਜਲ ਪਾਇਆ, ਧਨ ਧਨ ਦੇਖ ਤੋ ਗਰਭ ਗਿਆ, ਕਰ ਕਾਮਨੀ ਸਭ ਹਿਤ ਵਧਾਈ, ਕੀ ਨੀ ਕੀ ਨਾਮ ਵਿਸਾਰ ਭਰਮ ਗਿਆ ਰਹਾਉ। ਜਸ ਸੰਜਮ ਸੀਲ ਨਾ ਰਾਖਿਆ, ਪ੍ਰੇਤ ਪਿੰਜਰ ਮੈਂ ਕਾਟ ਪਾਇਆ, ਹੁਣ ਦਾਨ ਇਸ਼ਨਾਨ ਸੰਜਮ ਸਾਧ ਬਿਨ ਬਾ ਜਾਇਆ, ਰਾਚ ਲਾਗਾ ਨਾਮ ਵਿਸਾਰਿਓ, ਆਪਦ ਜਾਪਦ ਜਨਮ ਗਿਆ, ਜਾਂ ਜਮ ਤਾਏ ਖੇਸ ਗਏ ਮਾਰਾ, ਸੁਰਤ ਨਹੀਂ ਮੋਹ ਕਾਲ ਗਿਆ। ਐਨ ਸੁਨਿੰਦਾ ਤਦ ਪੁਰਾਈ, ਫਿਰ ਦਾ ਨਾਮ ਨਾ ਧਰਮ ਦਇਆ, ਬਿਨ ਗੁਰ ਗਾ ਸ਼ਬਦ ਨਾ ਗਤ ਪਤ ਪਾਵੈ, ਰਾਮ ਨਾਮ ਬਿਨ ਨਰਕ ਗਇਆ, ਖਿਰਮੈ ਵੇਸ ਕਰੇ ਨਟੂਆ ਜੋ ਮੋਹ ਪਾਪ ਤੇ ਗਲਤ ਗਇਆ, ਖਿਰਮੈ ਵੇਸ ਕਰੇ ਨਟੂਆ ਜੋ ਮੋਹ ਪਾਪ ਮੈਂ ਗਲਤ ਗਇਆ, ਜੇ ਤੂੰ ਮਾਇਆ ਦੇਖ ਬਜ਼ਾਰੀ, ਉਹ ਮਾਇਆ ਕਹਿ ਮਗਨ ਪਇਆ, ਖਰਾ ਵਿਕਾਰ ਅਵਤਾਰ ਨੇਰੇ ਸੁਰਤ ਸਾਹਿਬ ਬਿਨ ਭਰਮ ਪਇਆ, ਹੋਮਾ ਰੋਗ ਮਾਂ ਲਾਗਾ ਗੁਰਮਤ ਲੈ ਵੋ ਰੋਗ ਗਇਆ, ਸੁਖ ਸੰਪਤ ਕੋ ਆਪ ਤੋਂ ਦੇਖੈ, ਸਾਖਤ ਮਨ ਮਹਾਨ ਗਇਆ, ਜਿਸਕਾ ਇਹ ਧਨ ਧਨ ਸੋ ਫਿਰ ਲੇਵੈ, ਅੰਤਰ ਸਹਿਸਾ ਦੂਪ ਪਇਆ, ਅੰਤ ਕਾਲ ਕੇ ਸਤ ਨ ਚੱਲੈ, ਜੋਤੀ ਸਹਿ ਸਭ ਤਿਸੈ ਮਇਆ, ਆਦਿ ਪੁਰਖ ਭਰਮ ਪਰ ਸੋ ਪ੍ਰਭ, ਹਰ ਨਾਮ ਹਿਰਦੈ ਲੈ ਪਾਰ ਪਇਆ, ਮੂਹੇ ਕੌਰ ਹੋਵੈ ਕਿਸੇ ਸੁਣਾਵੈ, ਪੈਸਾ ਗੁਰੇ ਸਰਾਲ ਪਇਆ, ਦੇਹ ਘੁੱਟਾਂ ਮਾਇਆ ਗੁਰੇ ਮੰਦਰ, ਸਾਖਤ ਜੰਜਾਲ ਪਰਾਲ ਪਇਆ, ਜਾਂ ਇਹ ਤਾਂ ਤਿਨੇ ਬਿਠਾਏ, ਚਾਲੇ ਤਿਨੇ ਬੁਲਾਏ ਲਿਆ, ਜੋ ਵੀ ਕਰਨਾ ਸੁ ਕਰ ਰਿਹਾ, ਬਖਸ਼ਣ ਹਰ ਹੈ ਬਖਸ਼ ਲਿਆ, ਜਿਨੇ ਚਾਖਾ ਰਾਮ ਰਸਾਨ, ਤਿਰਕੀ ਸੰਗਤ ਖੋਜ ਪਾਇਆ, ਰਿਦ ਸਿਹਤ ਬੁੱਧ ਗਿਆਨ ਗੁਰੂ ਤੇ ਪਾਇਆ, ਮੂਰਤ ਪਧਾਰ ਚਰਨ ਪਇਆ, ਸੁਖ ਸੁਖ ਸੁਰ ਗੁਰਮੁਖ ਸਮ ਕਰ ਜਾਣਾ, ਹਰ ਕਸੋਖ ਤੇ ਪ੍ਰਗਟ ਪਇਆ, ਆਪ ਮਹਾਰ ਗੁਰਮੁਖ ਹਰ ਪਾਏ, ਨਾਨਕ ਸਹਿ ਸਮਾਏ ਲਿਆ। ਰਾਮ ਕਰੀ ਦੱਖਣੀ ਮਹੱਲਾ ਪਹਿਲਾ, ਜਸ ਸੰਜਮ ਸਾਜ ਦਰੜਾਇਆ, ਸਾਜ ਸੁੰਦਰ ਲੀਣਾ, ਮੇਰਾ ਗੁਰਦਿਆਲ ਸਦਾ ਰੰਗ ਲੀਣਾ, ਐਨਦ ਰਾਏ ਕਲਿਬ ਲਾਗੀ, ਸਾਚੇ ਦੇਖ ਬਦੀਣਾ ਰਾਵ, ਰਾਹ ਗਗਨਪੁਰ ਦ੍ਰਿੜ ਸਮੈਸਰ, ਅਨੰਦ ਸ਼ਬਦ ਰੰਗੀਣਾ, ਸਤ ਬੰਧ ਕੁਪੀਨ ਭਰਪੁਰ ਲੀਣਾ, ਜੇਵਾ ਰੰਗ ਰਸੀਣਾ, ਮਿਲਿਆ ਗੁਰ ਸਾਚੇ ਜਿਨ ਰਚ ਰਾਚੇ, ਕਿਰਤ ਵਿਚਾਰ ਪਤੀਣਾ, ਏਕ ਮੈਂ ਸਰਵ ਸਰਵ ਮੈਂ ਏਕਾ, ਇਹ ਸਤਿਗੁਰ ਦੇ ਦਿਖਾਈ, ਜਿਨ ਕੀਏ ਖੰਡ ਮਿਲ ਬ੍ਰਹਮੰਡਾ, ਸੋ ਪ੍ਰਭ ਲਖਣ ਨ ਜਾਈ, ਦੀਪਕ ਤੇ ਦੀਪ ਪ੍ਰਗਾਸ਼ਾ, ਤ੍ਰਿਭਵਨ ਜੋ ਦਿਖਾਈ, ਸੱਚਾ ਦਸ ਮੈਲੀ ਬੈਠੇ, ਨਿਰਭਉ ਤਾੜੀ ਲਾਈ, ਹੋਏ ਗਿਆ ਬੈਰਾਗੀ ਜੋਗੀ, ਖਟਖਟ ਕੀ ਗਰੀਬ ਆਈ, ਨਾਨਕ ਸ਼ਰਨ ਪ੍ਰਭੂ ਕੀ ਛੂਟੇ, ਸਤਿਗੁਰ ਸੱਚ ਸਗਾਈ, ਰਾਮ ਕਲੀ ਮਹੱਲਾ ਪਹਿਲਾਂ, ਔਟ ਹਸਤ ਮੜੀ ਕਰ ਛਾਇਆ, ਧਰਨ ਗਗਨ ਕਲ ਤਾਰੀ, ਗੁਰਮੁਖ ਕੇਤੀ ਸ਼ਬਦ ਉਧਾਰੀ, ਸੰਤੋ ਰਹਾਓ, ਮਮਤਾ ਮਾਰ ਹੋ ਮੈਂ ਸੁਖ ਹੈ, ਤ੍ਰਿਭਵਨ ਜੋ ਤੁਮਾਰੀ, ਮਨਸਾ ਮਾਰ ਮਨ ਮੈਂ ਰੱਖ ਹੈ, ਸਤਿਗੁਰ ਸ਼ਬਦ ਵਿਚਾਰੀ, ਸਿੰਘੀ ਸੁਤਨਾਦ ਵਾਜਾ, ਕਟਕਣ ਜੋ ਤੁਮਾਰੀ, ਪ੍ਰਪੰਚ ਮਿਹਨਤ ਹੀ ਮਨ ਰੱਖਿਆ, ਪਰਮ ਯਗਨ ਪ੍ਰਜਾਰੀ, ਪੰਜ ਤੱਤ ਮਿਲੇ ਹਨ ਸਦੀਪਕ, ਨਿਰਮਲ ਜੋ ਤਿਉਪਾਰੀ, ਰਵਸ ਲੋਕੇ ਤਨੇ ਰਵਸ ਲੋਕਾ ਏ ਤਨ ਗਿੰਗਰੀ, ਵਾਜਾ ਸ਼ਬਦ ਨਿਰਾਰੀ, ਸ਼ਿਵ ਨਗਰੀ ਮਾਇਆ ਸੁਣੇ ਆਉਤੂ, ਇਲਾਕਾ ਕਾਮ ਅਪਾਰੀ, ਕਾਇਆ ਨਗਰੀ ਏ ਮਨ ਰਾਜਾ, ਪੰਚ ਵਸੈ ਵਿਚਾਰੀ, ਸ਼ਬਦ ਰਵਾਇਆ ਸੁਨ ਕਰ ਰਾਜਾ, ਅਦਰ ਕਰੇ ਗੁਣਕਾਰੀ, ਕਾਲ ਵਿਕਾਲ ਕਹੇ ਕਹਿ ਵਪਰੇ, ਜੀਵ ਤੁਮ ਹੁਆ ਮਨ ਮਾਰੀ, ਬ੍ਰਹਮਾ ਵਿਸ਼ਨੂੰ ਮਹੇਸ਼ਕ ਮੂਰਤ, ਆਪੇ ਕਰਤਾ ਗਾਰੀ, ਕਾਇਆ ਸੋ ਉੱਤਰ ਹੈ ਭਵ ਸਾਗਰ, ਆਤਮ ਤੱਤ ਵਿਚਾਰੀ, ਗੁਰਸੇਵਾ ਦੇ ਸਦਾ ਸੁਖ ਪਾਇਆ, ਅੰਤਰ ਸ਼ਬਦ ਰਹਾ ਗੁਣਕਾਰੀ, ਆਪੇ ਮੇਲ ਲਏ ਗੁਣ ਦਾਤਾ, ਹੋਂ ਮੈਂ ਤ੍ਰਿਸ਼ਨਾ ਮਾਰੀ, ਤ੍ਰੈਗੁਣ ਮੇਟੇ ਚੌਥਾ ਵਰਤਾ, ਇਹ ਆ ਭਗਤ ਨਿਰਾਰੀ, ਗੁਰਮੁਖ ਜੋਗ ਸ਼ਬਦ ਆਤਮ ਚੀਨ, ਹਿਰਦਾ ਏਕ ਮੁਰਾਰੀ, ਮਨੁਆ ਇਤਰ ਸ਼ਬਦ ਹੇ ਰਾਤਾ, ਇਹ ਆ ਕਰਨੀ ਸਾਰੀ, ਬਾਦ ਵੇਦਨਾ ਪਾਖਣੇ ਉਦੂ, ਗੁਰਮੁਖ ਸ਼ਬਦ ਵਿਚਾਰੀ, ਗੁਰਮੁਖ ਜੋਗ ਕੁਮਾਵਾਏ ਉਦੂ, ਜੈਸਾ ਸ਼ਬਦ ਵਿਚਾਰੀ, ਸ਼ਬਦ ਮਰਾ ਮਨ ਮਾਰੇ ਉਦੂ, ਜੋਗ ਜੁਗਤ ਵਿਚਾਰੀ, ਮਾਇਆ ਮੋਹ ਭਵ ਜਲ ਹੈ ਅਬਦੂ, ਸ਼ਬਦ ਕਰਾ ਤੁਲ ਸ਼ਬਦ ਧਰਾ ਕੁਲ ਤਾਰੀ, ਸ਼ਬਦ ਸੂਰਜ ਵਿਚਾਰੇ ਉਦੂ, ਪਾਣੀ ਭਗਤ ਵਿਚਾਰੀ, ਇਹ ਮਨ ਮਾਇਆ ਮੋਇਆ ਉਦੂ, ਇਕਸਾ ਸ਼ਬਦ ਵਿਚਾਰੀ, ਆਪੇ ਬਖਸ਼ੇ ਮੇਲ ਲਾਏ, ਨਾਨਕ ਸ਼ਰਨ ਤੁਮਾਰੀ, ਰਾਮ ਕਲੀ ਮਹੱਲਾ ਤੀਜਾ, ਅਸ਼ਟਪਦੀ।

ਤਾਂ ਤੀਨ ਪਹੁਣ ਜਣ ਲਾਇਆ ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨੰਦ ਵਾਜੈ ਹਰ ਸੌ ਰਹਿ ਲਿਵ ਲਾਈ ਰਹੋ ਸਤ ਸੰਤੋਖ ਪਾਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਬੋਧ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਨ ਦ੍ਰਿੜ ਕਰੇ ਆਸਣ ਵਹਿ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇ ਨਗਰੀ ਮੈਂ ਮੰਗਰ ਚੜੇ ਜੋਗੀ ਤਾਂ ਨਾਮ ਪੱਲੇ ਪਾਈ ਇਤ ਕਿੰਗਰੀ ਧਿਆਨ ਲਾਗੈ ਜੋਗੀ ਨਸ ਪੱਲੇ ਪਾਈ ਇਤ ਕਿੰਗਰੀ ਸ਼ਾਂਤ ਨਾ ਆਵੈ ਜੋਗੀ ਉਹ ਮਹਾਨਾ ਵਿੱਚੋਂ ਜਾਏ ਪਹੁ ਪਾਓ ਦੋਏ ਪਾਤ ਲਾਏ ਜੋਗੀ ਇਹ ਸਰੀਰ ਕਰ ਡੰਡੀ ਕਰੋ ਹੋਵੇ ਤੰਤੀ ਵਾਜੈ ਇਨਵੇ ਤ੍ਰਿਸ਼ਨਾ ਖੰਡੀ ਹੁਕਮ ਬੁਝੈ ਸੋ ਜੋਗੀ ਕਹੀ ਹੈ ਇਕ ਸਿਉਂਚਿਤ ਲਾਏ ਸਹਿਸਾ ਟੂਟਾ ਨਿਰਮਲ ਹੋਵੇ ਤੋ ਜੋਗਤੇ ਉਪਾਏ ਨਜ਼ਰੀ ਆਉਂਦਾ ਸਭ ਕੁਝ ਬਿਨਸੈ ਹਰ ਸੇ ਦੀ ਜਿਤ ਲਾਏ ਸਤਗੁਰ ਨਾਲ ਤੇਰੀ ਭਾਵ ਨਹੀਂ ਲਾਗੈ ਤਾਂ ਇਹ ਸੋਝੀ ਪਾਏ ਇਹ ਜੋਗ ਨਾ ਹੋਵੇ ਜੋਗੀ ਜੇ ਕੁੱਟਾਂ ਵਿਛੋੜ ਪ੍ਰਭਵਣ ਕਰੈ ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰੂ ਪ੍ਰਸਾਦੀ ਆਪਣਾ ਹਰ ਪ੍ਰਭ ਲਾਏ ਇਹ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮੈਂ ਰੋਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਯਤਨ ਪੇਖ ਕਰੇ ਜੋਗੀ ਰੋਗ ਨਾ ਜਾਏ ਗਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸ ਨੂੰ ਮਨ ਵਸਾਏ ਗੁਰੂ ਹੋਵੈ ਸੋਈ ਬੂਜੈ ਜੋ ਜੋਤ ਸੋ ਪਾਏ ਜੋਗਾ ਕਾ ਮਾਰਗ ਵਿਖਮੈ ਜੋਗੀ ਜਿਹਨੂੰ ਨਜ਼ਰ ਕਰੇ ਸੋ ਪਾਏ ਅੰਤਰ ਬਾਰੇ ਇੱਕੋ ਵੇਖ ਵਿੱਚੋਂ ਭਰਮ ਚੁਕਾਏ ਵਿਣ ਵਜਾਈ ਕਿੰਗਰੀ ਵਾਜਾ ਜੋਗੀ ਸਾ ਕਿੰਗਰੀ ਵਜਾਏ ਕਹਿ ਨਾਨਕ ਮੁਕਤ ਹੋਵੈ ਜੋਗੀ ਸਾਚੇ ਰਹਿ ਸਮਾਏ ਰਾਮ ਕਰੀ ਮਹਲਾ ਤੀਜਾ ਭਗ ਖਜ਼ਾਨਾ ਗੁਰੂ ਵਜਾਤਾ ਸਤਿਗੁਰੂ ਬੁਝ ਵਜਾਈ ਸੰਤੋ ਗੁਰਮੁਖ ਦੇਵ ਵਡਿਆਈ ਰਹੋ ਸੱਚ ਰਹੋ ਸਦਾ ਸਹਿ ਸੁਖ ਵਜੈ ਕਾਮ ਕ੍ਰੋਧ ਵਿੱਚੋਂ ਜਾਈ ਆ ਜੋੜ ਨਾਮ ਨਿਵ ਲਾਗੀ ਮਮਤਾ ਸ਼ਬਦ ਲਾਈ ਜਿਸਤੇ ਉਪਜੈ ਤਿਸਤੇ ਮਿਨਸੈ ਅੰਤੇ ਨਾਮ ਸੁਗਾਈ ਸਦਾ ਜੂੜ ਦੂਰ ਨਾ ਦੇਖੋ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੈ ਕਟੇ ਅੰਤਰ ਸੱਚੇ ਸਿਮਲੇ ਵਲਾਈ ਸਤਸੰਗਤ ਮੈਂ ਨਾਮ ਰਮੋਲਕ ਵੱਡਾ ਭਾਗ ਪਾਇਆ ਜਾਈ ਭਰਮ ਨਾ ਭੂਲੋ ਸਤਿਗੁਰ ਸੇਵੋ ਮਹਾਰਾ ਖੋਏ ਗੁਡਾਈ ਇਹਨਾਂ ਵੈ ਸਭ ਭੂਲੀ ਫਿਰਦੀ ਫਿਰਤਾ ਜਨਮ ਗਵਾਈ ਜੋਗੀ ਜਗਤ ਗਵਾਈ ਹੰਡ ਪਾਵਣ ਜੋਗ ਨ ਪਾਈ ਸਿਵਨਗਰੀ ਮੈਂ ਆਸਣ ਵੈਸਾ ਗੁਰ ਸ਼ਬਦੀ ਜੋਗ ਪਾਈ ਤਾਤੁਰ ਬਾਜੀ ਜਮਨ ਨਿਵਾਰੇ ਨਾ ਵਸੈ ਮਨ ਆਈ ਇਹ ਸਰੀਰ ਸਰਵ ਰਹਿ ਸੰਤੋ ਇਸ਼ਨਾਨ ਘਰੇ ਲਿਵ ਲਾਈ ਨਾਮ ਇਸ਼ਨਾਨ ਕਰਨ ਸੇ ਜਨ ਨਿਰਮਲ ਸ਼ਬਦੇ ਮੈਲ ਗਵਾਈ ਤ੍ਰੈਗੁਣ ਚੇਤ ਨਾਮ ਚੇਤਾ ਨਾਹੀ ਇਹਨਾਂ ਵੈ ਬਿਰ ਜਾਈ ਬ੍ਰਹਮਾ ਵਿਜਨ ਮਹੇਸ਼ ਤ੍ਰੈ ਮੂਰਤ ਤ੍ਰਿਗੁਣ ਭਰਮ ਭੁਲਾਈ ਗੁਰਪ੍ਰਸਾਦ ਦੀ ਤ੍ਰਿਟੀ ਛੁੱਟਾ ਚੌਥਾ ਬਦਲੇ ਬੁਲਾਈ ਪੰਡਿਤ ਬਣਾ ਪੜਵਾਦ ਵਖਾਣਾ ਤੇ ਨਾ ਬੂਜਣਾ ਪਾਈ ਲਿਖਿਆ ਮਾਤੇ ਭਰਮ ਭੁਲਾਏ ਉਪਦੇਸ਼ ਕਹਿ ਕਿਸ ਪਾਈ ਭਗਤ ਜਨਾ ਕੀ ਉਤਮ ਬਾਣੀ ਚੁਗ ਚੁਗ ਰਹੀ ਸਮਾਈ ਬਾਣੀ ਲਾਗਾ ਸੁਗਤ ਪਾਏ ਸ਼ਬਦੇ ਸੱਚ ਸਮਾਈ ਕਾਇਆ ਨਗਰੀ ਸ਼ਬਦੇ ਗੋਜੇ ਨਾ ਉਹਨ ਮੰਗਨਤ ਪਾਈ ਮਨਸਾ ਮਾਰ ਮਨਸਾ ਸਮਾਣਾ ਮੇਰਸਨਾ ਉਸ ਕਰਾਈ ਲੋਹਣ ਦੇਖ ਰਹੇ ਸਮਾਧੀ ਚੇਤਾ ਦੇਸ਼ ਲਗਾਈ

ਨਾਵੋਂ ਗਾਤ ਪਦ ਪਾਈ ਰਾਮ ਕਲੀ ਮਹਲਾ ਤੀਜਾ ਹਰ ਕੀ ਪੂਜਾ ਤੁਰੰਭ ਹੈ ਸੰਤੋ ਕਹਿਣਾ ਕਛੂ ਨ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਵੋਂ ਪੂਜ ਕਰਾਈ ਰਾ ਹਰ ਬਣ ਸਭ ਕੁਛ ਮੈਲਾ ਸੰਤੋ ਕਿਉਂ ਪੂਜ ਚੜਾਈ ਹਰ ਸਾਚੇ ਪਾਵੈ ਸਭ ਪੂਜਾ ਹੋਵੇ ਪਾਣਾ ਮਨ ਵਸਾਈ ਪੂਜਾ ਕਰਾ ਸਭ ਲੋਕ ਸੰਤੋ ਮਨ ਵਧਾਏ ਨ ਪਾਈ ਸ਼ਬਦ ਮਰਾ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਪਾਈ ਕੋਹਿਤ ਪਾਵਨ ਸਿਰਜਨ ਸਾਚੇ ਏਕ ਸ਼ਬਦ ਨੇ ਬੁਲਾਈ ਵਿਨ ਨਾ ਆਵੈ ਹੋਰ ਪੂਜਣਾ ਹੋਵੀ ਧਰਮਪੁਰੀ ਲੋਕ ਆਈ ਗੁਰੂ ਆਪ ਪਛਾਣਾ ਸੰਤੋ ਰਾਮ ਨਾਮ ਲਿ ਬੁਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਏ ਪਾਈ ਪੂਜਾ ਕਰੇ ਪਰਵਿਤ ਨਹੀਂ ਜਾਣਾ ਦੂਜਾ ਪੈ ਮਨ ਲਾਈ ਗੁਰੂ ਗੁਆਸ ਪੂਜਾ ਜਾਣਾ ਪਾਣਾ ਮਨ ਵਸਾਈ ਪਾਣੇ ਦੇ ਸਭ ਸੁਖ ਪਾਵੈ ਸੰਤੋ ਅੰਤੇ ਨਾਮ ਸੁਖਾਈ ਆਪਣਾ ਆਪਣਾ ਪਛਾਣਾ ਸੰਤੋ ਕੂੜ ਘਰੇ ਵਡਿਆਈ ਪਾਗਣ ਕੀਨਾ ਜਮਨੀ ਚੋਡਾ ਲੈ ਜਾਸੀ।

ਏ ਅੰਤਰ ਆਪੇ ਭਰਮ ਭੁਲਾਈ। ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੈ ਲੁਕਾਈ। ਜਿਨੀ ਜਾਗਾ ਤਰਾਂ ਸਾਧ ਆਇਆ ਸਤਿਗੁਰੂ ਪੂਜ ਬਜਾਈ। ਇਕਨਾ ਨਾਮ ਹੋਇਆ ਭੁਲਾਏ ਇਕਨਾ ਗੁਰਮੁਖ ਦੇ ਬਜਾਈ। ਸਦਾ ਸਦਾ ਸਹਾਇਓ ਸੰਤੋ ਸਿੱਧੀ ਵੱਡੀ ਵਡਿਆਈ। ਤਿਸ ਬਨੇ ਅਵਰਾਂ ਕੋਈ ਰਾਜਾ ਕਰਤ ਭਾਵ ਸੁਮਣਤ ਬਣਾਈ। ਨਿਉ ਤਿਸੈ ਕਹਾ ਸਤ ਸਾਚਾ ਵਿਰਲੇ ਹੁਕਮ ਮਨਾਈ।

ਰਵਿਆ ਸਰਵਦਾਈ ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਨੇ ਕੀਆ ਪਰਵਰਤ ਪਸਾਰਾ ਕਿਨੇ ਕੀਆ ਪੂਜਾ ਵਿਸਤਾਰਾ ਕਿਨੀ ਨਿਵਲ ਭਯੰਕਰ ਸਾਂਦੇ ਹੋਏ ਦੀਨ ਹਰ ਹਰੇ ਹਰਾ ਦੇ ਤੇਰਾ ਭਰੋਸਾ ਪਿਆਰੇ ਆਨਾ ਜਾਣਾ ਬੇਸਾਰਾ ਕਿਨੀ ਗ੍ਰਹਿ ਤਜ ਵਣਗਣ ਪਾਇਆ ਕਿਨੀ ਮੋਨ ਤੂੰ ਸਦਾਇਆ ਕੋਈ ਕਹਿਤੋ ਨਨ ਭਗਵਤੀ ਹੋਏ ਦੀਨ ਹਰ ਹਰ ਉਠਲੀਤੀ ਕਿਨੀ ਕਹਿ ਤੀਰਥ ਵਾਸੀ ਕੋਈ ਅੰਤ ਪਿਆ ਹੁੰਦਾ ਸੀ ਕਿਨੀ ਪਵਨ

ਕਿਨਹੀਂ ਕੁੰਗਰ ਨਿਰਤ ਕਰਾਈ, ਕਿਨਹੂੰ ਵਰਤਨੇ ਮਾਲਾ ਪਾਈ, ਕਿਨਹੀਂ ਤਿਲਕ ਗੋਪੀ ਚੰਦਨ ਲਾਇਆ, ਹੋਏ ਦੀਨ ਹਰ ਹਰ ਹਰ ਧਿਆਇਆ, ਕਿਨਹੀਂ ਸਿੱਧ ਬਹੁ ਚੇਟਕ ਲਾਏ, ਕਿਨਹੀਂ ਭੇਗ ਬਹੁਤ ਆੜ ਬਨਾਏ, ਕਿਨਹੀਂ ਤੰਤ ਮੰਤ ਬਹੁ ਗੇਵਾ, ਹੋਏ ਦੀਨ ਹਰ ਹਰ ਹਰ ਸੇਵਾ, ਕੋਈ ਚਿਤ੍ਰ ਕਹਾਵੈ ਪੰਡਿਤ, ਕੋ ਖਰਟ ਕਰਮ ਸਹਿਤ ਸਿਉ ਮੰਡਿਤ, ਕੋਈ ਕਰੈ ਚਾਰ ਸੁਕਰਣੀ, ਹੋਏ ਦੀਨ ਹਰ ਹਰ ਹਰ ਸ਼ਰਣੀ, ਸਗਲੇ ਕਰਮ ਧਰਮ ਜੁਗ ਸੋਧੇ, ਪਿੰਨਾ ਵਾਹੇ ਮਨ ਪ੍ਰਬੋਧੇ, ਕਉ ਨਾਨਕ ਜੋ ਸਤਸੰਗ ਪਾਇਆ, ਪੂਜੀ ਤ੍ਰਿਸ਼ਨਾ ਮਹਾਂਸੀਤ ਲਾਇਆ, ਰਾਮ ਕਲੀ ਮਹੱਲਾ ਪੰਜਵਾਂ, ਇਸ ਪਾਣੀ ਤੋਂ ਜਿੰਦੂ ਕਰਿਆ, ਮਾਟੀ ਕਾਲੇ ਦੇਵਰਾ ਕਰਿਆ, ਉਹ ਜੋਤ ਲੈ ਸੁਰਤ ਪਰੀਖਿਆ, ਮਾਤ ਘਰ ਮੈਂ ਜਿੰਦੂ ਰੱਖਿਆ, ਰੱਖਣਾ ਅਰਜ ਮਾਰਜਨਾ, ਸਗਲੇ ਜੋੜ ਵਿਚਾਰ ਮਨਾ ਰਹਾ, ਜਿੰਦੀ ਏ ਤੁਭਾ ਮੈਂ ਤਾਰੀ, ਜਿੰਦੀ ਏ ਪ੍ਰਾਤ ਪੁਤਹਾਰੀ, ਜਿੰਦੀ ਏ ਤੁਧ ਬੰਤਾ ਰਮੀਤਾ, ਤਿਸ਼ਟਾ ਗੁਰ ਕੋ ਰੱਖ ਲਿਓ ਚੀਤਾ, ਜਿੰਦੀ ਆ ਤੁਧ ਪਾਉਣਾ ਮੋਲਾ, ਜਿੰਦੀ ਆ ਤੂੰ ਨੀਰ ਮੋਲਾ, ਜਿੰਦੀ ਆ ਤੁਧ ਭਾਵ ਕੁਮਲਨਾ, ਤਿਸ਼ਟਾ ਗੁਰ ਵੀ ਰੋਮਨ ਚਰਣਾ, ਛੱਤੀ ਅਮਰਜਨ ਭੋਜਨ ਦੀਏ, ਅੰਦਰ ਨਾਂ ਟਹਿ ਰਾਮਨ ਕਹਦੀ ਹੈ, ਵਸਦਾ ਕੋ ਬਰਤਨ ਵਸਦਾ ਦੀਓ ਬਰਤਨ ਬਲਨਾ, ਤਿਸ਼ਟਾ ਗੁਰ ਕੇ ਚੇਤ ਰਖ ਚਰਣਾ, ਏਖਨ ਕੋ ਨੇਤਰ ਸੁਨ ਕੋ ਕਰਣਾ, ਹਸਤੋ ਕੁਮਾਵਨ ਬਸਨ ਰਸਨਾ, ਚਰਨ ਚਰਨ ਕੋ ਸਿਰ ਕੀਨੋ ਮੇਰਾ, ਮਨ ਤਿਸ਼ਟਾ ਗੁਰ ਕੇ ਪੂਜੋ ਪੈਰਾ, ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ, ਸਗਲ ਜੋਨ ਮੈਂ ਤੂੰ ਸਿਰ ਧਰਿਆ, ਅਬ ਤੂੰ ਸੀਜ ਭਾਵੈ ਨਹੀਂ ਸੀਜੈ, ਕਾਰੇ ਸਬਲੈ ਮਨ ਪ੍ਰਭਤੀ ਆਈ ਜੈ, ਹੀ ਆਊਹਾਂ ਏਕਾ ਉਹੀ, ਜਦ ਕਦ ਦੇਖਿਆ ਤਤ ਤੋਹੀ, ਤੇਸੇ ਮਨ ਹਾਸ ਕਰੈ, ਜਿਸ ਵੀ ਸਰੈ ਨੇਮ ਨਾ ਸਰੈ, ਹਮ ਅਪਰਾਧੀ ਨਿਰਗੁਣੀ ਹਾਰੇ, ਨਾ ਕੋਈ ਸੇਵਾ ਨਾ ਕਰ ਮਾਰੇ, ਗੁਰਬੋਧ ਵਡ ਭਾਗੀ ਮਿਲਿਆ, ਨਾਨਕ ਦਾਸ ਸੰਗ ਪਾਤਰ ਤਰਿਆ, ਰਾਮ ਕਰੀ ਮਹੱਲਾ ਪੰਜਵਾਂ, ਕਾਹੂੰ ਬਿਹਾਵੈ ਰੰਗ ਰਸ ਪੂਪ, ਕਾਹੂੰ ਬਿਹਾਵੈ ਮਾਇ ਬਾਪੂਤ, ਕਾਹੂੰ ਬਿਹਾਵੈ ਰਾਜ ਮਿਲਕ ਵਪਾਰਾ, ਸੰਤ ਬਿਹਾਵੈ ਹਰ ਨਾਮ ਅਧਾਰਾ, ਰਚਨਾ ਸਚ ਮਨੀ ਸਭ ਕਾ ਏਕ ਧਨੀ ਰਹਾਉ, ਕਾਹੂੰ ਬਿਹਾਵੈ ਬੇਦਰਬਾਦ, ਕਾਹੂੰ ਬਿਹਾਵੈ ਰਸਨਾ ਸਾਧ, ਕਾਹੂੰ ਬਿਹਾਵੈ ਲਫਟ ਸਿੰਘ ਨਾਰੀ, ਸੰਤਰ ਜੇ ਕੇਵਲ ਨਾਮ ਮੁਰਾਰੀ, ਕਾਹੂੰ ਬਿਹਾਵੈ ਖੇਲ ਤੂਆ, ਕਾਹੂੰ ਬਿਹਾਵੈ ਅਮਲੀ ਹੂਆ, ਕਾਹੂੰ ਬਿਹਾਵੈ ਪਰ ਦਰਬ ਚੁਰਾਏ, ਹਰ ਜਨ ਬਿਹਾਵੈ ਨਾਮ ਤੇ ਆਏ, ਕਾਹੂੰ ਬਿਹਾਵੈ ਜੋ ਤੋ ਪੂਜਾ, ਕਾਹੂੰ ਰੋਗ ਸੁਖ ਪਰਮੀਜਾ, ਕਾਹੂੰ ਭਵਨ ਧਾਰ ਜਾਤ ਵਿਹਾਏ, ਸੰਤ ਬਿਹਾਵੈ ਕੀਰਤਨ ਗਾਏ, ਕਾਹੂੰ ਬਿਹਾਵੈ ਨਰੈਣ ਚਾਲਤ, ਕਾਹੂੰ ਬਿਹਾਵੈ ਸੋਪੜ ਮਾਲਤ, ਕਾਹੂੰ ਬਿਹਾਵੈ ਬਾਰ ਪੜਾਵਤ, ਸੰਤ ਬਿਹਾਵੈ ਹਰ ਜਸਗਾਵਤ, ਕਾਹੂੰ ਬਿਹਾਵੈ ਨਾਟਕ ਨਿਰਤੇ, ਕਾਹੂੰ ਬਿਹਾਵੈ ਜੀ ਆਏ ਹਿਰਤੇ, ਕਾਹੂੰ ਬਿਹਾਵੈ ਰਾਜ ਮੰਡਰਤੇ, ਸੰਤ ਬਿਹਾਵੈ ਹਰ ਜਸ ਕਰਤੇ, ਕਾਹੂੰ ਬਿਹਾਵੈ ਮਤਾ ਮਜ਼ੂਰਤ, ਕਾਹੂੰ ਬਿਹਾਵੈ ਸੇਵਾ ਜ਼ਰੂਰਤ, ਕਾਹੂੰ ਬਿਹਾਵੈ ਸੂਤ ਜੀਵਤ, ਸੰਤ ਬਿਹਾਵੈ ਹਰ ਸੀਵਤ, ਜਿਤ ਕੋ ਲਾਇਆ ਤੇਰੀ ਲਗਾਨਾ, ਨਾ ਕੋ ਮੂੜ ਨਹੀਂ ਕੋ ਸਿਆਣਾ, ਕਰ ਕਿਰਪਾ ਜਿਸ ਦੇਵੈ ਨਾਉ, ਨਾਨਕ ਤੱਕ ਬਲ ਬਲ ਜਾਉ, ਰਾਮ ਕਰੀ ਮਹੱਲਾ ਪੰਜਵਾਂ, ਦਾਵਾ ਕਰੇ ਹਰ ਬੂਟ, ਮਾਤ ਕਰਮ ਸੰਕਟ ਤੇ ਝੂਟ, ਜਾ ਕਾ ਨਾਮ ਸਿਮਰਤ ਪਹੁੰਚ ਜਾਏ, ਤੇਸੇ ਸੰਤ ਜਨਾ ਰੱਖ ਰਨਾਏ, ਐਸੇ ਰੱਖਣਾ ਹਰ ਦਿਆਲ, ਜਦ ਕਾ ਦੇਖੋ ਤੂੰ ਪ੍ਰਤਪਾਲ ਰਹਾਓ, ਜਲਤ ਪੀਪਤ ਜਿਉਂ ਤਿਖਾ ਮਟੰਤ, ਧਨਮਿਕ ਸਗਰੇ ਆਵਤ ਕੰਤ, ਤੋਬੀ ਕਾਤਨ ਪ੍ਰਾਣੇ ਦਾਰ, ਤਿਉ ਹਰ ਜਨ ਹਰ ਹਰ ਨਾਮ ਪਿਆਰ, ਕਿਸਾਨੀ ਜਾਂ ਰੱਖ ਹਰ ਗਵਾਲਾ, ਮਾਤ ਪਿਤਾ ਦਇਆ ਜਿਉਂ ਬਾਲਾ, ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ, ਤਿਉ ਹਰ ਜਨ ਰੱਖ ਕੰਠ ਲਾਏ, ਚੌਂਦਲੇ ਬੇਗਤ ਹੋਏ ਆਨੰਦ, ਕੂੰਗਾ ਭਗਤ ਗਾਵੈ ਬਹੁਤ ਛੰਦ, ਪਿੰਗਲ ਪਰਬਤ ਪਰਤੇ ਪਾਰ, ਹਰ ਕਾ ਨਾਮ ਸਗਲੇ ਉਦਾਰ, ਜਿਉਂ ਪਾਵਕ ਸੰਗ ਸੀਤ ਕੋ ਨਾਸ, ਐਸੇ ਪ੍ਰਾਜ ਸਤਸੰਗ ਵਿਨਾਸ, ਜਿਉਂ ਸਾਪਨ ਕਾਪਰ ਉਚਲ ਹੋਤ, ਨਾਨਕ ਜਿਉਂ ਸਾਬੁਨ ਕਾਪਰ ਉਜਲ ਹੋਤ, ਨਾਮ ਜਪ ਸਭ ਭ੍ਰਮ ਪਉ ਖੋਤ, ਜਿਉਂ ਚਕਵੀ ਸੂਰਜ ਕੀ ਆਸ, ਜਿਉਂ ਚਾਤਰਕ ਬੂੰਦ ਕੀ ਪਿਆਸ, ਜਿਉਂ ਕ੍ਰਾਂਕ ਨਾਥ ਕਰਨ ਸਮਾਨੇ, ਤਿਉਂ ਹਰ ਨਾਮ

ਉਪਾਇਆ, ਕਹਿ ਨਾਨਕ ਤੁਸਰਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੁਧ ਉਪਾਏ, ਇੱਕ ਵੇਖ ਪਰਸਣ ਆਇਆ, ਲਭ ਲੋਭ ਹੰਕਾਰ ਚੁਕਾ, ਸਤਿਗੁਰੂ ਭੜਾ ਪਾਇਆ। ਗਹਿ ਨਾਨਕ ਜਿਸਨੋ ਆਪ ਤੁਠਾ, ਤਿੰਨੇ ਅੰਮ੍ਰਿਤ ਗੁਰ ਤੇ ਪਾਇਆ।

ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸੁਮਾਣੀ। ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜੋ ਤੂੰ ਚਲਾਏ ਤਿਵ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਰ ਤੇਰੇ। ਜਿਵ ਤੂੰ ਚਲਾਏ ਤਿਵੈ ਚੱਲੈ, ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਤੇ ਆਵਹੇ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰਾ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ। ਇਹ ਸੋਹਿਲਾ ਸ਼ਬਦ ਸਹਾਵਾ, ਸ਼ਬਦ ਉਹ ਸਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹ ਤਿਨ ਕਹਿ ਮਨ ਵਸਿਆ, ਜਿਨ ਧੁਰੋ ਲਿਖ ਆਇਆ, ਇੱਕ ਫਿਰੇ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਖੁਟਾਮ ਸਹਿਤ ਸਿਉ, ਪਵਿੱਤ ਸੰਗਤ ਸਵਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕੁਮਾਏ। ਸਹਿਸੈ ਜਿਉ ਮਲੀਨ ਹੈ, ਕਿ ਸੰਜਮ ਥੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਹ ਵਜਾਏ। ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿਨੀ ਜਨਮ ਜੁਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲਗਾ, ਮਰਨ ਮਨੋ ਵਿਸਾਰਿਆ, ਵੇਦਾ ਮਹਿ ਨਾਮ ਉਤਮ ਸੋ ਸੁਣੈ ਨਾਹੀ, ਫਿਰੈ ਜੋ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿਨੀ ਜਨਮ ਜੁਐ ਹਾਰਿਆ। ਜਿਉ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜਿਉ ਨਿਰਮਲ, ਸਤਿਗੁਰ ਤੇ ਕਰੜੀ ਕਮਾਣੀ, ਕੁੜਕੀ ਸੋਏ ਪਹੁੰਚੈ ਦਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਾਤਮਾ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾੜੈ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਿਬੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ

ਕੜਕੜ ਅੰਦਰ ਸੋਹਣਿਆ, ਇੱਕ ਦਾਸੀ ਧਾਰੀ ਸਬਲ ਪਸਾਰੀ, ਜੀ ਜੰਤ ਲੈ ਮੋਹਣਿਆ। ਜਿਸ ਨੂੰ ਰੱਖੈ ਸੋ ਸੱਚ ਭਾਖੈ, ਗੁਰ ਕਾ ਸ਼ਬਦ ਵਿਚਾਰਾ, ਕਹੋ ਨਾਨਕ ਜੋ ਪ੍ਰਭ ਕੋ ਭਾਣਾ, ਤਿਸ ਹੀ ਕੋ ਪ੍ਰਭ ਪਿਆਰਾ। ਮਾਣੋ ਪ੍ਰਭ ਮਾਣੋ, ਮੇਰੇ ਪ੍ਰਭ ਕਾ ਮਾਣੋ, ਜਾਣੋ ਪ੍ਰਭ ਜਾਣੋ, ਸਵਾਮੀ ਸੁਗੜ ਸੁਜਾਣੋ, ਸੁਗੜ ਸੁਜਾਦਾ ਸਦ ਭਰ ਦਾਦਾ, ਅੰਮ੍ਰਿਤ ਹਰ ਕਾ ਨਾਮਾ, ਚਾਖੇ ਗਾੜੇ ਸਾਰੇ ਗਪਾੜੇ, ਜਿਨ ਕੈ ਭਾਗ ਮਥਾਨਾ, ਤਿਨ ਹੀ ਪਾਇਆ ਤਿਨੈ ਧਿਆਇਆ, ਸਰਬ ਸਗਲ ਤਿਸੈ ਕਾ ਮਾਣੋ, ਕਹੁ ਨਾਨਕ ਥਿਰ ਤਖਤ ਨਿਵਾਸੀ, ਸੱਚ ਤਿਸੈ ਦੀ ਬਾੜੋ। ਮੰਗਲਾ ਹਰ ਮੰਗਲਾ, ਮੇਰੇ ਪ੍ਰਭ ਕੈ ਸੁੜੀਐ ਮੰਗਲਾ, ਸੋਹਿਲੜਾ ਪ੍ਰਭ ਸੋਹਿਲੜਾ, ਅਨਹਦ ਧੁਨੀਐ ਸੋਹਿਲੜਾ, ਅਨਹਦ ਵਾਜੇ ਸ਼ਬਦੇ ਗਾਜੇ, ਨਿਤ ਨਿਤ ਜਿਸੈ ਵਧਾਈ, ਸੋ ਪ੍ਰਭ ਧਿਆਈਐ ਸਭ ਕਿਛ ਪਾਈਐ, ਮਰੈ ਨਾ ਆਵੈ ਜਾਈ, ਚੁਕੀ ਪਿਆਸਾ ਪੂਰਨ ਆਸਾ, ਗੁਰਮੁਖ ਮਿਲ ਨਿਰਗੁਨੀਐ, ਕਹੋ ਨਾਨਕ ਘਰ ਪ੍ਰਭ ਮੇਰੇ ਕੈ, ਨਿਤ ਨਿਤ ਮੰਗਲ ਸੁਣੀਐ। ਰਾਮ ਕਲੀ ਮਹਲਾ ਪੰਜਵਾ। ਹਰ ਹਰ ਧਿਆਏ ਮਨਾ ਖਿਨ ਨਾ ਵਿਸਾਰੀਐ, ਰਾਮ ਰਾਮਾ ਰਾਮ ਰਵਾ, ਰਮਾ ਕੰਠ ਉਰ ਧਾਰੀਐ, ਉਰ ਧਾਰ ਹਰ ਹਰ ਪੁਰਖ ਪੂਰਨ ਪਾਰ, ਬ੍ਰਹਮ ਨਿਰੰਜਨੋ ਪੈ ਦੂਰ ਕਰਤਾ ਪਾਪ ਹਰਤਾ, ਦੁਸੈ ਦੁਖ ਭਵ ਖੰਡਣੋ, ਜਗਦੀਸ਼ ਈਸ ਗੋਪਾਲ ਮਾਧੋ, ਗੁਣ ਗੋਵਿੰਦ ਵਿਚਾਰੀਐ, ਬਿਨਵੰਤ ਨਾਨਕ ਮਿਲ ਸੰਗ ਸਾਧੂ, ਦਿਨਸ ਰਹਿਣ ਚਿਤਾਰੀਐ, ਚਰਨ ਕਮਲ ਆਧਾਰ, ਜਨ ਕਾ ਆਸਰਾ, ਮਾਲ ਮਿਲਕ ਭੰਡਾਰ, ਨਾਮ ਅਨੰਤ ਧਰਾ, ਨਾਮ ਨਰ ਹਰ ਨਿਧਾਨ ਜਿਨ ਕੈ, ਰਸ ਭੋਗ ਏਕ ਨਰਾਇਣਾ, ਰਸ ਰੂਪ ਰੰਗ ਅਨੰਤ ਬਿਠਲ, ਸਾਸ ਸਾਸ ਤੇ ਆਇਣਾ, ਕਿਲ ਵਿਖ ਹਰਣਾ, ਨਾਮ

ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੀ ਹੈ ਪ੍ਰਭ ਸਾਧ ਜਿਹੜਾ ਮਿਲ ਹਰ ਕੀਰਤਨ ਸੁਣੀਐ ਰਾ ਦਿਆਲ ਪ੍ਰਭੂ ਦਾਮੋਦਰ ਮਾਧੋ ਅੰਤ ਨਾ ਪਾਈਐ ਗੁਨੀਐ ਰਾਮ ਦਿਆਲ ਦੁਖ ਹਰ ਸ਼ਰਣ ਦਾਤਾ ਸਗਲ ਦੁਖ ਦਿਵਾਰਣੋ ਮੋਹ ਸੋਗ ਵਿਕਾਰ ਬਿਖੜੇ ਜਪਤ ਡਾਵੇ ਉਧਾਰਣੋ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇੜ ਥੀਵਾ ਬਿਨਵੰਤ ਨਾਨਕ ਪ੍ਰਭ ਬਿਆ ਕੀਜੈ ਨਾਮ ਤੇਰਾ ਜਪ ਜੀਵਾ ਰੱਖ ਲਈਏ ਪ੍ਰਭ ਭਗਤ ਜਿਹੜਾ ਆਪਣੀ ਚਰਨੀ ਲਾਏ ਰਾਮ ਆਠ ਪੈਰ ਆਪਣਾ ਪ੍ਰਭ ਸਿਮਰੈ ਏਕੋ ਨਾਮ ਤੇ ਆਏ ਰਾਮ ਧਿਆਏ ਸੋ ਪ੍ਰਭ ਤਰੇ ਪਵਜਲ ਰਹੇ ਆਵੜ ਜਾੜਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਬੀਠਾ ਪਹਾੜਾ ਸਭ ਇੱਛ ਪੁੱਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮਿਲੇ ਫਿਰ ਨਾ ਹੀ ਦੁੱਖ ਵਿਸੂਰਿਆ ਰਾਮ ਕਲੀ ਮੱਲਾ ਪੰਜਵਾ ਛੰਤ ਸਲੋਕ ਚਰਨ ਕਮਲ ਸ਼ਰਡਾਗਤੀ ਅਰਦ ਮੰਗਲ ਗੁਣ ਗਾਵ ਨਾਨਕ ਪ੍ਰਭ ਆਰਾਧਿਐ ਬਿਪਤ ਨਿਵਾਰਣ ਰਾਮ ਛੰਤ ਪ੍ਰਭ ਬਿਪਤ ਨਿਵਾਰਣੋ ਤਿਸ ਬਿਨ ਅਵਰ ਨਾ ਕੋਏ ਜੀਓ ਸਦਾ ਸਦਾ ਹਰ ਸਿਮਰੀਐ ਜਲ ਥਲ ਮਹੀਲ ਸੋਏ ਜੀਓ ਜਲ ਥਲ ਮਹੀਲ ਪੂਰ ਰਹਿਆ ਇੱਕ ਨਿਮਖ ਮਨੋ ਨਾ ਵੀਸਰੈ ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸਰੈ ਕਰ ਸੇਵ ਸੇਵਕ ਦਿਨ ਸਰੈੜੀ ਤਿਸ ਭਾਵੈ ਸੋ ਹੋਏ ਜੀਓ ਬਲ ਜਾਏ ਨਾਨਕ ਸੁਖੈ ਦਾਤੇ ਪ੍ਰਗਾਸ ਮਨ ਤਨ ਹੋਏ ਜੀਓ ਸਲੋਕ ਹਰ ਸਿਮਰਤ ਮਨ ਤਨ ਸੁਖੀ ਮਿਰਸੀ ਦੁਤੀਆ ਸੋਚ ਨਾਨਕ ਟੇ ਗੋਪਾਲ ਕੀ ਗੋਵਿੰਦ ਸੰਕਟ ਮੋਚ ਛੰਤ ਪੈ ਸੰਕਟ ਕਾਟੇ ਨਾਰਾਇਣ ਦਇਆਲ ਜੀਓ ਹਰ ਗੁਣ ਆਨੰਦ ਗਾਏ ਦ੍ਰਵ ਦੀਨਾ ਨਾਥ ਪ੍ਰਤਿਪਾਲ ਜੀਓ ਪ੍ਰਤਿਪਾਲ ਅਚੁੱਤ ਪੁਰਖ ਏਕੋ ਤਿਸੈ ਸਿਓ ਰੰਗ ਲਾਗਾ ਕਰ ਚਰਨ ਮਸਤਕ ਮੇਲ ਲੀਨੇ ਸਦਾ ਅੰਨ ਜਾਗਾ ਜੀਓ ਪਿੰਡ ਗ੍ਰਹਿ ਥਾਨ ਤਿਸਕਾ ਤਨ ਜੋਬਨ ਧਨ ਮਾਲ ਜੀਓ ਸਦਾ ਸਦਾ ਬਲ ਜਾਏ ਨਾਨਕ ਸਰਬ ਜੀਆ ਪ੍ਰਤਪਾਲ ਜੀਓ ਸਲੋਕ ਰਸਨਾ ਉਚਰੈ ਹਰ ਹਰੇ ਗੁਣ ਗੋਵਿੰਦ ਵਖਿਆਨ ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰੱਖੈ ਨਿਧਾਨ ਛੰਤ ਸੋ ਸਵਾਮੀ ਪ੍ਰਭ ਰਖ ਕੋ ਅਜਲਤਾ ਕੈ ਲਾਗ ਜੀਓ ਪਰ ਸਾਧੂ ਸੰਗ ਦਿਆਲ ਦੇਵ ਮਨ ਕੀ ਮਤ ਤਿਆਗ ਜੀਓ ਇੱਕ ਓਟ ਕੀ ਜੈ ਜੀਓ ਦੀਜੈ ਆਸ ਇੱਕ ਧਰੜੀ ਤਰੈ ਸਾਧ ਸੰਗੇ ਹਰ ਨਾਮ ਰੱਗੇ ਸੰਸਾਰ ਸਾਗਰ ਸਭ ਤਰੈ ਜਨਮ ਮਰਨ ਬਿਕਾਰ ਛੂਟੇ ਫਿਰ ਨਾ ਲਾਗੈ ਦਾਗ ਜੀਓ ਬਲ ਜਾਏ ਨਾਨਕ ਪੁਰਖ ਪੂਰਨ ਥਿਰ ਜਾ ਕਾ ਸੁਹਾਗ ਜੀਓ ਸਲੋਕ ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ ਨਾਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ਛੰਤ ਸਗਲ ਇੱਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਏ ਜੀਓ ਅੰਧ ਭਿਆ ਵੜ ਪਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ ਗ੍ਰਹਿ ਲਾਲ ਆਏ ਪੁਰਬ ਕਮਾਏ ਤਾਂ ਕਿ ਉਪਮਾ ਕਿਆ ਗਣਾ ਬੇਅੰਤ ਪੂਰਨ ਸੁਖ ਸਹਿਜ ਦਾਤੇ ਕਵਣ ਰਸਨਾ ਗੁਣ ਪੜਾ ਆਪੇ ਮਿਲਾਏ ਕਹਿ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜੀਓ ਪਰ ਜਾਏ ਨਾਨਕ ਸਦਾ ਕਰਤੇ ਸਭ ਮਹਿ ਰਹਿਆ ਸਮਾਏ ਜੀਓ ਰਾਗ ਰਾਮ ਕਰੀ ਮਹਲਾ ਪੰਜਵਾ ਰਣ ਚੁੰਝਣੜਾ ਗਾਓ ਸਖੀ ਹਰ ਏਕ ਧਿਆਵੋ ਸਤਿਗੁਰ ਤੁਮ ਸੇਵ ਸਖੀ ਮਨ ਚਿੰਦਿਆੜਾ ਫਲ ਪਾਵੋ ਰਾਮ ਕਰੀ ਮਹਲਾ ਪੰਜਵਾ ਰੁਤੀ ਸਲੋਕ ਏਕ ਓਂਕਾਰ ਸਤਿਗੁਰ ਪ੍ਰਸਾਦ ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਛੋ ਸਾਧੈ ਧੂਰ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ ਕਿਲ ਵਿਖ ਕਾਟਣ ਪੈ ਹਰੜ ਸੁਖ ਸਾਗਰ ਹਰ ਰਾਏ ਨੀਨ ਦਿਆਲ ਦੁਖ ਭੰਜਨੋ ਨਾਨਕ ਨੀਤ ਧਿਆਏ ਛੰਤ ਜਸ ਗਾਵੋ ਵੜ ਭਾਗੀ ਹੋ ਕਰ ਕਿਰਪਾ ਭਗਵੰਤ ਜੀਓ ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੁਭਾਵੰਤ ਜੀਓ ਗੁਣ ਰੰਗ ਰਾਤੇ ਤਨ ਤੇ ਜਨ ਜਿਨੀ ਇੱਕ ਮਨ ਧਿਆਇਆ ਸਫਲ ਜਨਮ ਪਇਆ ਤਿਨਕਾ ਜਿਨੀ ਸੋ ਪ੍ਰਭ ਪਾਇਆ ਪੁਨ ਦਾਰ ਨ ਤੁਲ ਕਿਰਿਆ ਹਰ ਸਰਬ ਪਾਪਾ ਹੰਤ ਜੀਓ ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜੀਓ ਸਲੋਕ ਉਦਮ ਅਗਮ ਗੋਚਰੋ ਚਰਨ ਕਮਲ ਨਮਸ਼ਕਾਰ ਕਥਨੀ ਸਾ ਤੁਧ ਭਾਵ ਸੀ ਨਾਨਕ ਨਾਮ ਆਧਾਰ ਸੰਤ ਸ਼ਰਨ ਸਾਜਨ ਪਰੋ ਸਵਾਮੀ ਸਿਮਰ ਅਨੰਤ ਸੂਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ ਛੰਤ
रुत सरस बसंत।

0: jet vesak suk mas jio har jio na milya molya mantan saas jio karna nirchal anand sakiye tarn kamal prafulleya sundar sugad sujan beta gun govind mulya vad bhag paya dukh gwaya pai puran aas jio binwant nanak sharan teri mitti jam ki tras jio shlok saad sangat bin brahm hoi karti karm anek komal bandar badiya nanak karm hai lekh jo paane se melya bichhode pi aap nanak prab sharanagati jaka vad pratap chand grikh marut at gakhdi jeth khaade kaam jio prem bichho dohagni drisht na kari ram jio na drisht aave mart haave mahangar muthiya jalbaj machuri tadfadaave sang maya ruthiya kar paap jo ni bhai peet hoi de sasan jam jio binwant nanak ot teri raakh puran kaam jio slok ਸ਼ਰਧਾ ਲਾਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲੀਨੀ ਸਾਜਨੈ ਜਨਮ ਜਨਮ ਕੇ ਮੀਤ ਚਰਣੈ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਛੰਤ ਰੁੱਤ ਬਰਸ ਸਹੇਲੀਆ ਸਾਵਣ ਭਾਦ ਵੇ ਆਨੰਦ ਜੀਓ ਕਾਣੋ ਨਵ ਉੱਠੇ ਜਲ ਥਲ ਪੂਰਿਆ ਮਕਰੰਦ ਜੀਓ ਪ੍ਰਭ ਪੂਰ ਰਹਿਆ ਸਰਬ ਠਾਈ ਹਰ ਨਾਮ ਨਵ ਨਿਤ ਗ੍ਰਹਿ ਭਰੇ ਸਿਮਰ ਸਿਮਰ ਸਿਮਰ ਸਵਾਮੀ ਅੰਤਰ ਜਾਮੀ ਕੁਲ ਸਮੂਹਾ ਸਭ ਤਰੇ ਪ੍ਰਹਿ ਰੰਗ ਜਾਗੇ ਨ ਛਿਦਰ ਲਾਗੇ ਕਿਰਪਾਲ ਸਦ ਬਖਸ਼ਿੰਦ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਭਾਵੰਦ ਜੀਓ ਸਲੋਕ ਆਸ ਪਿਆਸੀ ਮੈਂ ਫਿਰੋ ਕਬ ਭੇਖੋ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲ ਬੇ ਸ਼ਾਂਤ ਨਾ ਉਪਜੈ ਤਿਲ ਪਲ ਰਹਿਣ ਨਾ ਜਾਏ ਹਰ ਸਾਧੈ ਸ਼ਰਨਾਗਤੀ ਨਾਨਕ ਆਸ ਪੁਜਾਏ ਛੰਤ ਰੁਤ ਸਰਬ ਡੰਬਰੋ ਅਸੂ ਕਤ ਕੇ ਹਰ ਪਿਆਸ ਜੀਓ ਖੋਜੰਤੀ ਦਰਸ਼ਨ ਫਿਰਤ ਕਬ ਮਿਲੀਐ ਗੁਣਤਾਸ ਜੀਓ ਬਿਨ ਕੰਤ ਪਿਆਰੇ ਨੈ ਸੁਖ ਸਾਰੇ ਹਾਰ ਕੰਗਣ ਤ੍ਰਿਗ ਬਨਾ ਸੁੰਦਰ ਸੁਗੜ ਸੁੰਦਰ ਸੁਜਾਨ ਚਤੁਰ ਬੇਤਾ ਸੁੰਦਰ ਸੁਜਾਨ ਚਤੁਰ ਬੇਤੀ ਸਾਸ ਬਿਰ ਜੈਸੇ ਤਨਾ ਈਤ ਊਤ ਦਹਿ ਦਿਸ ਅਲੋਕਨ ਮਨ ਮਿਲਣ ਕੀ ਪ੍ਰਭ ਪਿਆਸ ਜੀਓ ਬਿਨਵੰਤ ਨਾਨਕ ਤਾਰ ਕਿਰਪਾ ਮੇਲੋ ਪ੍ਰਭ ਗੁਣਤਾਸ ਜੀਓ ਸਲੋਕ ਜਲਨ ਬੁਝੀ ਸੀਤਲ ਭੈ ਮਨ ਤਨ ਉਪਜੀ ਸ਼ਾਂਤ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਪ੍ਰਾਂਤ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਪ੍ਰਭ ਭੈ ਮਿਟ ਗਏ ਰਮਣ ਰਾਮ ਭਰਪੂਰ ਛੰਤ ਰੁਤ ਸਿਸਿਅਰ ਸੀਤਲ ਹਰ ਪ੍ਰਗਟੇ ਮੰਗਲ ਪੋਹ ਜੀਓ ਜਲਨ ਬੁਝੀ ਦਰਸ ਪਾਇਆ ਬਿਨਸੇ ਮਾਇਆ ਤ੍ਰੋਹ ਜੀਓ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਆਰ ਡੋਰ ਸ਼ਿੰਗਾਰ ਸਭ ਰਸ ਗੁਣ ਗਾਓ ਅਲਖ ਅਭੇਵਿਆ ਪਾਓ ਭਗਤ ਗੋਬਿੰਦ ਬਾਂਛਤ ਜਮਨਾ ਸਾਕੈ ਜੋਹ ਜੀਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹ ਨਾ ਪ੍ਰੇਮ ਬਿਛੋਹ ਜੀਓ ਸਲੋਕ ਹਰ ਧਨ ਪਾਇਆ ਸੁਹਾਗੜੀ ਡੋਲਤ ਨਾਹੀ ਜੀਤ ਸਤ ਸਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਬੀਤ ਨਾਦ ਵਿਨੋਦ ਆਨੰਦ ਕੋੜ ਪ੍ਰਹਿ ਪ੍ਰੀਤਮ ਸੰਗ ਬਨੇ ਮਨ ਬਾਂਛਤ ਫਲ ਪਾਇਆ ਹਰ ਨਾਨਕ ਨਾਮ ਭਨੇ ਛੰਤ ਹਿਮ ਕਰ ਰੁਤ ਮਨ ਭਾਵਤੀ ਮਾਗ ਫਗਣ ਗੁਣਵੰਤ ਜਿਓ ਸਖੀ ਸਹੇਲੀ ਗਾਉ ਮੰਗਲੋ ਗ੍ਰਹਿ ਆਏ ਹਰ ਕੰਤ ਜਿਓ ਗ੍ਰਹਿ ਲਾਲ ਆਏ ਮਨ ਧਿਆਏ ਸੇਜ ਸੁਧ ਸੋਹੀਆ ਵਣ ਤਨਿੰਦਰ ਭਵਨ ਪਏ ਹਰਿਆ ਦੇਖ ਦਰਸ਼ਨ ਮੋਹੀਆ ਮਿਲੇ ਸਵਾਮੀ ਇਛ ਪੁੰਨੀ ਮਨ ਜਪਿਆ ਨਿਰਮਲ ਮੰਤ ਜਿਓ ਬਿਨਵੰਤ ਨਾਨਕ ਨਿਤ ਕਰੋ ਰਲੀਆ ਹਰ ਮਿਲੇ ਸ਼੍ਰੀ ਤਰ ਕੰਤ ਜਿਓ ਸਲੋਕ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਜਿਨ ਜਾਣਿਆ ਸਈ ਤਰੇ ਸੇ ਸੂਰੇ ਸੇ ਵੀਰ ਨਾਨਕ ਤਿਨ ਬਲਿਹਾਰਣੈ ਹਰ ਜਪ ਉਤਰੇ ਤੀਰ ਛੰਤ ਚਰਨ ਬਿਰਾਜਿਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁਖ ਹਰੇ ਹਰ ਭਗਤ ਕੀਆ ਪਰਵੇਸ਼ ਜਿਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮਨ ਤੇ ਬੀਸਰੈ ਤਜ ਆਪ ਸ਼ਰਣੀ ਪਰੇ ਚਰਣੀ ਸਰਬ ਗੁਣ ਜਗਦੀਸਰੈ ਗੋਵਿੰਦ ਗੁਣ ਨਿਧ ਸ਼੍ਰੀ ਰੰਗ ਸਵਾਮੀ ਆਦਿਕੋ ਆਦੇਸ ਜਿਉ, ਬਿਨਵੰਤ ਨਾਨਕ ਮਾਇਆ ਧਾਰੋ ਜੁਗ ਜੁਗੋ ਇੱਕ ਵੇਸ ਜਿਉ। ਰਾਮ ਕਲੀ ਮਹੱਲਾ ਪਹਿਲਾ, ਦੱਖਣੀ ਓਂਕਾਰ ਇੱਕ ਓਂਕਾਰ ਸਤਿਗੁਰ ਪ੍ਰਸਾਦ। ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿਤ, ਓਂਕਾਰ ਸੈਲ ਜੁਗ ਭੈ, ਓਂਕਾਰ ਬੇਦ ਨਿਰਮੈ, ਓਂਕਾਰ ਸ਼ਬਦ ਉਦਰੇ, ਓਂਕਾਰ ਗੁਰਮੁਖ ਤਰੇ। ਓ ਨਮ ਅੱਖਰ ਸੁਣੋ ਵਿਚਾਰ, ਓ ਨਮ ਅੱਖਰ ਤ੍ਰਿਪਾਵਣ ਸਾਰ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਰਹਾਉ ਸਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ, ਗੁਰਮੁਖ ਵਸਤ ਪ੍ਰਾਪਤ ਹੋਵੈ, ਚੁਣ ਲੈ ਮਾਣਕ ਮੋਤੀ, ਸਮਝੈ ਸੂਝੈ ਪੜ ਪੜ ਬੂਝੈ, ਅੰਤ ਨਿਰੰਤਰ ਸਾਚਾ, ਗੁਰਮੁਖ ਦੇਖੈ ਸਾਚ ਸੰਭਾਲੇ, ਬਿਨ ਸਾਚੇ ਜਗ ਕਾਚਾ। ਤਦੈ ਧਰਮ ਤਰੇ ਤਰਮਾਪੁਰ, ਗੁਣਕਾਰੀ ਮਨ ਧੀਰਾ, ਤਦੈ ਧੂਲ ਪੜੈ ਮੁਖ ਮਸਤਕ, ਕੰਚਨ ਭੈ ਮਨੂਰਾ, ਤਨ ਤਰਣੀ ਤਰਿਆ ਪੇ ਜੋਨੀ, ਤੋਲ ਬੋਲ ਸਚ ਪੂਰਾ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਗਿਆਨ ਗਵਾਇਆ ਦੂਜਾ ਪਾਇਆ, ਗਰਭ ਗਲੇ ਬਿਖ ਖਾਇਆ, ਗੁਰ ਰਸ ਗੀਤ ਬਾਦ ਨਹੀਂ ਭਾਵੈ, ਸੁਣੀਐ ਗਹਿਰ ਗੰਭੀਰ ਗਵਾਇਆ, ਗੁਰ ਸੱਚ ਕਹਿਆ ਅੰਮ੍ਰਿਤ ਲਹਿਆ, ਮਨ ਤਨ ਸਾਚ ਸੁਖਾਇਆ, ਆਪੇ ਗੁਰਮੁਖ ਆਪੇ ਦੇਵੈ, ਆਪੇ ਅੰਮ੍ਰਿਤ ਪੀ ਆਇਆ, ਏਕੋ ਏਕ ਹੈ ਸਭ ਕੋਈ, ਹੋ ਮੈਂ ਗਰਭ ਵਿਆਪੈ, ਅੰਤਰ ਬਾਹਰ ਏਕ ਪਛਾਣੈ, ਇਉਂ ਘਰ ਮਹਿਲ ਸੰਜਾਪੈ, ਪ੍ਰਭ ਨੇੜੈ ਹਰ ਦੂਰ ਨਾ ਜਾਣੋ, ਏਕੋ ਸ੍ਰਿਸ਼ਟ ਸੁਭਾਈ, ਏਕ ਅੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ, ਇਸ ਕਰਤੇ ਕੋ ਕਿਉ ਗਹਿ ਰਾਖੋ, ਅਫਰਿਓ ਤਰਿਓ ਨਾ ਜਾਈ, ਮਾਇਆ ਕੇ ਦੇਵਾਨੇ ਪ੍ਰਾਣੀ, ਮਾਇਆ ਕੇ ਦੇਵਾਨੇ ਪ੍ਰਾਣੀ, ਝੂਠ ਠਗੌਰੀ ਪਾਈ, ਲਭ ਲੋ ਮੋਤਾਜ ਵਿਗੁੱਤੇ, ਇਹ ਬਤਾਬ ਫਿਰ ਪਛੁਤਾਈ, ਏਕ ਸਰੇਵੈ ਤਾਂ ਗਤ ਮਿਤ ਪਾਵੈ, ਆਵਣ ਜਾਣ ਰਹਾਈ, ਏਕ ਚਾਰ ਰੰਗ ਇੱਕ ਰੂਪ, ਪਾਉਣ ਪਾਣੀ ਅਗਨੀ ਅਸ ਰੂਪ, ਏਕੋ ਪਵਰ ਪਵੈ ਤਿਹ ਲੋਏ, ਏਕੋ ਬੂਝੈ ਸੂਝੈ ਪਤ ਹੋਏ, ਗਿਆਨ ਧਿਆਨ ਲੈ ਸਮਸਰ ਰਹਿ, ਗੁਰਮੁਖ ਏਕ ਵਿਰਲਾ ਕੋ ਲਹਿ, ਜਿਸਨੋ ਦੇ ਕਿਰਪਾ ਤੇ ਸੁਖ ਪਾਏ, ਗੁਰੂ ਦੁਆਰੈ ਆਖ ਸੁਣਾਏ, ਊਰਮ ਧੂਰਮ ਜੋਤਿ ਉਜਾਲਾ, ਤੀਨ ਭਵਨ ਮਹਿ ਗੁਰ ਗੋਪਾਲਾ, ਉਗਵਿਆ ਅਸ ਰੂਪ ਦਿਖਾਵੈ, ਕਰ ਕਿਰਪਾ ਆਪਣੈ ਘਰ ਆਵੈ, ਊਨਵ ਬਰਸੈ ਨੀ ਝਰ ਧਾਰਾ, ਊਤਮ ਸ਼ਬਦ ਸਵਾਰਣ ਹਾਰਾ, ਇਸ ਏਕੇ ਕਾ ਜਾਣੈ ਭਿਓ, ਆਪੇ ਕਰਤਾ ਆਪੇ ਦਿਓ, ਉਗਵੈ ਸੂਰ ਅਸੁਰ ਸੰਘਾਰੈ, ਉੱਚੋ ਦੇਖ ਸ਼ਬਦ ਵਿਚਾਰੈ, ਉਪਰ ਆਦ ਅੰਤ ਤੇ ਹਲੋਏ, ਆਪੇ ਕਰੈ ਕਥੈ ਸੁਣੈ ਸੋਏ, ਉਹ ਬਿਦਾਤਾ ਮਨ ਤਨ ਦੇ, ਉਹ ਬਿਦਾਤਾ ਮਨ ਮੁਖ ਸੋਏ, ਪ੍ਰਭ ਜਗ ਜੀਵਨ ਅਵਰ ਨਾ ਕੋਏ, ਨਾਨਕ ਨਾਮ ਰਤੇ ਪਤ ਹੋਏ, ਰਾਜਨ ਰਾਮ ਰਵੈ ਹਿਤਕਾਰ, ਰਣ ਮੈ ਲੂਜੈ ਮਨੁਆ ਮਾਰ, ਰਾਤ ਦਿਨ ਅੰਤਰ ਹੈ ਰੰਗ ਰਾਤਾ, ਤੀਨ ਪਵਨ ਜੁਗ ਚਾਰੇ ਜਾਤਾ, ਜਿਨ ਜਾਤਾ ਸੋ ਤਿਸ ਹੀ ਜੇਹਾ, ਅਤ ਨਿਰਮਾਇਲ ਸੀ ਜਿਸ ਦੇਹਾ, ਰੈਸੀ ਰਾਮ ਹਿਰਦੈ ਇੱਕ ਭਾਏ, ਅੰਤਰ ਸ਼ਬਦ ਸਾਚ ਲਿਵਲਾਏ, ਰੋਸ ਨਾ ਕੀਜੈ ਅੰਮ੍ਰਿਤ ਪੀਜੈ, ਰਹਿਣ ਨਹੀਂ ਸੰਸਾਰੇ, ਰਾਜੇ ਰਾਏ ਰੰਗ ਨਹੀਂ ਰਹਿਣਾ, ਆਏ ਜਾਏ ਜੁਗ ਚਾਰੇ, ਰਹਿਣ ਕਹਿਣ ਤੇ ਰਹਿ ਨਾ ਕੋਈ, ਕਿਸ ਪੈ ਕਰੋ ਬੇਨਤੀ, ਏਕ ਸ਼ਬਦ ਰਾਮ ਨਾਮ ਨਿਰੋਧਰ, ਗੁਰਦੇਵੈ ਪਤ ਮਤੀ,
1: ਲਾਜ ਮਰੰਤੀ ਮਰ ਗਈ, ਘੂੰਘਟ ਖੋਲ ਚਲੀ, ਸਾਸ ਦੇਵਾਨੀ ਬਾਵਰੀ, ਸਿਰ ਤੇ ਸ਼ੰਖ ਤਲੀ, ਪ੍ਰੇਮ ਬੁਲਾਈ ਰਲੀ ਸਿਉ, ਮਨ ਮੈਂ ਸ਼ਬਦ ਆਨੰਦ, ਲਾਲ ਰਤੀ ਲਾਲੀ ਭਈ, ਗੁਰਮੁਖ ਭਈ ਨਚਿੰਦ ਲਾਹਾ, ਨਾਮ ਰਤਨ ਜਪ ਸਾਰ, ਲਾਭ ਲੋਭ ਬੁਰਾ ਅਹੰਕਾਰ, ਲਾੜੀ ਚਾੜੀ ਲਾਏ ਤਬਾਰ, ਮਨਮੁਖ ਅੰਧਾ ਮੁਕਤ ਗਵਾਰ, ਲਾਹੇ ਕਾਰਨ ਆਇਆ ਜਗ, ਹੋਏ ਮਜੂਰ ਗਿਆ ਠਗਾਏ ਠੱਗ, ਲਾਹਾ ਨਾਮ ਪੂੰਜੀ ਵੇਸਾ, ਨਾਨਕ ਸੱਚੀ ਪਤ ਸੱਚਾ ਪਾਤ ਸ਼ਾਹ, ਆਏ ਵਿਗੂਤਾ ਜਗ ਜਮ ਪੰਥ, ਆਏ ਨਾ ਮੇਟਣ ਕੋ ਸਮਰੱਥ, ਆਥ ਸੈਲ ਨੀਚ ਘਰ ਹੋਏ, ਆਥ ਦੇਖ ਨਿਵੈ ਜਿਸ ਦੋਏ, ਆਥ ਹੋਏ ਤਾਂ ਮੁਗਧ ਸਿਆਨਾ, ਭਗਤ ਬਿਹੂਨਾ ਜਗ ਬੌਰਾਨਾ, ਸਭ ਮੈਂ ਵਰਤੈ ਇੱਕੋ ਸੋਏ, ਜਿਸਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ, ਜੁਗ ਜੁਗ ਥਾਪ ਸਦਾ ਨਿਰਵੈਰ, ਜਨਮ ਮਰਨ ਨਹੀਂ ਧੰਦਾ ਪੈ ਧੈਰ, ਜੋ ਦੀਸੈ ਸੋ ਆਪੇ ਆਪ, ਆਪ ਉਪਾਏ ਆਪੇ ਘੱਟ ਥਾਪ, ਆਪ ਅਗੋਚਰ ਧੰਦੈ ਲੋਈ, ਜੋਗ ਜੁਗਤ ਜਗ ਜੀਵਨ ਸੋਈ, ਕਰ ਆਚਾਰ ਸੱਚ ਸੁਖ ਹੋਈ, ਨਾਮ ਵਿਹੂਣਾ ਮੁਕਤ ਕਿਵ ਹੋਈ ਵਿਰਨਾਵੈ ਵਿਰੋਧ ਸਰੀਰ ਕਿਉ ਨਾ ਮਿਲੈ ਘਾਟੈ ਮਨ ਪੀਰ ਵਾਟ ਵਟਾਉ ਆਵੈ ਜਾਏ ਕਿਆ ਲੈ ਆਇਆ ਕਿਆ ਪੱਲੈ ਪਾਏ ਵਿਰਨਾਵੈ ਤੋਟਾ ਸਭ ਥਾਏ ਲਾਹਾ ਮਿਲੈ ਜਾ ਦੇ ਬੁਝਾਏ ਵਣਜ ਵਾਪਾਰ ਵਣਜੈ ਵਾਪਾਰੀ ਵਿਰਨਾਵੈ ਕੈਸੀ ਪਤ ਸਾਰੀ ਗੁਣ ਵਿਚਾਰੇ ਗਿਆਨੀ ਸੋਏ ਗੁਣਮੈ ਗਿਆਨ ਪ੍ਰਾਪਤ ਹੋਏ ਗੁਣਦਾਤਾ ਵਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ ਅਗਮ ਅਗੋਚਰ ਕੀਮਤ ਨਹੀਂ ਪਾਏ ਤਾਂ ਮਿਲੀਐ ਜਾ ਲੈ ਮਿਲਾਏ ਗੁਣਵੰਤੀ ਗੁਣ ਸਾਰੇ ਨੀਤ ਨਾਨਕ ਗੁਰਮਤ ਮਿਲੀਐ ਮੀਤ ਕਾਮ ਕ੍ਰੋਧ ਕਾਇਆ ਕੋ ਗਾਲੈ ਕਾਮ ਕ੍ਰੋਧ ਕਾਇਆ ਕੋ ਗਾਲੈ ਕਿਉ ਕੰਚਨ ਜਿਉ ਕੰਚਨ ਸੁਹਾਗਾ ਢਾਲੈ ਕਸ ਕਸ ਵੱਟੀ ਸਹਿ ਸੁਤਾਉ ਨਦਰ ਸਰਾਫ ਬੰਨੀ ਸਚੜਾਓ ਜਗਤ ਪਸੂ ਅਹੰਕਾਲ ਕਸਾਈ ਕਰ ਕਰ ਤੈ ਕਰਨੀ ਕਰ ਪਾਈ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ ਖੋਜਤ ਖੋਜਤ ਅੰਮ੍ਰਿਤ ਪੀਆ ਖਿਮਾ ਗਹੀ ਮਨ ਸਤਿਗੁਰ ਦੀਆ ਖਰਾ ਖਰਾ ਆਖੈ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਤ ਪੀ ਅੰਤ ਮੂਏ ਨਹੀਂ ਜਾਣਿਆ ਖਿਨ ਮੈਂ ਮੂਏ ਜਾ ਸ਼ਬਦ ਪਛਾਣਿਆ ਅਸਥਿਰ ਚੀਤ ਮਰਨ ਮਨ ਮਾਨਿਆ ਗੁਰ ਕਿਰਪਾ ਤੇ ਨਾਮ ਪਛਾਣਿਆ ਗਗਨ ਗੰਭੀਰ ਗਗਨ ਅੰਤਰਵਾਸ ਗੁਣ ਗਾਵੈ ਸੁਖ ਸਹਿਜ ਨਿਵਾਸ ਗਿਆ ਨਾ ਆਵੈ ਆਏ ਨਾ ਜਾਏ ਗੁਰ ਪ੍ਰਸਾਦ ਰਹਿ ਲਿਵਲਾਏ ਗਗਨ ਅਗੰਮ ਅਨਾਥ ਅਜੋਨੀ ਅਸਥਿਰ ਚੀਤ ਸਮਾਧ ਸਗੋਨੀ ਹਰ ਨਾਮ ਚੇਤ ਫਿਰ ਪਵੈ ਨਾ ਜੂਨੀ ਗੁਰਮਤਿ ਸਾਰ ਹੋਰ ਨਾਮ ਬਿਹੂਨੀ ਘਰ ਦਰ ਫਿਰ ਥਾਕੀ ਬਹੁ ਤੇਰੇ ਜਾਤ ਅਸੰਖ ਅੰਤ ਨਹੀਂ ਮੇਰੇ ਕੇਤੇ ਮਾਤ ਪਿਤਾ ਸੁਤ ਧੀਆ ਕੇਤੇ ਗੁਰ ਚੇਲੇ ਫੁਨ ਹੁਆ ਕਾਚੇ ਗੁਰ ਤੇ ਮੁਕਤ ਨ ਹੁਆ ਕੀਤੀ ਨਾਰ ਵਰ ਏਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦੈ ਦਿਸ ਢੂੰਡ ਕਰੈ ਮੈਂ ਪਾਇਆ ਮੇਲ ਪਿਆ ਸਤ ਗੁਰੂ ਮਿਲਾਇਆ ਗੁਰਮੁਖ ਗਾਵੈ ਗੁਰਮੁਖ ਬੋਲੈ ਗੁਰਮੁਖ ਤੋਲ ਤੁਲਾਵੈ ਤੋਲੈ ਗੁਰਮੁਖ ਆਵੈ ਜਾਏ ਨਿਸੰਗ ਪਰ ਹਰ ਮੈਲ ਜਲਾਏ ਕਲੰਕ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਮੱਜਨ ਚੱਜ ਅਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੈ ਪਾਰ ਚੰਚਲ ਚੀਤ ਨ ਰਹੀ ਠਾਏ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਉਰ ਧਾਰੇ ਚੀਤ ਚਿਰ ਜੀਵਨ ਚੇਤਨ ਨਿਤਨੀਤ ਚਿੰਤਤ ਹੀ ਦੀਸੈ ਸਭ ਕੋਏ ਚੇਤੈ ਏਕ ਤਹੀ ਸੁਖ ਹੋਏ ਚੇਤ ਵਸੈ ਚਿੱਤ ਵਸੈ ਰਾਚੈ ਹਰ ਨਾਏ ਮੁਕਤ ਭਇਆ ਪਤ ਸਿਉ ਘਰ ਜਾਏ ਛੀਜੈ ਦੇ ਖੁਲੈ ਇੱਕ ਗੰਡ ਛਿਆ ਨਿਤ ਦੇਖੋ ਜਗ ਹੰਡ ਧੂਪ ਛਾਵ ਜੇ ਸਮ ਕਰ ਜਾਣਾ ਬੰਧਨ ਕਾਟ ਮੁਕਤ ਘਰ ਆਣਾ ਛਾਇਆ ਛੂਛੀ ਜਗਤ ਭੁਲਾਨਾ ਲਿਖਿਆ ਕਿਰਤ ਧਰੇ ਪਰਵਾਨਾ ਛੀਜੈ ਜੋਬਨ ਜਰੂਆ ਸਰਕਾਲ ਕਾਇਆ ਛੀਜੈ ਭਈ ਸਵਾਲ ਜਾਪੈ ਆਪ ਪ੍ਰਭੂ ਤੇ ਲੋਏ ਜੁਗ ਜੁਗ ਦਾਤਾ ਵਿਰ ਨਾ ਕੋਏ ਜਿਉ ਭਾਵੈ ਤਿਉ ਰਾਖੈ ਰਾਖ ਜਸ ਜਾਚੋ ਦੇਵੈ ਪਤ ਸਾਖ ਜਾਗਤ ਜਾਗ ਰਹਾ ਤੁਧ ਭਾਵਾਂ ਜਾ ਤੂੰ ਮੇਲੈ ਤਾ ਤੁਜੈ ਸਮਾਵਾਂ ਜੈ ਜੈਕਾਰ ਜਪੋ ਜਗਦੀਸ਼ ਗੁਰਮਤਿ ਮਿਲੀਐ ਬੀਸ ਇਕੀਸ ਝੱਖ ਬੋਲਣ ਕਿਆ ਜਗ ਸਿਉ ਵਾਦ ਝੂਰ ਮਰੈ ਦੇਖੈ ਪਰਮਾਦ ਜਨਮ ਮੂਏ ਨਹੀਂ ਜੀਵਨ ਆਸਾ ਆਏ ਚੱਲੇ ਭਏ ਆਸ ਨਿਰਾਸਾ ਝੁਰ ਝੁਰ ਝੱਖ ਮਾਟੀ ਰਲ ਜਾਏ ਕਾਲ ਨਾ ਚਾਂਪੈ ਹਰ ਗੁਣ ਗਾਏ ਭਾਈ ਨਵਨਿਤ ਹਰ ਕਹਿ ਨਾਏ ਆਪੇ ਦੇਵੈ ਸਹਿਜ ਸੁਭਾਏ ਨਿਆਨੋ ਬੋਲੈ ਆਪੇ ਬੂਝੈ ਆਪੇ ਸਮਝੈ ਆਪੇ ਸੂਝੈ ਗੁਰ ਕਾ ਕਹਿਆ ਅੰਕ ਸਮਾਵੈ ਨਿਰਮਲ ਸੂਚੇ ਸਾਚੋ ਭਾਵੈ ਗੁਰ ਸਾਗਰ ਰਤਨੀ ਨਹੀਂ ਤੋਟ ਲਾਲ ਪਦਾਰਥ ਸਾਚ ਅਖੋਟ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਨਾਨਕ ਗੁਰਮਤ ਸਾਚ ਸਮਾਵੋ ਟੂਟੈ ਨਿਹੋ ਕੇ ਬੋਲੈ ਸਹੀ ਟੂਟੈ ਬਾਹਾਂ ਦੂਹੂੰ ਦਿਸ ਗਹੀ ਟੂਟ ਪ੍ਰੀਤ ਗਈ ਗੁਰ ਬੋਲ ਗਈ ਬੁਰ ਬੋਲ ਦੁਰਮਤ ਪਰ ਹਰ ਛਾਡੀ ਢੋਲ ਟੂਟੈ ਗੰਠ ਪੜੈ ਵਿਚਾਰ ਗੁਰ ਸ਼ਬਦੀ ਕਰ ਕਾਰਜ ਸਾਰ ਗੁਰ ਸ਼ਬਦੀ ਘਰ ਕਾਰਜ ਸਾਰ ਲਾਹਾ ਸਾਚ ਨਾ ਆਵੈ ਤੋਟਾ ਤ੍ਰਿਭਵਨ ਠਾਕੁਰ ਪ੍ਰੀਤਮ ਮੋਟਾ ਠਾਕੋ ਮਨੁਆ ਰਾਖੋ ਠਾਏ ਠੈਕ ਮੋਈ ਅਵਗੁਣ ਪਛਤਾਏ ਠਾਕੁਰ ਏਕ ਸਬਾਈ ਨਾਰ ਬਹੁਤੇ ਵੇਸ ਕਰੇ ਕੁੜਿਆਰ ਪਰ ਘਰ ਜਾਤੀ ਠਾਕ ਰਹਾਈ ਮਹਿਲ ਬੁਲਾਈ ਠਾਕ ਨਾ ਪਾਈ ਸ਼ਬਦ ਸਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕੁਰ ਧਾਰੀ ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸ਼ਿੰਗਾਰ ਡਾਪਣ ਤਨ ਸੁਖ ਨਹੀਂ ਬਿਨ ਡਰ ਬਿਨ ਠੀ ਡਾਰ ਡਰਪ ਡਰਪ ਮੋਈ ਘਰ ਆਪਣਾ ਡਿਠੀ ਕੰਤ ਸੁਜਾਨ ਡਰ ਰਾਖਿਆ ਗੁਰ ਆਪਣਾ ਨਿਰਭਉ ਨਾਮ ਵਖਾਣ ਡੂੰਗਰ ਵਾਸ ਤਿਖਾ ਕਣੀ ਜਬ ਦੇਖਾ ਨਹੀਂ ਦੂਰ ਤਿਖਾ ਨਿਵਾਰੀ ਸ਼ਬਦ ਮਨ अमृत पिया भरपूर दे दे आखे सब कोई जय भावै तै दे गुरु द्वारे देव सी तिखाने वारे सोए टंडोलत टूंडत हाँ फिरी टै टै पवन करार पारे टहते टह पे हौले निकसे पार अमर अजाची हर मिले तिन कै हों बल जाओ तिन की तूड़ अकोली है संगत मेल मिलाओ मन दिया गुर अपने पाया निर्मल नाओ जिन नाम दिया तिस सेव सा तिस बलहारे जाओ जो सारे सो ढासी तिस बिन अवर ना कोय गुर प्रसादी तिस समला तातन दुख ना होए ना को मेरा किस गही ना को हुआ ना होग आवन जान वे गुच्ची है दुबदा व्यापै रोग नाम विहुने आदमी कलर कंध ग्रंत विरना वै क्यों छूटी है जायर सात लयंत गणत गणा वै अखरी अगणत साचा सोए अज्ञानी मत हीन है गुरबिन ज्ञान न होए टूटी तंत्र बाब की वाजै नहीं विजोग विछड़िया मेलै प्रभु नानक कर संजोग तरवर काया पंख मन तरवर पंखी पंच तत चुगै मिल एक से तिन को फास न रंच उडै ता बेगल बेगले ताकै चोग कणी पंख तुटे फाही पड़ी अवगुण भीड़ बनी बिन साचे क्यों छूटी है हर गुण कर्म मणि आप छडाए छूटी है वड्डा आप तनी गुर प्रसादी छूटी है कृपा आप करे अपना हाथ बढ़ाइया जय पावै तैं दे थर थर कंपै जीड़ा थान विहूणा होए थान मान सच एक है काज न फीटै कोय थिर नारायण थिर गुरु थिर साचा बीचार सुर नर नाथ नाथ तू निधारा आधार सर्व थान थनंतरी तू दाता दातार जय देखा तै एक तू अंत न पारा वार थान थनंतर रब रहया गुर शब्दी विचार अण मंगया दान देव सी वड्डा अगम अपार दया दान दयाल तू कर कर देखण हार दया करै प्रभ मेल है खिन मैं ढाहे उसार दाना तू बिना तुही दाना कै सिर दान दालद भंजन दुख दलन गुरमुख ज्ञान ध्यान तन गया बै झूरी है तन मैं चीत गवार धन बिरली सच संचया निर्मल नाम प्यार तन गया ता जान दे जेरा चै रंग एक मन दी जसर सौंपिया भी करते की टेक धंधा धावत रह गए मन में शब्द आनंद दुर्जन ते साजन पे भेटे गुर गोविंद बन बन फिरती ढूंढती बस्त रही घर बार सतगुर मेली मिल रही जन्म मरण दुख निवार नाना करत न छूटी है विण गुण जमपुर जाहे ना तिस एहो ना ओहो है अवगुण फिर पछताहे ना तिस ज्ञान ना ध्यान है ना तिस तर

ਮਿਲਣਹਾਰ ਜਿਨ ਵਿਛੋੜੀ ਸੋ ਮਿਲ ਸੀ ਗੁਰ ਕੈ ਹਿਤ ਅਪਾਰ। ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲਦੇ ਪਾਪੇ ਪਾ ਸਾਰਾ ਪਰ ਹਰ ਪਾਪ ਪਛਾਣੈ ਆਪ ਨਾ ਤੇ ਸੋਗ ਵਿਜੋਗ ਸੰਤਾਪ। ਨਰਕ ਪੜਨ ਤਉ ਕਿਉ ਰਹੈ ਕਿਉ ਬੰਚੈ ਜਮਕਾਲ ਕਿਉ ਆਵਣ ਜਾਣਾ ਵੀਸਰੈ ਝੂਠ ਬਰ ਬੁਰਾ ਖੈ ਕਾਲ। ਮਨ ਜੰਜਾਲੀ ਵਿਹੜਿਆ ਭੀ ਜੰਜਾਲਾ ਮਾਹੇ ਵਰਨਾਵੈ ਕਿਉ ਛੂਟੀਐ ਪਾਪੇ ਪਚੈ ਪਚਾਹੇ। ਫਿਰ ਫਾਹੀ ਫਾਸੈ ਕਉਆ ਫਿਰ ਪਛਤਾਨਾ ਅਬ ਕਿਆ ਹੂਆ। ਫਾਥਾ ਚੋਗ ਚੁਗੈ ਨਹੀਂ ਬੂਜੈ ਸਤਿਗੁਰ ਮਿਲੈ ਤਾਂ ਆਖੀ ਸੂਜੈ। ਜਿਉ ਮਛਲੀ ਫਾਥੀ ਜਮ ਜਾਲ ਵਿਣ ਗੁਰਦਾ ਤੇ ਮੁਕਤ ਨਾ ਭਾਲ। ਫਿਰ ਆਵੈ ਫਿਰ ਜਾਏ ਇੱਕ ਰੰਗ ਰਚੈ ਰਹਿ ਲਿਵਲਾਏ ਇਵ ਛੂਟੈ ਫਿਰ ਫਾਸ ਨਾ ਪਾਏ। ਬੀਰਾ ਕਰ ਰਹੀ ਬੀਰ ਪਏ ਬਹਿਰਾਏ ਬੀਰ ਚਲੇ ਘਰ ਆਪਣੈ ਬਹਿਣ ਬਿਰੈ ਜਲ ਜਾਏ ਬਾਬਲ ਕੈ ਘਰ ਬੇਟੜੀ ਬਾਲੀ ਬਾਲਨੇ ਜੋ ਲੋੜ ਜੇ ਲੋੜੈ ਵਰ ਕਾਮਣੀ ਸਤਿਗੁਰ ਸੇਵੈ ਤੇ ਬਿਰਲੋ ਗਿਆਨੀ ਬੂਜਣੋ ਸਤਿਗੁਰ ਸਾਚ ਮਿਲੇ ਠਾਕੁਰ ਹੱਥ ਵਡਾਈਆਂ ਜੈ ਭਾਵੈ ਤੈ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਭੰਨ ਭੰਨ ਘੜੀਐ ਘੜ ਘੜ ਭੱਜੈ ਢਾਹੇ ਉਸਾਰੈ ਉਸਰੇ ਢਾਹੈ ਸਰ ਪਰ ਸੁਖੈ ਭੀ ਭਰ ਭੁਖੈ ਭੀ ਭਰ ਭੁਖੈ ਸਮਰੱਥ ਵੇ ਪਰਵਾਹੈ ਭਰਮ ਭੁਲਾਨੇ ਭਏ ਦਿਵਾਨੇ ਵਿਣ ਭਾਗਾ ਕਿਆ ਪਾਈਐ। ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਿਨ ਜਾਈਐ। ਹਰ ਗੁਣ ਗਾਏ ਸਦਾ ਰੰਗ ਰਾਤੇ ਬਹੁੜ ਨਾ ਪਛੋਤਾਈਐ। ਭੱਬੈ ਭਾਲੈ ਗੁਰਮੁਖ ਬੂਜੈ ਤਾਂ ਨਿਜ ਕਰ ਵਾਸਾ ਪਾਈਐ। ਭੱਬੈ ਭਉ ਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਐ ਗੁਰਪ੍ਰਸਾਦੀ ਆਪੋ ਚੀਨੈ ਜੀਵ ਤੇ ਆਇਵ ਮਰੀਐ। ਮਾਇਆ ਮਾਇਆ ਕਰ ਮੋਏ ਮਾਇਆ ਕਿਸੈ ਨਾ ਸਾਥ ਹੰਸ ਚਲੈ ਉੱਠ ਡੁੰਮਣੋ ਮਾਇਆ ਭੁੱਲੀ ਸਾਥ ਮਾਇਆ ਭੁੱਲੀ।

ਧਿਆਈ ਹੈ ਹਰ ਕਾ ਨਾਮ ਆਧਾਰ। ਲੇਖ ਨ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਆਪੇ ਕਾਰਨ ਜਨਕੀਆ ਕਰ ਕਿਰਪਾ ਭਗਤਾਰ, ਕਰਤੇ ਹੱਥ ਵਡਿਆਈਆਂ ਬੂਜੋ ਗੁਰ ਵਿਚਾਰ, ਲਿਖਿਆ ਫਿਰ ਨਾ ਸਕੀਐ ਜੋ ਭਾਵੀ ਤਿਉਂ ਸਾਰ, ਨਦ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ, ਮਨ ਮੁਖ ਭੂਲੇ ਪਚ ਮੋਏ ਉਬਰੇ ਗੁਰ ਵਿਚਾਰ, ਜੇ ਪੁਰਖ ਨਦਰ ਨਾ ਆਵਈ ਤਿਸਕਾ ਕਿਆ ਕਰ ਕਹਿਆ ਜਾਏ, ਬਲੇ ਹਰੀ ਗੁਰ ਆਪਣੇ ਜਿਨ ਹਿਰਦਾ ਦਿੱਤਾ ਦਿਖਾਏ, ਪਾਦਾ ਪੜਿਆ ਆਖੀਐ ਵਿਦਿਆ, ਵਿਚਰੈ ਸਹਿਰ ਸੁਭਾਏ ਵਿਦਿਆ, ਸੂਦੈ ਤਤ ਲਹਿ ਰਾਮ ਨਾਮ ਲਿਵਲਾਏ, ਮਨਮੁਖ ਵਿਦਿਆ ਬਿਕਰਦਾ ਬਿਖ ਖੱਟੇ ਬਿਖ ਖਾਏ, ਮੂਰਖ ਸ਼ਬਦ ਨ ਚੀਨੇ ਸੂਝ ਬੂਝ ਨਹਿਕਾਏ, ਪਾਦਾ ਗੁਰਮੁਖ ਆਖੀਐ ਚਟੜਿਆ ਮਤ ਦੇ ਨਾਮ ਸੰਭਾਲੋ, ਨਾਮ ਸੰਗ੍ਰਹੋ ਲਾਹਾ ਜਗ ਮੈਲੇ, ਸੱਚ ਸੱਚੀ ਪੱਟੀ ਸੱਚ ਮਨ ਪੜੀਐ ਸ਼ਬਦ ਸੁਸਾਰ, ਨਾਨਕ ਸੋ ਪੜਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗਲਹਾਰ। ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ, ਜੈਕਾਰੋ ਤਿਸ ਆਗੈ ਰਹਿ ਰਾਸ ਹਮਾਰੀ, ਸੱਚਾ ਅਪਰ ਅਪਾਰ ਮਸਤਕ ਕਾਟ ਧਰੀ, ਤਿਸ ਆਗੈ ਤਨ ਮਨ ਆਗੈ ਦਿਓ, ਨਾਨਕ ਸੰਤ ਮਿਲੈ ਸੱਚ ਪਾਈਐ, ਸਹਿਜ ਪਾਏ ਜਸ ਲਿਓ ਕਿਆ ਭਵੀਐ, ਸੱਚ ਸੁੱਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਏ, ਰਹਾਉ ਕਵਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਉ, ਸਾਚ ਕਹੋ ਅਰਦਾਸ ਹਮਾਰੀ, ਹਾਂ ਸੰਤ ਜਨਾ ਬਲ ਜਾਓ, ਕਹਿ ਬੈਸੋ ਕਹਿ ਰਹੀ ਹੈ ਬਾਲੇ, ਕਹਿ ਆਵੋ ਕਹਿ ਜਾਹੋ, ਨਾਨਕ ਬੋਲੈ ਸੁਣ ਬੈਰਾਗੀ ਕਿਆ ਤੁਮਾਰਾ ਰਾਹੋ, ਘੱਟ ਘੱਟ ਬੈਸ ਨਿਰੰਤਰ ਰਹੀ ਹੈ ਚੱਲ ਹੈ, ਸਤਿਗੁਰ ਭਾਏ ਸਹਿਜੇ ਆਏ ਹੁਕਮ ਸਦਾਏ, ਨਾਨਕ ਸਦਾ ਰਜਾਏ, ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮੁਖ ਪਾਏ ਗੁਰਮੁਖ ਬੂਝੈ ਆਪ ਪਛਾਣੈ, ਸੱਚੇ ਸੱਚ ਸਮਾਏ ਦੁਨੀਆਂ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਉਦੋਂ ਨਾਨਕ ਦੇਹ ਸੱਚਾ ਵਿਚਾਰੋ, ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ, ਸਾਚ ਕਹੋ ਤੁਮ ਪਾਰ ਗਰਾਮੀ ਤੁਝ ਕਿਆ ਬੈਸਣ ਦੀਜੈ, ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ ਰਹਿ ਹੈ ਏਕਾਂਤ, ਇੱਕੋ ਮਨ ਵਸਿਆ ਆਸਾ ਮਾਹੇ ਨਿਰਾਸੋ, ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾਂ ਦਾਸੋ, ਸੁਣ ਸਵਾਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ, ਰੋਸ ਨਾ ਕੀਜੈ ਉੱਤਰ ਦੀਜੈ ਕਿਉਂ ਪਾਈਐ ਗੁਰਦੁਆਰੋ, ਇਹ ਮਨ ਚਲਤਾ ਸੱਚ ਕਰ ਬੈਸੈ, ਨਾਨਕ ਨਾਮ ਆਧਾਰੋ ਆਪੇ ਮੇਲ ਮਿਲਾਏ ਕਰਤਾ, ਲਾਗੈ ਸਾਚ ਪਿਆਰੋ ਹਾਟੀ ਬਾਟੀ ਰਹਿ ਹੈ ਨਿਰਾਲੇ, ਰੂਖ ਬਿਰਖ ਉਦਿਆਨੇ ਕੰਦ ਮੂਲ ਅਹਾਰੋ, ਖਾਈਐ ਉਦੂ ਬੋਲੈ ਗਿਆਨੇ ਤੀਰਥ ਨਹਾਈਐ ਸੁਖ ਫਲ ਪਾਈਐ, ਮੈਲ ਨਾ ਲਾਗੈ ਕਾਈ ਗੋਰਖ ਪੂਤ ਲੋਹਾਰੀ ਪਾ ਬੋਲੈ ਜੋਗ ਜੁਗਤ ਬਿਦਸਾਈ, ਹਾਟੀ ਬਾਟੀ ਨੀਂਦ ਨਾ ਆਵੈ ਪਰ ਕਰ ਚੇਤਨਾ ਡੋਲਾਈ, ਬਿਨ ਆਵੈ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਈ ਹਾਟ ਪੱਟਣ ਘਰ ਗੁਰੂ ਦਿਖਾਇਆ, ਸਹਿਜੇ ਸੱਚ ਵਾਪਾਰੋ ਖੰਡਿਤ ਨਿੰਦਰਾ ਅਲਪ ਅਹਾਰ, ਨਾਨਕ ਤਤ ਵਿਚਾਰੋ ਦਰਸ਼ਨ ਭੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖਿੰਤਾ ਬਾਰੇ ਅੰਤਰ ਏਕ ਸਰੇਵ ਹੋ, ਖੱਟ ਦਰਸ਼ਨ ਇੱਕ ਪੰਥਾ ਇਨ ਵਿਦ ਮਨ ਸਮਝਾਈਐ, ਪੁਰਖਾ ਬਾਹੜ ਚੋਟ ਨਾ ਖਾਈਐ, ਨਾਨਕ ਬੋਲੈ ਗੁਰਮੁਖ ਬੂਜੈ ਜੋਗ ਜਗਤ ਇਵ ਪਾਈਐ, ਅੰਤਰ ਸ਼ਬਦ ਨਿਰੰਤਰ ਮੁੰਦਰਾ ਹਉ ਮੈਂ ਮਮਤਾ ਦੂਰ ਕਰੀ, ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ, ਖਿੰਥਾ ਚੋਲੀ ਝੋਲੀ ਭਰਪੁਰ ਰਹਿਆ ਨਾਨਕ ਤਾਰੈ ਏਕ ਹਰੀ, ਸੱਚਾ ਸਾਹਿਬ ਸੱਚੀ ਨਾਈ ਪਰਖੈ ਗੁਰ ਕੀ ਬਾਤ ਖਰੀ, ਊਂਦੋ ਖੱਪਰ ਭੰਚ ਪੂਹ ਟੋਪੀ, ਕਾਇਆ ਕੜਾਸਣ ਮਾਂਝਾ ਗੋਟੀ, ਸੱਤ ਸੰਤੋਖ ਸੰਜਮ ਹੈ ਨਾਲ, ਨਾਨਕ ਗੁਰਮੁਖ ਨਾਮ ਸੁਮਾਲ, ਕਵਨ ਸੁ ਗੁਪਤਾ ਕਵਨ ਸੁ ਮੁਕਤਾ, ਕਵਨ ਸੁ ਅੰਤਰ ਬਾਹਰ ਜੁਗਤਾ, ਕਵਨ ਸੁ ਆਵੈ ਕਵਨ ਸੁ ਜਾਏ, ਕਵਨ ਸੁ ਤ੍ਰਿਭਵਨ ਰਹਿਆ ਸਮਾਏ, ਘੱਟ ਘੱਟ ਗੁਪਤਾ ਗੁਰਮੁਖ ਮੁਕਤਾ, ਅੰਤਰ ਬਾਹਰ ਸ਼ਬਦ ਸੁ ਜੁਗਤਾ, ਮਨਮੁਖ ਬਿਨਸੈ ਆਵੈ ਜਾਏ, ਨਾਨਕ ਗੁਰਮੁਖ ਸਾਚ ਸਮਾਏ, ਕਿਉਂ ਕਰ ਬਾਦਾ ਸਰਪਣ ਖਾਦਾ, ਕਿਉਂ ਕਰ ਖੋਇਆ ਕਿਉਂ ਕਰ ਲਾਦਾ, ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ, ਇਹ ਤੱਤ ਵਿਚਾਰੈ ਸੋ ਗੁਰੂ ਹਮਾਰਾ, ਦੁਰਮਤ ਬਾਦਾ ਸਰਪਣ ਖਾਦਾ, ਮਨਮੁਖ ਖੋਇਆ ਗੁਰਮੁਖ ਲਾਦਾ, ਸਤਿਗੁਰ ਮਿਲੈ ਅੰਧੇਰਾ ਜਾਏ, ਨਾਨਕ ਹਉ ਮੈਂ ਮੇਟ ਸਮਾਏ, ਸੁਣ ਨਿਰੰਤਰ ਦੀਜੈ ਬੰਦ ਉਡੈ ਨਾ ਹੰਸਾ ਪੜੈ ਨਾ ਕੰਧ, ਸਹਿਜ ਗੁਫਾ ਕਰ ਜਾਣਾ ਸਾਚਾ, ਨਾਨਕ ਸਾਚੇ ਭਾਵ ਹੈ ਸਾਚਾ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹੋ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਬਣ ਜਾ ਰੇ, ਕਿਉਂ ਕਰ ਸਾਥ ਲੰਘਾਵੋ ਪਾਰੇ, ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕਹਿਤਾ ਆਈ ਭੇਖ ਨਿਵਾਸੀ, ਸਾਚ ਵੱਖਰ ਕੇ ਹਮ ਬਣ ਜਾ ਰੇ, ਨਾਨਕ ਗੁਰਮੁਖ ਉਤਰਸ ਪਾਰੇ, ਕਿਤ ਬਿਦ ਪੁਰਖਾ ਜਨਮ ਵਟਾਇਆ, ਕਾਹੇ ਕੋ ਤੁਝ ਇਹ ਮਨ ਲਾਇਆ, ਕਿਤ ਬਿਦ ਆਸਾ ਮਨਸਾ ਖਾਈ, ਕਿਤ ਬਿਦ ਜੋਤ ਨਿਰੰਤਰ ਪਾਈ, ਬਿੰਦਨਤਾ ਕਿਉਂ ਖਾਈਐ ਸਾਰ, ਨਾਨਕ ਸਾਚਾ ਕਰੋ ਵਿਚਾਰ, ਸਤਿਗੁਰ ਕੈ ਜਨਮੇ ਗਵਨ ਮਿਟਾਇਆ, ਅਨਹਤ ਰਾਤੇ ਇਹ ਮਨ ਲਾਇਆ, ਮਨਸਾ ਆਸਾ ਸ਼ਬਦ ਜਲਾਈ, ਗੁਰਮੁਖ ਜੋਤ ਨਿਰੰਤਰ ਪਾਈ, ਤ੍ਰੈ ਗੁਣ ਮੇਟੇ ਖਾਈਐ ਸਾਰ, ਨਾਨਕ ਤਾਰੇ ਧਾਰਨ ਹਾਰ, ਆਦਿਕੋ ਕਵਨ ਵਿਚਾਰ ਕਥੀਅਲੇ, ਸੁਣ ਕਹਾਂ ਘਰ ਵਾਸੋ ਗਿਆਨ ਕੀ ਮੁੰਦਰਾ, ਕਵਨ ਕਥੀਅਲੇ ਘੱਟ ਘੱਟ।

0: ਕਵਣ ਨਿਵਾਸੋ ਕਾਲ ਕਾ ਠੀਂਗਾ ਜਿਉਂ ਕਿਉਂ ਜਲਾਈ ਲੈ ਕਿਉਂ ਨਿਰਭਉ ਕਰ ਜਾਈਐ ਸਹਿਜ ਸੰਤੋਖ ਕਾ ਆਸਣ ਜਾਣੈ ਕਿਉਂ ਛੇਦੈ ਬਹਿਰਾਈਐ ਗੁਰ ਕੇ ਸ਼ਬਦ ਹੋ ਮੈਂ ਬਿਖ ਮਾਰੈ ਤਾਂ ਨਿਜ ਕਰ ਹੋਵੈ ਵਾਸੋ ਜਿਨ ਰਚ ਰਚਿਆ ਤੇ ਸ਼ਬਦ ਪਛਾਣੈ ਨਾਨਕ ਤਾਂ ਕਾ ਦਾਸੋ ਕਹਾਂ ਤੇ ਆਵੈ ਕਹਾਂ ਇਹੋ ਜਾਵੈ ਕਹਾਂ ਇਹੋ ਰਹਿ ਸਮਾਈ ਇਸ ਸ਼ਬਦ ਕੋ ਜੋ ਅਰਥ ਆਵੈ ਤਿਸ ਗੁਰ ਤਿਲ ਨਾ ਤਮਾਈ ਕਿਉਂ ਤੱਤੈ ਵਗੱਤੈ ਪਾਵੈ ਗੁਰਮੁਖ ਲੱਗੈ ਪਿਆਰੋ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹਿ ਸਮਾਈ ਪੂਰੇ ਗੁਰ ਤੇ ਸਾਚ ਕਮਾਵੈ ਗਤ ਮਿਤ ਸ਼ਬਦ ਪਾਈ ਆਦਕੋ ਬਿਸਮਾਦ ਵਿਚਾਰ ਕਥੀਅਲੇ ਸੁਨ ਨਿਰੰਤਰ ਵਾਸ ਲਿਆ ਅਕਾਲ ਪਤ ਮੁੰਦਰਾ ਗੁਰ ਗਿਆਨ ਵਿਚਾਰੀਅਲੇ ਘੱਟ ਘੱਟ ਸਾਚਾ ਸਰਬ ਜੀਆਂ ਗੁਰਬਚਨੀ ਅਵਗਤ ਸਮਾਈਐ ਤਤ ਨਿਰੰਜਨ ਸਹਿਜ ਲਹਿ ਨਾਨਕ ਦੂਜੀ ਕਾਰ ਨ ਕਰਨੀ ਸੇਵਾ ਸਿੱਖ ਸੁਖੋਜ ਲਹਿ ਹੁਕਮ ਬਿਸਮਾਦ ਹੁਕਮ ਪਛਾਣੈ ਜੀ ਜੁਗਤ ਸਚ ਜਾਣੈ ਸੋਈ ਆਪ ਮੇਟ ਨਿਰਾਲਮ ਹੋਵੈ ਅੰਤਰ ਸਾਧ ਜੋਗੀ ਕਹੀਐ ਸੋਈ ਅਵਗਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ ਸਤਿਗੁਰ ਪਰਚੈ ਪਰਮ ਪਦ ਪਾਈਐ ਸਾਚਾ ਸ਼ਬਦ ਸਮਾਇ ਲਿਆ ਏਕੋ ਕੋ ਸਚ ਏਕਾ ਜਾਣੈ ਹੋਮੈ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੈ ਅੰਤਰ ਕਮਲ ਪ੍ਰਗਾਸ ਥੀਆ ਜੀਵਤ ਮਰੈ ਤਾਂ ਸਭ ਕਿਛੁ ਸੂਝੈ ਅੰਤਰ ਜਾਣੈ ਸਰਬ ਦਇਆ ਨਾਨਕ ਤਾਂ ਕੋ ਮਿਲੈ ਵਡਾਈ ਆਪ ਪਛਾਣੈ ਸਰਬ ਜੀਆ ਸਾਚਾ ਉਪਜੈ ਸਾਚ ਸਮਾਵੈ ਸਾਚੇ ਸੂਚੇ ਏਕ ਮਇਆ ਝੂਠੇ ਆਵੈ ਠਵਰ ਨਾ ਪਾਵੈ ਦੂਜੈ ਆਵਾ ਗਾਉਣ ਪਿਆ ਆਵਾ ਗਾਉਣ ਮਿਟੈ ਗੁਰ ਸ਼ਬਦੀ ਆਪੇ ਪਰਖੈ ਬਖਸ਼ ਲਿਆ ਏਕਾ ਬੇਦਨ ਬਦੂਜੈ ਵਿਆਪੀ ਨਾਮ ਰਸਾਇਣ ਵੀ ਸਰਿਆ ਸੋ ਬੂਜੈ ਜਿਸ ਆਪ ਬੁਝਾਏ ਗੁਰ ਕੈ ਸ਼ਬਦ ਸੁਮੁਕਤ ਭਇਆ ਨਾਨਕ ਤਾਰੇ ਤਾਰਨ ਹਾਰਾ ਹਉ ਮੈਂ ਦੂਜਾ ਪਰ ਹਰਿਆ ਮਨਮੁਖ ਭੁੱਲੈ ਜਮ ਕੀ ਕਾਣ ਪਰ ਕਰ ਜੋ ਹੈ ਜਹਾਣੇ ਹਾਣ ਮਨਮੁਖ ਭਰਮ ਪਵੈ ਬੇਬਾਣ ਵੇ ਮਾਰਗ ਮੂਸੈ ਮੰਤਰ ਮਸਾਣ ਸ਼ਬਦ ਨਾ ਚੀਨੈ ਲਵੈ ਕੁਬਾਣ ਨਾਨਕ ਸਾਚ ਰਤੇ ਸੁਖ ਜਾਣ ਗੁਰਮੁਖ ਸਾਚੇ ਕਾ ਭਾਉ ਭਾਵੈ ਗੁਰਮੁਖ ਬਾਣੀ ਘੜ ਘੜਾਵੈ ਗੁਰਮੁਖ ਨਿਰਮਲ ਹਰ ਗੁਣ ਗਾਵੈ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਗੁਰਮੁਖ ਰੋਮ ਰੋਮ ਹਰ ਧਿਆਵੈ ਨਾਨਕ ਗੁਰਮੁਖ ਸਾਚ ਸਮਾਵੈ ਗੁਰਮੁਖ ਪਰਚੈ ਬੇਦ ਵਿਚਾਰੀ ਗੁਰਮੁਖ ਪਰਚੈ ਤਰੀਐ ਤਾਰੀ ਗੁਰਮੁਖ ਪਰਚੈ ਸੁਸ਼ਬਦ ਗਿਆਨੀ ਗੁਰਮੁਖ ਪਰਚੈ ਅੰਤਰ ਬਿਦ ਜਾਨੀ ਗੁਰਮੁਖ ਪਾਈਐ ਲੱਖ ਅਪਾਰ ਨਾਨਕ ਗੁਰਮੁਖ ਮੁਕਤ ਦੁਆਰ ਗੁਰਮੁਖ ਅਕਥ ਕਥੈ ਵਿਚਾਰ ਗੁਰਮੁਖ ਨਿਭੈ ਸਪਰਿਵਾਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸ਼ਬਦ ਆਚਾਰ ਸ਼ਬਦ ਭੇਦ ਜਾਣੈ ਜਾਣਾਈ ਨਾਨਕ ਹੋਮੈ ਜਾਲ ਸਮਾਈ ਗੁਰਮੁਖ ਧਰਤੀ ਸਾਚੈ ਸਾਜੀ ਤਿਸਮੈ ਉਪਤ ਖਪਤ ਸੁਬਾਜੀ ਗੁਰ ਕੈ ਸ਼ਬਦ ਰਪੈ ਰੰਗ ਲਾਏ ਸਾਚ ਰਤੋ ਪਤ ਸਿਉਂ ਘਰ ਜਾਏ ਸਾਚ ਸ਼ਬਦ ਬਿਨ ਪਤ ਨਹੀਂ ਪਾਵੈ ਨਾਨਕ ਬਿਨ ਆਵੈ ਕਿਉਂ ਸਾਚ ਸਮਾਵੈ ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ ਗੁਰਮੁਖ ਭਾਵ ਜਲ ਤੇਰੀ ਹੈ ਸੱਚ ਸੁੱਧੀ ਗੁਰਮੁਖ ਸਰ ਅਪਸਰ ਬਿਦ ਜਾਣੈ ਗੁਰਮੁਖ ਪਰ ਵਿਰਤ ਨਰ ਵਿਰਤ ਪਛਾਣੈ ਗੁਰਮੁਖ ਤਾਰੇ ਪਾਰ ਉਤਾਰੇ ਨਾਨਕ ਗੁਰਮੁਖ ਸ਼ਬਦ ਨਿਸਤਾਰੇ ਨਾਮੇ ਰਾਤੇ ਹੋਮੈ ਜਾਏ ਨਾਮ ਰਤੇ ਸੱਚ ਰਹੇ ਸਮਾਏ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵੈ ਮੁਖ ਦੁਆਰ ਨਾਮ ਰਤੇ ਤ੍ਰਿਭਵਨ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸੱਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਿਨ ਨਾਵੈ ਬੋਲੈ ਸਭ ਵਿਕਾਰ ਨਾਨਕ ਨਾਮ ਰਤੇ ਤਿੰਨ ਕਉ ਜੈਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋ ਜੁਗਤ ਸੱਚ ਰਹਿ ਸਮਾਏ ਬਾਰੇ ਮੈਂ ਜੋਗੀ ਭਰਮਾਏ ਸੰਨਿਆਸੀ ਛੈ ਚਾਰ ਗੁਰ ਕੈ ਸ਼ਬਦ ਜੋ ਮਰਜੀ ਵੈ ਸੋ ਪਾਏ ਮੁਖ ਦੁਆਰ ਬਿਨ ਸ਼ਬਦ ਸਭ ਦੂਜੈ ਲਾਗੇ ਦੇਖੋ ਹਿਰਦੈ ਵਿਚਾਰ ਨਾਨਕ ਵੱਡੇ ਸੇਵਟ ਭਾਗੀ ਜਿਨੇ ਸੱਚ ਰੱਖਿਆ ਔਰ ਧਾਰ ਗੁਰਮੁਖ ਰਤਨ ਲਹਿ ਲਿਵਲਾਏ ਗੁਰਮੁਖ ਪਰਖ ਹੈ ਰਤਨ ਸੁਭਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨ ਪਤੀ ਆਏ ਗੁਰਮੁਖ ਲੱਖ ਲਖਾਏ ਤਿਸ ਭਾਵੈ ਨਾਨਕ ਗੁਰਮੁਖ ਚੋਟ ਨਾ ਖਾਵੈ ਗੁਰਮੁਖ ਨਾਮਦਾਨ ਇਸ਼ਨਾਨ ਗੁਰਮੁਖ ਲਾਗੈ ਸਹਿਜ ਧਿਆਨ ਗੁਰਮੁਖ ਪਾਵੈ ਦਰਗਾ ਮਾਨ ਗੁਰਮੁਖ ਭਾਉ ਪੰਜਨ ਪ੍ਰਧਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਸ਼ਾਸਤਰ ਸਿਮਰਤ ਵੇਦ ਗੁਰਮੁਖ ਪਾਵੈ ਘੱਟ ਘੱਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੈ ਗੁਰਮੁਖ ਸਗਲੀ ਗਣਤ ਮਿਟਾਵੈ ਗੁਰਮੁਖ ਰਾਮ ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਛਾਤਾ ਬਿਨ ਗੁਰ ਭਰਮੈ ਆਵੈ ਜਾਏ ਬਿਨ ਗੁਰ ਘਾਲ ਨਾ ਪਵਈ ਥਾਏ ਬਿਨ ਗੁਰ ਮਨੁਆ ਅਤ ਡੁਲਾਏ ਬਿਨ ਗੁਰ ਤ੍ਰਿਪਤ ਨਹੀਂ ਬਿਖਾਏ ਬਿਨ ਗੁਰ ਬਿਸੀਅਰ ਜਸੈ ਮਰ ਵਾਟ ਬਿਨ ਗੁਰ ਨਾਨਕ ਗੁਰਬਿਨ ਘਾਟੇ ਘਾਟ ਜਿਸ ਗੁਰ ਮਿਲੈ ਤਿਸ ਪਾਰ ਉਤਾਰੈ ਅਵਗੁਣ ਮੇਟੈ ਗੁਣ ਨਿਸਤਾਰੈ ਮੁਕਤ ਮਹਾਸੁਖ ਗੁਰ ਸ਼ਬਦ ਵਿਚਾਰ ਗੁਰਮੁਖ ਕਦੇ ਨਾ ਆਵੈ ਹਾਰ ਤਨ ਹਟੜੀ ਇਹ ਮਨ ਵਣ ਜਾਰਾ ਨਾਨਕ ਸਹਿਜੇ ਸੱਚ ਵਾਪਾਰਾ ਗੁਰਮੁਖ ਬਾਂਧਿਓ ਸੇਤ ਵਿਧਾਤੈ ਲੰਕਾ ਲੂਟੀ ਦੈਤ ਸੰਤਾਪੈ ਰਾਮ ਚੰਦ ਮਾਰਿਓ ਅਹਿ ਰਾਵਣ ਬੇ ਭੇਦ ਬਪੀਖਣ ਬਪੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰਤ ਪਾਹਣ तारे गुरमुख कोड़ते तीस उधारे। गुरमुख चुके आवण जान गुरमुख दरगाह पावे मान गुरमुख खोटे खोटे खरे पछाण गुरमुख लागे सहज ध्यान गुरमुख दरगाह सिफत समाए नानक गुरमुख बंध न पाए गुरमुख नाम निरंजन पाए गुरमुख होमै शब्द जलाए गुरमुख साचे के गुण गाए गुरमुख साचा रह समाए गुरमुख साच नाम पत उत्तम होए नानक गुरमुख सगल भवन की सोजी होए कवन मूल कवन मत मेला तेरा कवन गुरु जिसका तू चेला कवन कथा ले रहो हो निराले बोला नानक सुनो तुम बाले इस कथा का देव विचार भव जल शब्द लंगा बनहार पवन आरंभ सत गुरमत वेला शब्द गुरु सुरत धुन चेला कथ कथा ले रहो निराला नानक जुग जुग गुर गोपाला एक शब्द जित कथा विचारी गुरमुख हो मैं अगन निवारी मैन के दांत क्यों खाई है सार जित गर्भ जाय सो कवन आहार हिवै का घर मंदिर अगन पिराहन कवन गुफा जित रह अबाहन इत उत किसको जान समावै कवन ध्यान मन मन समावै हो मैं विचो खोवै दूजा मिटै इको होवै जग करड़ा मनमुख गावार शब्द कमाइए खाइए सार अंतर बाहर इको जाना नानक अगन मरै सतगुर कै भाणै सच भै राता गर्भ निवार एको जाता शब्द विचार है शब्द सह सच अंतर ही आ तन मन शीतल रंग रंगिया काम क्रोध बिख अगन निवारे नानक नदरी नदर प्यारे कवन मुख चंद हिवै कर छाया कवन मुख सूरज तपै तपाया कवन मुख काल जोहत नित रह कवन बुद्ध गुरमुख पत रह कवन जोत जो काल संघार है बोलै बाणी नानक विचार है शब्द भाखत सस जोत अपार है सस कर सूर वसै मिटै अंधियारा सुख दुख समकर नाम अधारा आपे पार उतारन हारा गुर परचै मन साच समाए प्रणवत नानक काल न खाए नाम तत् सब ही सिर जापै बिन आवै दुख काल संतापै तत्तो तत् मिलै मन मानै दूजा जाय एकत करानै बोलै पवना गगन गरजै नानक नेचल मिलन सहजै अंतर सुनंग बाहर सुनंग त्रिभवन सुनम सुनंग चौथे सुनै जो नर जानै ताको पाप न पुनंग घट घट सुन का जानै भेओ आदि पुरख निरंजन देओ जो जन नाम निरंजन राता नानक सोई पुरख विधाता सुनो सुन कह सब कोई अनहत सुन कहाते होई अनहत सुन रते से कैसे जिसते उपजे तिस ही जैसे ओ जन्म न मरै न आवै जाहे नानक गुरमुख मन समझाहे नौ सरस भर दसवै पूरे तै अनहत सुन बजावै तूरे साचै राखे देख हजूरे घट घट साच रहया भरपूरे गुप्ती बाणी प्रगट होए नानक परख लए सच सोए सहज भाए सहज भाए मिली असुख होवै गुरमुख जागै नींद न सोवै सुन शब्द न अपरंपर धारै कहते मुक्त शब्द निस्तारै गुर की दीखिया से सच राते नानक आप गवाए मिलन नहीं प्राते को बुद्ध चवावै सो कित ठाए क्यों तत न बूझै झोटा खाए जमदर बादे कोई न राखै बिन शब्द ना ही पत साखै क्यों कर बूझै पावै पार नानक मनमुख ना बुझै गवार को बुद्ध मिटै गुर शब्द विचार सतगुर भेटै मोख द्वार तत न चीनै मनमुख जल जाए दुरमत विछड़ चोटा खाए मानै हुक्म सबे गुण ज्ञान नानक दरगाह पावै मान सच वखर तन पिलै होए आप तरै तारे भी सोए सहज रता बुझै पत होए ताकि कीमत करै न कोए जै देखा तै रहे समाए नानक पार परै सब पाए सो शब्द का कहा वास कथिय ले जित तरिय भव जल संसार त्रै सत अंगल वाई कही है तिस कहो कवन अधारो बोलै खेलै अस्थिर होवै क्यों कर लख लखाए सुन स्वामी सच नानक प्रणवै अपने मन समझाए गुरमुख शब्द सच लिव लागै कर नदरी मेल मिलाए आपे दाना आपे बीना पूरे भाग समाए सो शब्द को निरंतर वास अलखं जै देखा तै सोई पवन का वासा सुन ने वासा अकल कला धर सोई नदर करे शब्द घट मैं वसै विचो भरम गवाए तन मन निर्मल निर्मल बाणी नामो मन वसाए शब्द गुरु भव सागर तरियै इत उत एको जाणै चिहन वर नहीं छाया माया नानक शब्द पछाणै त्रै सत अंगल वाई अदु सुन सच आहारो गुरमुख बोलै तत बिरोलै चीनै लख अपारो त्रै गुण मेटै शब्द वजाए शब्द वसाए ता मन चुकै अहंकारो अंतर बाहर एको जाणै ता हर नाम लगै प्यारो सुख मना एड़ा पिंगला बूझै जा आपे लख लखाए नानक त्योते ऊपर साचा सतगुर शब्द समाए मन का जियो पवन कथियले पवन कहाँ रस खाई ज्ञान की मुंद्रा कवन औदू सिद्ध की कवन कमाई बिन शब्द रस न आवै औदू हमें प्यास न जाए शब्द रते अमृत रस पाया साचे रहे अगाई कवन बुद्ध जित अस्थिर रही है कित भोजन तृप्ता सै नानक दुख सुख सम कर जापै सतगुर ते काल न ग्रासै रंग न राता रस नहीं माता बिन गुर शब्द है जल बलता ता बिन न राख्या शब्द न भाख्या पवन न साध्या सच न अराध्या कथ कथाले समकर रह तौ नानक आत्म राम को लह गुर प्रसादी रंगे राता अमृत पिया साचे माता गुर विचारी अगन निवारी अप्यो पियो आत्म सुखधारी ਸੱਚ ਅਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਝੈ ਕੋ ਵਿਚਾਰੀ ਹੋ ਮਨ ਮੈਂਗਲ ਕਹਾਂ ਬਸੀ ਅਲੇ ਕਹਾਂ ਬਸੈ ਹੋ ਭਵਨਾ ਕਹਾਂ ਬਸੈ ਸੋ ਸ਼ਬਦ ਔਦੂ ਤਾਕੋ ਚੁੱਕੈ ਮਨ ਕਾ ਭਵਨਾ ਨਦਰ ਕਰੇ ਤਾਂ ਸਤਿਗੁਰੁ ਮੇਲੇ ਤਾਂ ਨਿਜ ਕਰ ਵਾਸਾ ਇਹੋ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੈ ਧਾਵਤ ਵਰਜ ਰਹਾਏ ਕਿਉਂ ਮੂਲ ਪਛਾਣੈ ਆਤਮ ਜਾਣੈ ਕਿਉਂ ਸੱਸ ਕਰ ਸੂਲ ਸਮਾਵੈ ਗੁਰਮੁਖ ਹੋਮੈ ਵਿੱਚੋ ਖੋਵੈ ਤਾਂ ਨਾਨਕ ਸਹਿਜ ਸਮਾਵੈ ਇਹੋ ਮਨ ਨਿਚਲ ਹਿਰਦੈ ਬਸੀ ਅਲੇ ਗੁਰਮੁਖ ਮੂਲ ਪਛਾਣ ਰਹੈ ਅਨਾਭ ਪਵਨ ਕਰ ਆਸਣ ਬੈਸੈ ਗੁਰਮੁਖ ਖੋਜ ਤਤਲ ਹੈ ਸੋ ਸ਼ਬਦ ਨਿਰੰਤਰ ਨਿਜ ਕਰ ਆਛੈ ਤ੍ਰਿਭਵਨ ਜੋਤ ਸੋ ਸ਼ਬਦ ਲਹੈ ਖਾਵੈ ਦੁਖ ਭੁਗ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹੈ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੈ ਨਾਨਕ ਆਖੈ ਸੱਚ ਸੁਭਾਖੈ ਸੱਚ ਰਪੈ ਰੰਗ ਕਬੂ ਨਾ ਜਾਵੈ ਜਾਏ ਹੋ ਹਿਰਦਾ ਦੇ ਨਾ ਹੋਤੀ ਤਾਂ ਮਨ ਕੈਠੈ ਰਹਿਤਾ ਨਾਭ ਕਮਲ ਅਸਥੰਭ ਨਾ ਹੋਤੋ ਤਾਂ ਪਵਨ ਕਵਨ ਕਰ ਸਹਿਤਾ ਰੂਪ ਨਾ ਹੋਤੋ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਲਿਵ ਲਾਈ ਰਖਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ ਵਰਨ ਭੇਖ ਸਰੂਪ ਨਾ ਜਾਪੀ ਕਿਉਂ ਕਰ ਜਾਪਸ ਸਾਚਾ ਨਾਨਕ ਨਾਮ ਰਤੇ ਬੈਰਾਗੀ ਇਕ ਇਬ ਤਬ ਸਾਚੋ ਸਾਚਾ ਹਿਰਦਾ ਦੇ ਨਾ ਹੋਤੀ ਉਦੂ ਤੋਂ ਮਨ ਸੁਣ ਰਹੇ ਬੈਰਾਗੀ ਨਾਭ ਕਮਲ ਅਸਥੰਭ ਨਾ ਹੋਤੋ ਤਾਂ ਨਿਜ ਕਰ ਬਸਤਾ ਪਵਨ ਅਨਰਾਗੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਤਾਂ ਅਕਲੀਨ ਰਹਿਤੋ ਸ਼ਬਦ ਸੋ ਸਾਰ ਗਾਉਣ ਗਗਨ ਜਬ ਤਬੈ ਨਾ ਹੋਤੋ ਤ੍ਰਿਭਵਨ ਜੋਤ ਆਪੇ ਨਿਰੰਕਾਰ ਵਰਨ ਭੇਖ ਅਸਰੂਪ ਨਾ ਅਸਰੂਪ ਸੋ ਏਕੋ ਏਕੋ ਸ਼ਬਦ ਵਿਡਾਣੀ ਸੱਚ ਬਿਨਾ ਸੁੱਚਾ ਕੋ ਨਾਹੀ ਨਾਨਕ ਅਕਥ ਕਹਾਣੀ ਕਿਤ ਕਿਤ ਬਿਦ ਜਗ ਉਪਜੈ ਪੁਰਖਾ ਕਿਤ ਕਿਤ ਦੁੱਖ ਬਿੰਸ ਜਾਈ ਹੋ ਮੈਂ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਆ ਦੁੱਖ ਪਾਏ ਗੁਰਮੁਖ ਹੋਵੈ ਸੋ ਗਿਆਨ ਤੱਤ ਵਿਚਾਰੈ ਹੋ ਮੈਂ ਸ਼ਬਦ ਜਲਾਏ ਤਨ ਮਨ ਨਿਰਮਲ ਨਿਰਮਲ ਬਾਣੀ ਸੱਚ ਰਹਿ ਸਮਾਏ ਨਾਮੇ ਨਾਮ ਰਹਿ ਬੈਰਾਗੀ ਸਾਚ ਰੱਖਿਆ ਉਰ ਧਾਰੇ ਨਾਨਕ ਬਿਰਨਾਵੈ ਜੋ ਕਦੇ ਨਾ ਹੋਵੈ ਦੇਖੋ ਹਿਰਦੈ ਵਿਚਾਰੇ ਗੁਰਮੁਖ ਸਾਚ ਸ਼ਬਦ ਵਿਚਾਰੈ ਕੋਈ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੈ ਬਿਰਲਾ ਬੂਝੈ ਕੋਈ ਗੁਰਮੁਖ ਨਿਜ ਕਰ ਵਾਸਾ ਹੋਏ ਗੁਰਮੁਖ ਜੋਗੀ ਜੁਗਤ ਪਛਾਣੈ ਗੁਰਮੁਖ ਨਾਨਕ ਇੱਕੋ ਜਾਣੈ ਬਿਨ ਸਤਿਗੁਰ ਸੇਵੇ ਜੋਗ ਨਾ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਿਗੁਰ ਭੇਟੇ ਮਹਾਂ ਦੁੱਖ ਪਾਏ ਬਿਨ ਸਤਿਗੁਰ ਭੇਟੇ ਮਹਾਂ ਗਰਭ ਗੁਭਾਰ ਨਾਨਕ ਬਿਨ ਗੁਰਮੁਆ ਜਨਮ ਹਾਰ ਗੁਰਮੁਖ ਮਨ ਜੀਤਾ ਹੋ ਮੈਂ ਮਾਰ ਗੁਰਮੁਖ ਸਾਚ ਰੱਖਿਆ ਉਰ ਧਾਰ ਗੁਰਮੁਖ ਜਗ ਜੀਤਾ ਜਮਕਾਲ ਮਾਰ ਵਿਧਾਰ ਗੁਰਮੁਖ ਦਰਗਾਹ ਨਾ ਆਵੈ ਹਾਰ ਗੁਰਮੁਖ ਮੇਲ ਮਿਲਾਏ ਸੁਜਾਣਾ ਨਾਨਕ ਗੁਰਮੁਖ ਸ਼ਬਦ ਪਛਾਣੈ ਸ਼ਬਦ ਹੈ ਕਰਨ ਬੇੜਾ ਸੁਣ ਤੂੰ ਔਦੂ ਬਿਨ ਆਵੈ ਜੋਗ ਨਾ ਹੋਈ ਨਾ ਮੈਂ ਰਾਤੇ ਆਂਦਨ ਮਾਤੇ ਨਾ ਮੈਂ ਤੇ ਸੁਖ ਹੋਈ ਨਾ ਮੈਂ ਹੀ ਤੇ ਸਭ ਪ੍ਰਗਟ ਹੋਵੈ ਨਾ ਮੈਂ ਸੋਝੀ ਪਾਏ ਬਿਨ ਆਵੈ ਭੇਖ ਕਰੈ ਬਹੁ ਤੇਰੇ ਸੱਚਾ ਆਪ ਖੁਆਈ ਸਤਿਗੁਰ ਤੇ ਨਾਮ ਪਾਈਐ ਔਦੂ ਜੋਗ ਜੁਗਤ ਨਾ ਜੋਗ ਜੁਗਤਾ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਆਵੈ ਮੁਕਤ ਨਾ ਹੋਈ ਤੇਰੀ ਗਤ ਮਿਤ ਤੂੰ ਹੈ ਜਾਣੈ ਕਿਆ ਕੋ ਆਖ ਵਖਾਣੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੈ ਫਰਮਾਣੈ ਮੰਗੈ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਣੈ ਅਬਨਾਸ਼ੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਝੀ ਹੋਈ ਨਾਨਕ ਸਭ ਜਗ ਆਪੇ ਵਰਤੈ ਦੂਜਾ ਅਵਰ ਨਾ ਕੋਈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲਿੱਕੀ ਵਾਰ ਮਹੱਲਾ ਤੀਜਾ ਜੋਦੈ ਜੋਦੈ ਜੋਦੈ ਵੀਰੈ ਪੂਰਬ ਬਾਣੀ ਕੀ ਧੁਨੀ ਸਲੋਕ ਮਹਲਾ ਤੀਜਾ ਸਤਿਗੁਰ ਸਹਿਜੈ ਦਾ ਖੇਤ ਹੈ ਜਿਸਨੂੰ ਲਾਏ ਭਾਉ ਨਾ ਬੀਜੇ ਨਾ ਉਗਵੈ ਨਾਮੇ ਰਹਿ ਸਮਾਏ ਹੋ ਮੈਂ ਇਹੋ ਬੀਜ ਹੈ ਸਹਿਸਾ ਗਿਆ ਵਿਲਾਏ ਨਾ ਕਿਛ ਬੀਜੇ ਨਾ ਉਗਵੈ ਜੋ ਬਖਸ਼ੇ ਸੋ ਖਾਏ ਅੰਬੈ ਸਿੱਤੀ ਅੰਬ ਰਲਿਆ ਬਹੁੜ ਨਾ ਨਿਕਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕਾ ਆਏ ਲੋਕ ਕੇ ਵੇਖੈ ਬੱਪੜਾ ਜਿਸਨੂੰ ਸੋਝੀ ਨਾ ਹੈ ਜਿਸ ਵੇਖਾਲੇ ਸੋ ਵੇਖੈ ਜਿਸ ਵਸਿਆ ਮਨ ਮਾਹੇ ਮਹੱਲਾ ਤੀਜਾ ਮਨਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਦੁੱਖ ਵਿੱਚ ਜੰਮੈ ਦੁੱਖ ਮਰੈ ਹਉ ਮੈਂ ਕਰਤ ਵਿਹਾਏ ਆਵਣ ਜਾਣ ਨਾ ਸੁਜਈ ਅੰਦਾ ਅੰਧ ਕਮਾਏ ਜੋ ਦੇਵੈ ਤਿਸੈ ਨ ਜਾਣੇ ਦਿੱਤੇ ਕੋਲ ਪਟਾਏ ਨਾਨਕ ਪੂਰਬ ਲਿਖਿਆ ਕਮਾਵਣਾ ਆਵਣ ਨਾ ਕਰਨਾ ਜਾਏ ਮਹੱਲਾ ਤੀਜਾ ਸਤਿਗੁਰ ਮਿਲਿਆ ਸਦਾ ਸੁੱਖ ਜਿਸਨੂੰ ਆਪੇ ਮੇਲੇ ਸੋਏ ਸੁਖ ਹੈ ਇਹੋ ਵਿਵੇਕ ਹੈ ਅੰਤਰ ਨਿਰਮਲ ਹੋਏ ਅਗਿਆਨ ਕਾ ਭਰਮ ਕੱਟੀਐ ਗਿਆਨ ਪ੍ਰਾਪਤ ਹੋਏ ਨਾਨਕ ਇੱਕ ਨਦਰੀ ਆਇਆ ਜੈ ਦੇਖਾ ਤੈ ਸੋਏ ਪੌੜੀ ਸੱਚਾ ਤਖ਼ਤ ਰਚਾਇਆ ਬੈਸਣ ਕੋ ਜਾਈ ਸਭ ਕੁਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀਅਨ ਕਰ ਮਹਿਲ ਸਰਾਈ ਚੰਦ ਸੂਰਜ ਦੇ ਚਾਨਣੇ ਪੂਰੀ ਬਣਤ ਬਣਾਈ ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਧਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ ਸਲੋਕ ਕਬੀਰ ਮਹਿੰਦੀ ਕਰਕੇ ਘਾਲਿਆ ਪਿਸਾਏ ਪਿਸਾਏ ਤੈ ਸ਼ਹਿ ਬਾਤ ਨਾ ਪੁੱਛੀਆਂ ਕਬੂ ਨਾ ਲਾਈ ਪਾਏ ਮਹੱਲਾ ਤੀਜਾ ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸ਼ਾਹ ਨਦਰ ਕਰੇ ਆਪੇ ਪੀਸੈ ਆਪੇ ਕੱਸੈ ਆਪੇ ਹੀ ਲਾਏ ਲਏ ਇਹੋ ਪਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਪੌੜੀ ਵੇਖੀ ਸ੍ਰਿਸ਼ਟ ਉਪਾਇਨ ਸਭ ਹੁਕਮ ਆਵੈ ਜੈ ਸਮਾਹੀ ਆਪੇ ਵੇਖ ਵੇਖ ਸਦਾ ਦੂਜਾ ਕੋ ਨਾਹੀ ਜੋ ਭਾਵੈ ਤਿਉ ਰੱਖ, ਤੂੰ ਗੁਰ ਸ਼ਬਦ ਬੁਝਾਹੀ ਸਭਨਾ ਤੇਰਾ ਜੋਰ ਹੈ। ਜੋ ਭਾਵੈ ਤਿਵੈ ਚਲਾਹੀ, ਤਰ ਜੇਵੜ ਮੈਂ ਨਾਹੇ ਕੋ ਕਿਸ ਆਖ ਸੁਣਾਈ। ਸਲੋਕ ਮਹਲਾ ਤੀਜਾ। ਪਰਮ ਭੁਲਾਏ ਸਭ ਜਗ ਫਿਰੀ, ਫਾਵੀ ਹੋਈ ਭਾਰ, ਸੋ ਸਭ ਸ਼ਾਂਤ ਨ ਦੇਵਈ। ਕਿਆ ਚੱਲੈ ਤਿਸ ਨਾਲ, ਗੁਰਪ੍ਰਸਾਦੀ ਹਰ ਧਿਆਈ ਅੰਤਰ ਰੱਖਿਆ, ਔਰ ਧਾਰ ਨਾਨਕ ਘਰ ਬੈਠੇ ਆ, ਸ਼ਾਉ ਪਾਇਆ ਜਾਂ ਕਿਰਪਾ ਕੀਤੀ ਕਰਤਾਰ। ਮਹਲਾ ਤੀਜਾ। ਧੰਦਾ ਧਾਵਤ ਦਿਨ ਗਿਆ ਰਹਿਣ ਗਵਾਈ, ਸੋਏ ਕੂੜ ਬੋਲ ਵੇਖਾ ਆਇਆ, ਮਨਮੁਖ ਚੱਲਿਆ ਰੋਏ, ਸਿਰੈ ਉੱਪਰ ਜਮ ਡੰਡ ਹੈ। ਦੂਜਾ ਭਾਏ ਪਤ ਖੋਏ, ਹਰ ਨਾਮ ਕਦੇ ਨਾ ਚੇਤਿਓ, ਫਿਰ ਆਵਣ ਜਾਣਾ ਹੋਏ। ਗੁਰਪ੍ਰਸਾਦੀ ਹਰ ਮਨ ਵਸੈ, ਜਮ ਡੰਡ ਨਾ ਲੱਗੈ ਕੋਏ। ਨਾਨਕ ਸਹਿਜੇ ਮਿਲ ਰਹਿ, ਕਰਮ ਪ੍ਰਾਪਤ ਹੋਏ। ਪੌੜੀ ਇੱਕ ਆਪਣੀ ਸਿਫਤੀ ਲਾਇਣ ਦੇ, ਸਤਿਗੁਰਮਤੀ ਇੱਕ ਨਾ ਨੋ ਨਾ ਬਖਸ਼ਿਓ, ਨਾ ਸਥਿਰ ਹਰ ਸੱਤੀ, ਪੌਣ ਪਾਣੀ ਬੈ ਸੰਤਰ, ਉਹ ਹੁਕਮ ਕਰੈ ਭਗਤੀ, ਇਹਨਾਂ ਨੂੰ ਭਾਉ ਅਗਲਾ ਪੂਰੀ ਬਣਤ ਬਣਤੀ, ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ। ਸਲੋਕ ਕਬੀਰ ਕਸੌਟੀ, ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋਸ਼ ਹੈ। ਜੋ ਮਰ ਜੀਵਾ ਹੋਏ ਮਹਲਾ ਤੀਜਾ, ਕਿਉਂ ਕਰੇ ਹੋ ਮਨ ਮਾਰੀ ਹੈ, ਕਿਉਂ ਕਰ ਮ੍ਰਿਤਕ ਹੋਏ, ਕਹਿਆ ਸ਼ਬਦ ਨਾ ਮਨ ਨਹੀਂ ਹੋ, ਮੈਂ ਛੱਡਾ ਨਾ ਕੋਈ ਗੁਰਪ੍ਰਸਾਦੀ ਹੋ, ਮੈਂ ਛੁੱਟਾ ਜੀਵਨ ਮੁਕਤ ਸੋ ਹੋਏ। ਨਾਨਕ ਜਿਸਨੂੰ ਬਖਸ਼ੇ ਤਿਸ ਮਿਲੈ, ਤਿਸ ਬਿਘਨ ਨਾ ਲਾਗੈ ਕੋਈ। ਮਹਲਾ ਤੀਜਾ। ਜੀਵ ਤੋਂ ਮਰਨਾ ਸਭ ਕੋ ਕਹੈ, ਜੀਵਨ ਮੁਕਤ ਕਿਉਂ ਹੋਏ, ਭੈ ਕਾ ਸੰਜਮ ਜੇ ਕਰੇ, ਦਾਰੂ ਭਾਉ ਲਾਏ, ਅੰਦਨ ਗੁਣ ਗਾਵੈ ਸੁਖ ਸਹਿ, ਜੇ ਬਿਖ ਭਾਉ ਜਲ ਨਾਮ ਤਰੇ। ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ, ਪੌੜੀ ਦੂਜਾ ਭਾਉ ਰਚਾਇਨ, ਤ੍ਰੈ ਗੁਣਵਰ ਤਾਰਾ, ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ, ਹੁਕਮ ਕਮਾਵਣ ਕਾਰਾ, ਪੰਡਿਤ ਪੜਦੇ ਜੋਤ ਕੀ ਨਾ ਬੂਜੈ ਬੀਚਾਰਾ, ਸਭ ਕੁਛ ਤੇਰਾ ਖੇਲ ਹੈ, ਸੱਚ ਸਿਰਜਣਹਾਰਾ, ਜਿਸ ਭਾਵੈ ਤਿਸ ਬਖਸ਼ ਲੈ, ਸੱਚ ਸ਼ਬਦ ਸਮਾਏ। ਸਲੋਕ ਮਹਲਾ ਤੀਜਾ। ਮਨ ਕਾ ਝੂਠਾ ਝੂਠ ਕਮਾਵੈ, ਮਾਇਆ ਨੂੰ ਫਿਰ ਤਪਾ ਸਦਾਵੈ, ਭਰਮੇ ਭੂਲਾ ਸਭ ਤੀਰਥ ਗਹਿ, ਉਹ ਤਪਾ ਕੈਸੇ ਪਰਮ ਗਤ ਲਹੈ, ਗੁਰਪ੍ਰਸਾਦੀ ਕੋ ਸੱਚ ਕਮਾਵੈ, ਨਾਨਕ ਸੋ ਤਪਾ ਮੋਹ ਖੰਤਰ ਪਾਵੈ। ਮਹੱਲਾ ਤੀਜਾ। ਸੋ ਤਪਾ ਜੇ ਇਹ ਤਪ ਘਾਲੇ, ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੇ, ਸਤਿਗੁਰ ਕੀ ਸੇਵਾ ਇਹ ਤਪ ਪ੍ਰਵਾਨ, ਨਾਨਕ ਸੋ ਤਪਾ ਦਰ ਗਹਿ ਪਾਵੈ ਮਾਣ, ਪੌੜੀ ਰਾਤ ਦਿਨਸ ਉਪਾਇਨ ਸੰਸਾਰ ਕੀ ਵਰਤਣ, ਰਾਤ ਦਿਨਸ ਉਪਾਇਨ ਸੰਸਾਰ ਕੀ ਵਰਤਣ, ਗੁਰਮਤੀ ਘੱਟ ਚਾਨਣਾ ਆਨੇਨ ਬਿਨਾਸਣ, ਹੁਕਮੇ ਹੀ ਸਭ ਸਾਜੀ ਨੇ ਰਵਿਆ, ਸਭ ਵਣ ਤ੍ਰਿਣ ਸਭ ਕਿਛ ਆਪੇ ਆਪ ਹੈ, ਗੁਰਮੁਖ ਸਦਾ ਹਰ ਭਾਣ ਸ਼ਬਦੇ ਹੀ ਸੋਜੀ ਪਈ, ਸੱਚਾ ਆਪ ਬੁਝਾਏ। ਸਲੋਕ ਮਹੱਲਾ ਤੀਜਾ। ਅਭਿਆਗਤ ਇਹਨਾਂ ਆਖੀਐਨ, ਜਿਨ ਕੇ ਚਿੱਤ ਮੈਂ ਭਰਮ ਤਿਸ ਦੈ ਦਿੱਤਾ, ਨਾਨਕਾ ਤੇਹੋ ਜਿਹਾ ਧਰਮ ਅਭੈ ਨਿਰੰਜਨ, ਪਰਮ ਪਦ ਤਾਂ ਕਾ ਭੁੱਖਾ ਹੋਏ, ਤਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ। ਮਹੱਲਾ ਤੀਜਾ। ਅਭਿਆਗਤ ਇਹਨਾਂ ਆਖੀਐਨ, ਜੇ ਪਰ ਘਰ ਭੋਜਨ ਕਰੇਨ, ਉਦਰੈ ਕਾਰਨ ਆਪਣੇ ਬਹਿਲੇ ਭੇਕ ਕਰੇਨ, ਅਭਿਆਗਤ ਸਹੀ ਨਾਨਕਾ ਜੇ ਆਤਮ ਗਾਉਣ ਕਰੇਨ, ਭਾਲ ਲਹਿਨ ਸ਼ਾਉ ਆਪਣਾ ਨਿਜ ਕਰ ਨਿਜ ਘਰ ਰਹਿਣ ਕਰੇਨ, ਪੌੜੀ ਅੰਬਰ ਧਰਤ ਵਿਛੋੜੇਨ, ਸਿੱਚ ਵਿੱਚ ਸੱਚਾ ਅਸਰਾਓ, ਘਰ ਦਰ ਸਭੋ ਸੱਚ ਹੈ, ਜਿਸ ਵਿੱਚ ਸੱਚਾ ਨਾਓ, ਸਭ ਸੱਚਾ ਹੁਕਮ ਵਰਤਦਾ, ਗੁਰਮੁਖ ਸੱਚ ਸਮਾਓ, ਸੱਚਾ ਆਪ ਤਖ਼ਤ ਸੱਚਾ ਬੈ ਸੱਚਾ ਕਰੇ ਨਿਆਉ, ਸਭ ਸੱਚੋ ਸੱਚ ਵਰਤਦਾ, ਗੁਰਮੁਖ ਲੱਖ ਲਖਾਏ। ਸਲੋਕ ਮਹੱਲਾ ਤੀਜਾ। ਰਹਿਣ ਆਇ ਰਮਾਹੇ ਅਨੰਤ ਹੈ, ਕੁੜੀ ਆਵੈ ਜਾਏ ਭਾਣਾ ਚੱਲੈ, ਆਪਣਾ ਬਹੁਤੀ ਲਹਿ ਸਜਾਏ, ਰਹਿਣ ਆਇ ਰਮੈਂ ਸਭ ਕਿਛ ਹੈ, ਕਰਮੀ ਪੱਲੈ ਪਾਏ, ਨਾਨਕ ਨਾਉਨੇ ਦਪਾਈ ਹੈ, ਜੇ ਚੱਲੈ ਤਸੈ ਰਜਾਏ। ਮਹੱਲਾ ਤੀਜਾ। ਸਹਿ ਜੇ ਸਤਿਗੁਰ ਨਾ ਸੇਵਿਓ, ਵਿੱਚ ਹੋ ਮੈਂ ਜਨਮ ਬਿਨਾਸ, ਰਸਨਾ ਹਰ ਰਸਨਾ ਚੱਖਿਓ, ਕਮਲ ਨਾ ਹੋਇਓ ਪਰਗਾਸ, ਬਿਖ ਖਾਦੀ ਮਨਮੁਖ ਮੋਆ ਮਾਇਆ ਮੋਹ ਵਿਨਾਸ, ਇੱਕ ਸਰ ਕੇ ਨਾਮ ਵਿਣ ਤ੍ਰਿਗ ਜੀਵਨ ਤ੍ਰਿਗ ਵਾਸ, ਜਾ ਆਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੇ ਦਾਸਨ ਦਾਸ, ਤਾਂ ਅੰਦਨ ਸੇਵਾ ਕਰੇ ਸਤਿਗੁਰੂ ਕੀ, ਕਮਲ ਛੋਟਾ ਪਾਸ, ਜਿਉਂ ਜਲ ਮੈਂ ਕਮਲ ਅਲਿਪਤੋ ਵਰਤੈ, ਤਿਉਂ ਵਿੱਚੇ ਗ੍ਰਹਿ ਉਦਾਸ, ਜਨਾਨ ਕਰੇ ਕਰਾਇਆ ਸਭ ਕੁਝ, ਜੋ ਭਾਵੈ ਤਿਉ ਹਰ ਗੁਣ ਤਾਸ, ਪੌੜੀ ਛੱਤੀ ਜੁਗ ਗੁਬਾਰ, ਸਾ ਆਪੇ ਗਣਤ ਕੀਨੀ, ਆਪੇ ਸਿੱਠ ਸਭ ਸਾਜੀਨ, ਆਪ ਮਤ ਦੀਨੀ, ਸਿਮਰਤ ਸਾਸਤ ਸਾਜੈਨ, ਪਾਪ ਪੁੰਨ ਗਣਤ ਗਣੀਨੀ, ਜਿਸ ਬੁਝਾਏ ਸਭ ਬੁਝ ਸੀ, ਸੱਚੇ ਸ਼ਬਦ ਪਤੀਨੀ, ਸਭ ਆਪੇ ਆਪ ਵਰਤਦਾ, ਆਪੇ ਬਖਸ਼ ਮਿਲਾਈ। ਸਲੋਕ ਮਹੱਲਾ ਤੀਜਾ। ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸ਼ਹਿ ਰਤੇ ਆਪਣਾ ਤਿੱਤ, ਤਿੰਨ ਤਨ ਲੋਭ ਰਤ ਨਾ ਹੋਏ, ਭੈ ਪਇਆ ਤਨ ਖੀਨ ਹੋਏ, ਲੋਭ ਰਤ ਵਿੱਚੋਂ ਜਾਏ, ਜੋ ਬਸੰਤਰ ਧਾਤ ਸੁੱਧ ਹੋਏ, ਤਿਉਂ ਹਰ ਕਾ ਭਾਉ ਦਰਮਤ ਮੈਲ ਗਵਾਏ, ਨਾਨਕ ਤੇਜਨ ਸੋਹਣੇ ਜੋ ਰਤੇ ਹਰ ਰੰਗ ਲਾਏ। ਮਹੱਲਾ ਤੀਜਾ। ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ਿੰਗਾਰ, ਗੁਰ ਕੇ ਸ਼ਬਦ ਕਮਲ ਵਿਗਸਿਆ ਤਾਂ ਸੌਂਪਿਆ ਭਗਤ ਭੰਡਾਰ, ਭਰਮ ਗਿਆ ਤਾਂ ਜਾਗਿਆ, ਦੁੱਖਾ ਗਿਆਨ ਅੰਧਿਆਰ ਅੰਧਾਰ ਅਗਿਆਨ ਅੰਧਾਰ, ਤਿਸਨੂੰ ਰੂਪ ਅਤੰਕ ਗਲਾ, ਜਿਸ ਹਰ ਨਾਲ ਪਿਆਰ ਸੁਧਾਰ, ਵੈਪਰ ਆਪਣਾ ਸੂਬਾਵੰਤੀ ਨਾਰ, ਗੁਰਮੁਖ ਮਨ ਮੁਖ ਸ਼ਿੰਗਾਰ ਨਾ ਜਾਣਨੀ, ਜਸਨ ਜਨਮ ਸਭ ਹਾਰ, ਬਿਨ ਹਰ ਭਗਤੀ ਸ਼ਿੰਗਾਰ ਕਰੈ, ਨਿਤ ਜਮੈ ਹੋਏ ਖੁਆਰ, ਸਹਿ ਸਾਰਾ ਵਿੱਚ ਸੋਭ ਨਾ ਪਾਇਨੀ, ਅੱਗੇ ਜੇ ਕਰੇ ਸੋ ਜਾਣੈ ਕਰਤਾ, ਨਾਨਕ ਸੱਚਾ ਏਕ ਹੈ, ਦੋਹ ਵਿੱਚ ਹੈ ਸੰਸਾਰ, ਚੰਗਾ ਮੰਦਾ ਆਪ ਲਾਇਣ, ਸੋ ਕਰਨ ਜੇ ਆਪ ਕਰਾਏ ਕਰਤਾਰ। ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਸ਼ਾਂਤ ਨਾ ਆਵਈ, ਦੂਜੀ ਨਾਹੀਂ ਜਾਏ, ਜੇ ਬਹੁ ਤੇਰਾ ਲੋਚੀਐ ਬਿਨ ਕਰਮਾ ਪਾਇਆ ਨਾ ਜਾਏ, ਅੰਤਰ ਲੋਭ ਵਿਕਾਰ ਹੈ, ਦੂਜੇ ਭਾਏ ਖੁਆਏ ਬਿਨ ਤਿੰਨ ਜੰਮਣ, ਮਰ ਨਾ ਚੁੱਕੀ ਹਾਂ ਮੈਂ ਵਿੱਚ ਦੁੱਖ ਪਾਏ। ਜਿਨੀ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾ ਹੈ। ਤਿੰਨ ਜਮ ਕੀ ਤਲਬ ਨਾ ਹੋਵੇ, ਤਿੰਨ ਜਮ ਕੀ ਤਲਬ ਨਾ ਹੋਵੇ, ਨਾ ਹੋਵੇ ਦੁੱਖ ਸਹਾਏ। ਨਾਨਕ ਗੁਰਮੁਖ ਉਭਰੇ ਸੱਚਾ ਸ਼ਬਦ ਸਮਾਏ ਪੌੜੀ। ਆਪ ਅਲਿਪਤ ਸਦਾਰ ਹੈ, ਹੋਰ ਧੰਦਾ ਸਭ ਧਾਵੈ, ਆਪਣੇ ਚਲ ਚੱਲ ਹੈ, ਹੋਰ ਆਵੈ ਜਾਵੈ ਸਦਾ ਸਦਾ ਹਰ ਧਿਆਈਏ। ਗੁਰਮੁਖ ਸੁਖ ਪਾਵੈ, ਨਿਜ ਕਰ ਵਾਸਾ ਪਾਈਐ, ਸੱਚ ਸਿਫਤ ਸਮਾਵੈ, ਸੱਚਾ ਗਹਿਰ ਗੰਭੀਰ ਹੈ। ਗੁਰ ਸ਼ਬਦ ਬੁਝਾਏ ਸਲੋਕ ਮਹੱਲਾ ਤੀਜਾ। ਸੱਚਾ ਨਾਮ ਧਿਆਇ ਤੂੰ ਸਭੋ ਵਰਤੈ, ਸੱਚ ਨਾਨਕ ਹੁਕਮੈ ਜੋ ਬੁਝੈ ਸੋ ਫਲ ਪਾਏ। ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮ ਨ ਬੂਝੈ, ਸੱਚ ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ ਬਿਣ ਮੰਨੇ ਕੱਚ ਨ ਕੱਚ। ਮਹੱਲਾ ਤੀਜਾ। ਮਨਮੁਖ ਬੋਲ ਨਾ ਜਾਣਨੀ, ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਹੋਏ, ਥਾਂ ਕਥਾ ਨਾ ਜਾਣਨੀ, ਉਹਨਾਂ ਅੰਦਰ ਲੋਭ ਵਿਕਾਰ ਹੋਏ, ਆਪਣੇ ਸਵਾਏ ਆਏ ਬਹਿ ਗੱਲਾਂ ਕਰੇ, ਉਹਨਾਂ ਮਾਰੇ ਜਮਦਨ ਦਾਰ ਅੱਗੇ ਦਰਗਾਹ ਲੇਖਾ ਮੰਗੇ ਹੈ, ਮਾਰ ਖੁਆਰ ਕੀਚਾ ਕੂੜੇ ਆ ਰਹੇ, ਕੂੜੇ ਕੀ ਮਲ ਕਿਉਂ ਉਤਰੈ, ਕੋਈ ਕੱਢੋ ਕਿਹੋ ਵਿਚਾਰ, ਸਤਿਗੁਰ ਮਿਲਾ ਤਾਂ ਨਾਮ ਦੜਾਏ, ਸਭ ਕਿਲੋ ਕੱਟਣ ਹਾਰ, ਨਾਮ ਜਪੇ ਨਾਮੋ ਆਰਾਧੇ, ਤਿਸ ਜਨ ਕੋ ਕਰੋ ਸਭ ਨਮਸਕਾਰ, ਮਲ ਕੂੜੀ ਨਾਮ ਉਤਾਰੇ, ਜਪ ਨਾਮ ਹੋਆ ਸਚਿਆਰ, ਜਨ ਨਾਨਕ ਦਿਸ ਦੇ ਇਹ ਚਲਤ ਹੈ, ਸੋ ਜੀਵੋ ਦੇਵਣ ਹਾਰ, ਪੌੜੀ ਤੁਧ ਜੇਵੜ ਦਾਤਾ ਨਾਹੇ, ਕਿਸ ਆਖ ਸੁਣਾਈਏ, ਗੁਰ ਪ੍ਰਸਾਦੀ ਪਾਏ, ਜਿੱਥੋਂ ਹਮੈ ਜਾਈਏ, ਰਸ ਕਸ ਸਾਦਾ ਬਾਹਰ ਆ, ਸੱਚੀ ਵਡਿਆਈਆ, ਜਿਸ ਨੂੰ ਬਖਸ਼ੇ ਤਿਸ ਦੇ ਆਪ ਲਏ ਮਿਲਾਈਆ, ਘੱਟ ਅੰਤਰ ਅੰਮ੍ਰਿਤ ਰੱਖੇ ਹੋਣ, ਗੁਰਮੁਖ ਸਹਿ ਪਿਆਈ। ਸਲੋਕ ਮਹਲਾ ਤੀਜਾ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਜੇ ਸਤਿਗੁਰ ਭਾਵ ਹੈ ਸੋ ਮੰਨ ਲੈਣ, ਸਹੀ ਕਰਮ ਕਰੇ, ਜਾਏ ਪੁੱਛੋ ਸਿਮਰਤ ਸਾਸਤ, ਬਿਆਸ ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇ, ਸੱਚਾ ਲਾਇ ਸੱਚ ਲੱਗੇ ਸਦਾ ਸੱਚ ਸੰਭਾਲੇ, ਨਾਨਕ ਆਏ ਸੇ ਪ੍ਰਵਾਨ ਪਏ, ਜੇ ਸਗਲੇ ਕੁਲ ਤਾਰੇ। ਮਹਲਾ ਤੀਜਾ। ਗੁਰੂ ਜਨਾਕਾ ਅੰਦਲਾ ਸਿੱਖ ਭੀਅਨ ਦੇ ਕਰਮ ਕਰੇਨ, ਓਏ ਭਾਣ ਚੱਲਣ ਆਪਣੇ ਝੂਠੋ ਝੂਠ ਬੋਲੇਨ, ਕੂੜ ਕੁਸੱਤ ਕਮਾਵਨ ਦੇ ਪਰ ਨਿੰਦਾ ਸਦਾ ਕਰੇ, ਨਵੇਂ ਆਪ ਡੁੱਬੇ ਪਰ ਨਿੰਦਕਾ ਸਗਲੇ ਕੁਲ ਡੋਬੇ, ਨਾਨਕ ਜਿੱਤ ਓਏ ਲਾਏ ਤਿੱਤ ਲੱਗੇ, ਓਏ ਬਪੜੇ ਕਿਆ ਕਰੇਨ, ਪਾੜੀ ਸਭ ਨਦਰੀ ਅੰਦਰ ਰੱਖਦਾ, ਜੇਤੀ ਸ੍ਰਿਸ਼ਟ ਸਭ ਕੀਤੀ, ਇੱਕ ਕੂੜ ਕੋ ਸੱਤ ਲਾਇਣ, ਮਨਮੁਖ ਵੇਗੂਤੀ, ਗੁਰਮੁਖ ਸਦਾ ਧਿਆਈ ਅੰਤਰ ਅੰਦਰ ਹਰ ਪ੍ਰੀਤੀ, ਜਿਨ ਕੋ ਪੋਤਾ ਪੁੰਨ ਹੈ ਤਿੰਨ ਵਾਤ ਪੀਤੀ, ਨਾਨਕ ਨਾਮ ਧਿਆਈਏ ਸੱਚ ਸਿਫਤ ਸੁਣਾਏ। ਸਲੋਕ ਮਹੱਲਾ ਪਹਿਲਾ। ਸੱਤੀ ਪਾਪ ਕਰ ਸੱਤ ਕਮਾਹੇ, ਗੁਰਦੀਖਿਆ ਕਰ ਦੇਵਣ ਜਾਹੇ, ਇਸਤਰੀ ਪੁਰਖ ਖੱਟਿਆ ਭਾਓ ਭਾਵੈ ਆਵੋ ਭਾਵੈ ਜਾਓ, ਸਾਸਤ ਬੇਦ ਨ ਮਾਨੈ ਕੋਏ, ਆਪੋ ਆਪੈ ਪੂਜਾ ਹੋਏ, ਕਾਜੀ ਹੋਏ ਕਹਿ ਬਹਿ ਨਿਆਏ, ਫੇਰੇ ਤਸਵੀ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੈ ਤਾਂ ਪੜ੍ਹ ਸੁਣਾਏ, ਤੁਰਕ ਮੰਤਰ ਕੰਨ ਹਿਰਦਾ ਸਮਾਹੇ, ਲੋਕ ਮੁਹਾਵੈ ਚਾੜੀ ਖਾਹੇ, ਚੌਕਾ ਦੇ ਕੈ ਸੁੱਚਾ ਹੋਏ, ਐਸਾ ਹਿੰਦੂ ਵੇਖੋ ਕੋਈ, ਜੋਗੀ ਗਿਰਹੀ ਜਟਾ ਵਿਭੂਤ, ਆਗੈ ਪਾਛੈ ਰੋਵੈ ਭੂਤ, ਜੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰਛਾਈ ਪਾਈ, ਨਾਨਕ ਕਲਕਾ ਇਹੋ ਪ੍ਰਵਾਨ, ਆਪੇ ਆਖਣ ਆਪੇ ਜਾਣ। ਮਹੱਲਾ ਪਹਿਲਾ। ਹਿੰਦੂ ਕਹਿ ਕਰ ਹਿੰਦੂ ਆਵੈ, ਸੂਤ ਜਨੇਊ ਪੜ ਗਲ ਪਾਵੈ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ, ਮੁਸਲਮਾਨ ਕਰੇ ਵਡਿਆਈ, ਵਿਣ ਗੁਰ ਪੀਰੈ ਕੋ ਥਾਏ ਨਾ ਪਾਏ, ਰਾਵ ਸਦਾਏ ਉੱਥੇ ਕੋ ਜਾਏ, ਕਰਨੀ ਬਾਜੋ ਭਿਸਤ ਨਾ ਪਾਏ, ਜੋਗੀ ਕਹਿ ਕਰ ਜੁਗਤ ਦਸਾਏ, ਤਿਤ ਕਾਰਨ ਕਰਨ ਮੁੰਦਰਾ ਪਾਏ ਫਿਰੈ ਸੰਸਾਰ, ਜਿੱਥੇ ਕਿੱਥੇ ਸਿਰਜਣਹਾਰ, ਜਿੱਤੇ ਜੀ ਤੇਤੇ ਵਾਟ ਆਊ, ਚਿਰੀ ਆਈ ਢਿੱਲ ਨਕਾਊ, ਇੱਥੇ ਜਾਣਾ ਸੋ ਜਾਏ ਸਿਆਣਾ, ਹੋਰ ਫੱਕੜ ਹਿੰਦੂ ਮੁਸਲਮਾਨ ਹੈ, ਸਭਨਾ ਕਾ ਦਰ ਲਿਖਾ ਹੋਏ, ਕਰਨੀ ਬਾਜੋ ਤਰੈ ਨਾ ਕੋਏ, ਸੱਚੋ ਸੱਚ ਵਖਾਣਾ ਕੋਏ, ਨਾਨਕ ਅੱਗੇ ਪੁੱਛ ਨਾ ਹੋਏ ਪੌੜੀ, ਹਰ ਕਾ ਮੰਦਰ ਆਖੀਐ ਕਾਇਆ ਕੋਟਗੜ, ਅੰਦਰ ਲਾਲ ਜਵੇਹਰੀ, ਗੁਰਮੁਖ ਹਰ ਨਾਮ ਪੜ, ਹਰ ਕਾ ਮੰਦਰ ਸਰੀਰ ਅਤ ਸੋਹਣਾ, ਹਰ ਹਰ ਨਾਮ ਦਿੜ ਮਨਮੁਖ ਆਪ ਖੁਆਇਣ, ਮਾਇਆ ਮੋਹ ਨਿਤ ਫੁੱਕੜ, ਸਭਨਾ ਸਾਹਿਬ ਇੱਕ ਹੈ ਪੂਰਾ ਭਾਗ ਪਾਇਆ ਜਾਏ। ਸਲੋਕ ਮਹੱਲਾ ਪਹਿਲਾ। ਨਾ ਸਤ ਦੁਖੀਆ, ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰੈ, ਨਾ ਸਤ ਮੂੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ਼ ਫਿਰੈ, ਨਾ ਸਤ ਰੁੱਖੀ ਬਿਰਖੀ ਪੱਥਰ ਆਪ ਤਛਾਵੈ ਦੁੱਖ ਸਹੈ, ਨਾ ਸਤ ਹਸਤੀ ਬੱਦੇ ਸੰਗਲ, ਨਾ ਸਤ ਗਾਈ ਘਾਹ ਚਰੈ, ਜਿਸ ਹੱਥ ਸਿੱਧ ਦੇਵੈ ਜੇ ਸੋਈ, ਜਿਸ ਨੂੰ ਦੇ ਤਿਸ ਆਏ ਮਿਲੈ, ਨਾਨਕ ਤਾਕੂ ਮਿਲੈ ਵਡਾਈ, ਜਿਸ ਘੱਟ ਪੀਤਰ ਸ਼ਬਦ ਰਵੈ, ਸਭ ਘੱਟ ਮੇਰੇ ਹਾਂ ਸਭਨਾ ਅੰਦਰ, ਜਿਸੈ ਖੁਆਈ ਤਿਸ ਕੌਣ ਕਹੈ, ਜਿਸੈ ਦਿਖਾਲਾ ਵਾਟੜੀ ਤਿਸੈ ਭੁਲਾਵੈ ਕੌਣ, ਜਿਸੈ ਭੁਲਾਈ ਪੰਧ ਸਿਰ ਤਿਸੈ ਦਿਖਾਵੈ ਕੌਣ। ਮਹੱਲਾ ਪਹਿਲਾ। ਸੋ ਗਿਰਹੀ ਜੋ ਨਿਗ੍ਰਹ ਕਰੈ, ਜਪ ਤਪ ਸੰਜਮ ਭੀਖਿਆ ਕਰੈ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ, ਬੋਲੈ ਈਸ਼ਰ ਸਤ ਸਰੂਪ, ਪਰਮ ਤੰਤ ਮੈਂ ਰੇਖਣਾ ਰੂਪ। ਮਹੱਲਾ ਪਹਿਲਾ। ਸੋ ਆਹ ਦੂਤੀ ਜੋ ਤੂੰ ਪੈ, ਆਪ ਭਿਖਿਆ ਭੋਜਨ ਕਰਾ ਸੰਤਾਪ, ਆਉ ਹੱਠ ਪੱਟਣ ਮੈਂ ਭੀਖਿਆ ਕਰੈ, ਸੋ ਆਉ ਦੂਤੀ ਸ਼ਿਵਪੁਰ ਚੜੈ, ਬੋਲੈ ਗੋਰਖ ਸਤ ਸਰੂਪ, ਪਰਮ ਤੰਤ ਮੈਂ ਰੇਖਣਾ ਰੂਪ। ਮਹੱਲਾ ਪਹਿਲਾ। ਸੋ ਉਦਾਸੀ ਜੇ ਪਾਲੇ ਉਦਾਸ, ਅਰਧ ਉਰਧ ਕਰੇ ਨਿਰੰਜਨ ਵਾਸ, ਚੰਦ ਸੂਰਜ ਕੀ ਪਾਏ ਗੰਢ, ਤਿਸ ਉਦਾਸੀ ਕਾ ਪੜੈ ਨਾ ਕੰਧ, ਬੋਲੈ ਗੋਪੀ ਚੰਦ ਸਤ ਸਰੂਪ, ਪਰਮ ਤੰਤ ਮੈਂ ਰੇਖਣਾ ਰੂਪ। ਮਹੱਲਾ ਪਹਿਲਾ। ਸੋ ਪਾਖੰਡੀ ਜੇ ਕਾਇਆ ਪਖਾਲੇ, ਕਾਇਆ ਕੀ ਅਗਨ ਬ੍ਰਹਮਪੁਰ ਜਾਲੇ, ਸੁਪਨਾ ਬਿੰਦਨਾ ਦੇਈ ਝਰਨਾ, ਤਿਸ ਪਾਖੰਡੀ ਜਰਾਣਾ ਮਰਨਾ ਬੋਲੈ ਚਰਪਟ ਸਤਿ ਸਰੂਪ ਪਰਮ ਤੰਤ ਮੈਂ ਰੇਖਨਾ ਰੂਪ ਮਹੱਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ ਗਗਨ ਮੰਡਲ ਮੈਂ ਰੋਪੈ ਥੰਮ ਐਨਸ ਅੰਤਰ ਰਹਿ ਧਿਆਨ ਤੇ ਬੈਰਾਗੀ ਸਤਿ ਸਮਾਨ ਬੋਲੈ ਪਰਥਰ ਸਤਿ ਸਰੂਪ ਪਰਮ ਤੰਤ ਮੈਂ ਰੇਖਨਾ ਰੂਪ ਮਹੱਲਾ ਪਹਿਲਾ ਕਿਉਂ ਮਰੈ ਕਿਉਂ ਮਰੈ ਮੰਦਾ ਜਿਉਂ ਕਿਉਂ ਜੀਵੈ ਜੁਗਤ ਕੰਨ ਪੜਾਏ ਕਿਆ ਖਜੈ ਭੁਗਤ ਆਸਤ ਨਾਸਤ ਏਕੋ ਨਾਉ ਕੌਣ ਸੋ ਅੱਖਰ ਜਿਤ ਰਹਿ ਧਿਆਉ ਧੂਪ ਛਾਪ ਜੇ ਸਮ ਕਰ ਸਹਿ ਤਾਂ ਨਾਨਕ ਆਖੈ ਗੁਰ ਕੋ ਕਹੈ ਛੇ ਵਰਤਾਰੇ ਵਰਤੈ ਪੂਤ ਤਾਂ ਨਾ ਸੰਸਾਰੀ ਨਾ ਅਧੂਤ ਨਿਰੰਕਾਰ ਜੋ ਰਹਿਸਮਾਏ ਕਾਹੇ ਭੀਖਿਆ ਮੰਗਣ ਜਾਏ ਪੌੜੀ ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲਾ ਖੋਜੀਐ ਘਰ ਮਾਹੇ ਵਿਧਾਤਾ ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ ਤਿੰਨੀ ਜਨਮ ਗਵਾਤਾ ਸਭ ਮੈਂ ਇੱਕ ਵਰਤਦਾ ਗੁਰ ਸ਼ਬਦੀ ਪਾਇਆ ਜਾਈ ਮਸਲੋਕ ਮਹੱਲਾ ਤੀਜਾ ਮੂਰਖ ਹੋਵੈ ਸੋਸਣੈ ਮੂਰਖ ਕਾ ਕਹਿਣਾ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਨਾ ਮੂਰਖ ਓਜੇ ਮੁਗਧ ਹੈ ਅੰਕਾਰੇ ਮਰਨਾ ਏਤ ਕਮਾਣਿਆ ਸਦਾ ਦੁੱਖ ਦੁੱਖ ਹੀ ਮੈਂ ਰਹਿਣਾ ਅਤ ਪਿਆਰਾ ਪਵੈ ਖੂਹ ਕਿਹੋ ਸੰਜਮ ਕਰਨਾ ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਦਿਪਤੋਂ ਰਹਿਣਾ ਹਰ ਨਾਮ ਜਪੈ ਆਪ ਉੱਧਰ ਹੈ ਉਸ ਪਿੱਛੇ ਡੁੱਬਦੇ ਭੀ ਧਰਨਾ ਨਾਨਕ ਜੋ ਤਿਸ ਭਾਵੈ ਸੋ ਕਰੇ ਜੋ ਦੇ ਸੋ ਸਹਿਣਾ ਮਹੱਲਾ ਪਹਿਲਾ ਨਾਨਕ ਆਖੈ ਰੇ ਮਨਾ ਸੁਣੀਆ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਤਲਬਾ ਪੌਸਣ ਆਕੀਆ ਬਾਕੀ ਜਨਾ ਰਹੀ ਅਜ਼ਰਾਇਲ ਫਰੇਸ਼ਤਾ ਹੋਸੀ ਆਈ ਤਈ ਆਵਣ ਜਾਣਾ ਸੁਜਈ ਭੀੜੀ ਗੱਲੀ ਫਹੀ ਕੂੜ ਨਖੁੱਟੇ ਨਾਨਕਾ ਔੜਕ ਸੱਚ ਰਹੀ ਪੌੜੀ ਹਰ ਕਾ ਸਭ ਸਰੀਰ ਹੈ ਹਰ ਰਬ ਰਹਿਆ ਸਭ ਆਪੈ ਹਰ ਕੀ ਕੀਮਤ ਨਾ ਪਵੈ ਕਿਛ ਕਹਿ ਨਾ ਜਾਪੈ ਗੁਰ ਪ੍ਰਸਾਦੀ ਸਾਲਾ ਆਹੀਆ ਹਰ ਭਗਤੀ ਰਾਪੈ ਸਭ ਮਨ ਤਨ ਹਰਿਆ ਹੋਇਆ ਅੰਕਾਰ ਗਵਾਪੈ ਸਭ ਕਿਛ ਹਰ ਕਾ ਖੇਲ ਹੈ ਗੁਰਮੁਖ ਕਿਸੈ ਬੁਝਾਈ ਸਲੋਕ ਮਹੱਲਾ ਪਹਿਲਾ ਸਹੰਸਰ ਦਾਨ ਦੇ ਇੰਦਰ ਰੋ ਆਇਆ ਪਰਮ ਰਾਮ ਰੋਵੈ ਘਰ ਆਇਆ ਅਜੈ ਸੋ ਰੋਵੈ ਭੀਖਿਆ ਭਾ ਖਾਏ ਐਸੀ ਦਰਗਾਹ ਮਿਲਾ ਸਜਾਏ ਰੋਵੈ ਨਾਮ ਰੋਵੈ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੋਵੈ ਦਇਆ ਸਿਰ ਲੰਕ ਗਵਾਏ ਜਿਨ ਸੀਤਾ ਆਦਿ ਟੋਰੂ ਵਾਏ ਰੋਵੈ ਪਾਂਡਵ ਭਏ ਮਜੂਰ ਜਨਕੇ ਸਵਾਮੀ ਰਹਿਤ ਹਦੂਰ ਰੋਵੈ ਜਨ ਮੇਜਾ ਖੋਏ ਗਿਆ ਏਕੀ ਕਾਰਨ ਪਾਪੀ ਭਇਆ ਰੋਵੈ ਸ਼ੇਖ ਮਸਾਇਕ ਪੀਰ ਅੰਤ ਕਾਲ ਮਤ ਲਾਗੇ ਭੀੜ ਰੋਵੈ ਰਾਜੇ ਕੰਨ ਪੜਾਏ ਕਰ ਕਰ ਮੰਗੇ ਭੀਖਿਆ ਜਾਏ ਰੋਵੈ ਕਿਰਪਨ ਸੰਚੈ ਧਨ ਜਾਏ ਪੰਡਿਤ ਰੋਵੈ ਗਿਆਨ ਗਵਾਏ ਬਾਲੀ ਰੋਵੈ ਨਾਹੇ ਪਧਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾ ਸੋਈ ਜਨ ਜਾਏ ਔਰੀ ਕਰਮ ਨਾ ਲੇਖੈ ਲਾਏ ਮਹੱਲਾ ਦੂਜਾ ਜਪ ਤਪ ਸਭ ਕਿਛ ਮੰਨੇ ਹੈ ਅਵਰਕਾਰਾ ਸਭ ਬਾਦ ਨਾਨਕ ਮੰਨਿਆ ਮੰਨੀਐ ਬੁੱਝੀਐ ਗੁਰਪ੍ਰਸਾਦ ਪੌੜੀ ਕਾਇਆ ਹੰਸ ਤੁਰ ਮੇਲ ਕਰਤੈ ਲਿਖ ਪਾਇਆ ਸਭ ਮੈਂ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੈ ਗੁਣ ਉੱਚਰੈ ਗੁਣ ਮਾਹੇ ਸਮਾਇਆ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸਭ ਕਿਛ ਆਪੇ ਆਪ ਹੈ ਆਪੇ ਦੇ ਵੜਿਆ ਇਸ ਲੋਕ ਮਹੱਲਾ ਦੂਜਾ ਨਾਨਕ ਅੰਧਾ ਹੋਏ ਕਹਿ ਰਤਨਾ ਪਰਖਣ ਜਾਏ ਰਤਨਾ ਸਾਰ ਨਾ ਜਾਣੇ ਆਵੈ ਆਪ ਲਿਖਾਏ ਮਹੱਲਾ ਦੂਜਾ ਰਤਨਾ ਕੇਰੀ ਗੁੱਥਲੀ ਰਤਨੀ ਖੋਲੀ ਆਏ ਵੱਖਰ ਤੈਵਣ ਜਾ ਰਿਹਾ ਦੋਹਾਂ ਰਹੀ ਸਮਾਏ ਜਿਨ ਗੁਣ ਪੱਲੇ ਨਾਨਕਾ ਮਾਣਕ ਬਣ ਜਾ ਸੇ ਰਤਨਾ ਸਾਰ ਨਾ ਜਾਣਨੀ ਅੰਦੇ ਤਾ ਲੋਏ ਪੌੜੀ ਨੌ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁਪਤ ਰੱਖੀ ਜੈ ਬੱਜਰ ਕਪਾਟ ਨ ਖੁੱਲਣੀ ਗੁਰ ਸ਼ਬਦ ਖੁੱਲੀ ਜੈ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੈ ਤਿਤ ਘੱਟ ਅੰਤਰ ਜਾਣਨਾ ਕਰ ਭਗਤ ਮਿਲੀ ਜੈ ਸਭ ਮੈਂ ਏਕ ਵਰਤਦਾ ਜਿਨ ਆਪੇ ਰਚਨ ਰਚਾਏ ਸਲੋਕ ਮਹੱਲਾ ਦੂਜਾ ਅੰਦੇ ਕਹਿ ਰਾਹੇ ਦੱਸਿਆ ਅੰਦਾ ਹੋਏ ਸਜਾਏ ਹੋਏ ਸਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ ਅੰਦੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਹੇ ਅੰਦੇ ਸਹੀ ਨਾਨਕਾ ਖਸਮੁਖ ਉੱਥੇ ਜਾਹੇ ਮਹੱਲਾ ਦੂਜਾ ਸਾਹਿਬ ਅੰਦਾ ਜੋ ਕੀਆ ਕਰੇ ਸੁਜਾਖਾ ਹੋਏ ਜਿਹਾ ਭਾਣ ਜਾਣਾ ਤੇਹੋ ਵਰਤੈ ਜੇਸਾ ਆਖੈ ਕੋਏ ਜਿੱਥੇ ਸੋ ਵਸਤ ਨ ਜਾਪੇ ਆਪੇ ਵਰਤੋ ਜਾਣ ਨਾਨਕ ਗਾਹਕ ਕਿਉਂ ਲਏ ਸਕੈ ਨਾ ਵਸਤ ਪਛਾਣ ਮਹੱਲਾ ਦੂਜਾ ਸੋ ਕਿਉਂ ਆਉਂਦਾ ਆਖੀਐ ਜੇ ਹੁਕਮ ਆਉਂਦਾ ਹੋਏ ਨਾਨਕ ਹੁਕਮ ਨਾ ਬੁੱਝੇ ਆਂਦਾ ਕਹੀਐ ਸੋਏ ਪੌੜੀ ਕਾਇਆ ਅੰਦਰ ਗੜ ਕੋਟ ਹੈ ਸਭ ਦਸੰਤਰ ਦੇਸ਼ਾ ਆਪੇ ਤਾੜੀ ਲਾਇਣ ਸਭ ਮੈਂ ਪ੍ਰਵੇਸ਼ਾ ਆਪੇ ਸ੍ਰਿਸ਼ਟ ਸਾਜੀ ਨਾ ਆਪ ਗੁਪਤ ਰਖੇਸਾ ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟੀ ਐਸਾ ਸਭ ਕੁਛ ਸੱਚੋ ਸੱਚ ਹੈ ਗੁਰ ਸੋਜੀ ਪਾਏ ਸਲੋਕ ਮਹੱਲਾ ਪਹਿਲਾ ਸਾਵਣ ਰਾਤ ਹਾੜ ਦੇਹ ਕਾਮ ਕ੍ਰੋਧ ਖੇਤ ਲੱਭ ਵਤਰ ਦਰੋਗ ਵੀ ਉਹ ਹਾਲੀ ਰਾਹ ਖੇਤ ਹਲ ਵਿਚਾਰ ਵਿਕਾਰ ਮਨ ਹੁਕਮੀ ਖੱਟੇ ਖਾਏ ਨਾਨਕ ਲੇਖੈ ਮੰਗਿਆ ਔਤ ਚਣਿੰਦਾ ਜਾਏ ਮਹੱਲਾ ਪਹਿਲਾ ਭਉ ਭੋਏ ਪਵਿੱਤ ਪਾਣੀ ਸਤ ਸੰਤੋਖ ਬਲੇਂਦ ਹਲ ਹਲੇਮੀ ਹਾਲੀ ਚਿੱਤ ਚੇਤਾ ਪੁੱਤਰ ਵਕਤ ਸੰਜੋਗ ਨਾਉ ਬੀਜ ਬਖਸ਼ੀਸ਼ ਬੋਹਲ ਦੁਨੀਆ ਸਗਲ ਦਰੋਗ ਨਾਨਕ ਨਜ਼ਰੀ ਕਰਮ ਹੋਏ ਜਾਵੈ ਸਗਲ ਵਿਜੋਗ ਪੌੜੀ ਮਨਮੁਖ ਮੋਹ ਗੁਬਾਰ ਹੈ ਦੂਜੈ ਭਾਏ ਬੋਲੈ ਦੂਜੈ ਭਾਏ ਸਦਾ ਦੁੱਖ ਹੈ ਨਿਤ ਨੀਰ ਵਿਰੋਲੈ ਗੁਰਮੁਖ ਨਾਮ ਧਿਆਈਐ ਮਤ ਧੱਤ ਕਡੋਲੈ ਅੰਤਰ ਪ੍ਰਗਾਸ ਘੱਟ ਚਾਨਣਾ ਹਰ ਦੱਦਾ ਟੋਲੈ ਆਪੇ ਭਰਮ ਭੁਲਾਏ ਦਾ ਕਿਛ ਕਹਿਣ ਨਾ ਜਾਏ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤੋ ਪਾਇ ਤਨਾ ਪਿਰੋਜੀ ਦੇ ਉੱਥੈ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ ਸੌਦਾ ਮੂਹ ਨਾ ਹੋਵੇ ਨਾ ਕੋ ਲਏ ਨਾ ਦੇ ਜੀਆ ਕਾ ਹਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾ ਤੇ ਨਾ ਪੇ ਸਾਰ ਕਰੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸਹੀ ਹੈ ਮਹੱਲਾ ਪਹਿਲਾ। ਨਾਨਕ ਇਹੋ ਜਿਹੀ ਮਛਲੀ ਝੀਵਰ ਤ੍ਰਿਸ਼ਨਾ ਕਾਲ ਮਨੋ ਆਂਧ ਨਾ ਚੇਤੇ ਪੜੈ, ਅਚਿੰਤਾ ਜਾ ਨਾਨਕ ਚਿੱਤ ਅਚੇਤ ਹੈ, ਚਿੰਤਾ ਬੱਧਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਮਲਾਇ ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨੀ ਹਰਸ ਪੀਤਾ ਗੁਰਮੁਖ ਸੱਚਾ ਮਨ ਸਹਿ ਸੱਚ ਸੌਦਾ ਕੀਤਾ ਸਭ ਕੁਛ ਘਰ ਹੀ ਮਾਹੇ ਹੈ ਵਡਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀ ਤਾਂ ਆਪੇ ਮੇਲ ਮਿਲਾਇਣ ਆਪੇ ਦੇ ਬੁਝਾਈ ਸਲੋਕ ਮਹੱਲਾ ਪਹਿਲਾ ਵੇਲ ਪਿੰਨਾਇਆ ਕੱਤ ਬਣਾਇਆ ਘੱਟ ਘੱਟ ਕੱਟ ਕੁੱਟ ਕਰ ਖੁੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਇਹ ਪਤ ਹਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਂ ਪੱਖ ਕਿਹੋ ਚੱਲੈ ਨਾ ਹੀ ਘੜੀ ਮਹੁਤ ਕਿਛ ਹੰਡੈ ਸੱਚ ਪੁਰਾਣਾ ਹੋਵੈ ਨਾ ਹੀ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਤਿੱਚਰ ਜਾਪੀ ਜਾਪੈ ਮਹੱਲਾ ਪਹਿਲਾ
1: ਸੱਚ ਕੀ ਕਾਤੀ ਸੱਚ ਸਭ ਸਾਰ ਘਾਟ ਤਿਸਕੀ ਅਪਰ ਅਪਾਰ ਸ਼ਬਦੇ ਸਾਣ ਰਖਾਈ ਲਾਏ ਗੁਣ ਕੀ ਥੇਕੈ ਵਿੱਚ ਸਮਾਏ ਤੇ

ਹੱਕ ਜਾਏ ਨਾਨਕ ਦਰ ਦੀਦਾਰ ਸਮਾਏ ਮਹੱਲਾ ਪਹਿਲਾ ਕਮਰ ਕਟਾਰਾ ਬੰਕੁੜਾ ਬੰਕੇ ਕਾ ਸਵਾਰ ਗਰਬ ਨਾ ਕੀਜੈ ਨਾਨਕ ਮਤ ਸਿਰ ਆਵੈ ਭਾਰ ਪੌੜੀ ਸੋ ਸਤ ਸੰਗਤ ਸ਼ਬਦ ਮਿਲੈ ਸੋ ਗੁਰਮੁਖ ਚੱਲੈ ਸੱਚ ਤੇ ਆਇਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੈ ਭਗਤ ਸੋਹਣ ਗੁਣ ਗਾਵਦੇ ਗੁਰਮਤ ਚੱਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭੱਲੈ ਆਪੇ ਮੇਲ ਮਿਲਾਇੰਦਾ ਆਪੇ ਦੇ ਵਡਿਆਈ ਸਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋਈ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾਇਆ ਸੋਏ ਮਹੱਲਾ ਤੀਜਾ ਨਾ ਕਿਛ ਆਸਾ ਹੱਥ ਹੈ ਕਿਉਂ ਨਿਰਾਸਾ ਹੋਏ ਕਿਆ ਕਰੇ ਇਹ ਬਪੜੀ ਜਾਂ ਭੁਲਾਏ ਸੋਏ ਪੌੜੀ ਨਾ ਕਿਛ ਆਸਾ ਹੱਥ ਹੈ ਵਾਹਿਗੁਰੂ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾ ਤਾਰ ਨਿਹਚਲ ਇਹ ਧਨ ਸਾਧ ਸਾਧ ਸਰਾਧੇ ਨਿਰਮਲ ਹੋਏ ਜਨ ਅੰਤਰ ਜਾਮੀ ਅਗਮ ਰਸਨਾ ਏਕ ਭੰਨ ਰਵ ਰਹਿਆ ਸਰਬਤ ਨਾਨਕ ਬਲ ਜਾਈ ਸਲੋਕ ਮਹੱਲਾ ਪਹਿਲਾ

ਸਰਵਰ ਜੇ ਹੋਵੈ ਅਤ ਸਿਆਣਾ, ਉਹਨਾਂ ਰਿਜਕ ਨਾ ਪਇਓ ਉਥੈ, ਉਹਨਾਂ ਹੋਰੋ ਖਾਣਾ। ਸੱਚ ਕਮਾਣ ਸੁੱਚੋ ਪਾਈਐ, ਕੂੜੈ ਕੂੜਾ ਮਾਣਾ, ਨਾਨਕ ਤਿਨਕੋ ਸਤਿਗੁਰ ਮਿਲਿਆ, ਜਿਨ੍ਹਾਂ ਧੁਰੇ ਪਇਆ ਪਰਵਾਣਾ। ਮਹੱਲਾ ਪਹਿਲਾ। ਸਾਹਿਬ ਮੇਰਾ ਉਜਲਾ, ਜੇ ਕੋ ਚਿੱਤ ਕਰੇ, ਨਾਨਕ ਸੋਈ ਸੇਵੀਐ, ਸਦਾ ਸਦਾ ਜੋ ਦੇ, ਨਾਨਕ ਸੋਈ ਸੇਵੀਐ, ਜਿਤ ਸੇਵਿਐ ਦੁਖ ਜਾਏ। ਅਵਗੁਣ ਵੰਜਣ ਗੁਣ ਰਵੈ, ਮਨ ਸੁਖ ਵਸੈ ਆਏ ਪੌੜੀ। ਆਪੇ ਆਪ ਵਰਤਦਾ, ਆਪ ਤਾੜੀ ਲਾਈਐਨ, ਆਪੇ ਹੀ ਉਪਦੇਸ਼ਦਾ, ਗੁਰਮੁਖ ਪਤਿਆਈਐਨ। ਇੱਕ ਆਪੇ ਉੱਜੜ ਪਾਇਨ, ਇੱਕ ਭਗਤੀ ਲਾਇਨ, ਜਿਸ ਆਪ ਬੁਝਾਏ ਸੋ ਬੁਝ ਸੀ ਆਪੇ ਨਾਏ ਲਾਈਐਨ। ਨਾਨਕ ਨਾਮ ਧਿਆਈਐ ਸੱਚੀ ਵਡਿਆਈ, ਸ਼ੁੱਧ ਰਾਮ ਕਲੀ ਕੀ ਵਾਰ। ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ। ਜੈਸਾ ਸਤਿਗੁਰ ਸੁਣੀਦਾ, ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗਾਹ ਕਾਬ ਸੀਠ, ਹਰ ਨਾਮੋ ਮੰਤਰ ਦ੍ਰਿੜਾਇੰਦਾ, ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਇਆ ਸੰਜੋਗ। ਮਹੱਲਾ ਪੰਜਵਾਂ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਦ, ਗੁਰਪੁਰੈ ਦੇਖਾ ਲਿਆ, ਵਿਣਨਾਵੈ ਸਭ ਬਾਦ, ਸਾਕਤ ਦੁਰਜਨ ਭਰਮੇ ਆ, ਜੋ ਲੱਗੇ ਦੂਜੈ ਸਾਧ, ਜਨ ਨਾਨਕ ਹਰ ਪ੍ਰਭ ਬੁਝਿਆ, ਗੁਰ ਸਤਿਗੁਰ ਕਹਿ ਪ੍ਰਸਾਦ ਪੌੜੀ। ਥੱਟਣ ਹਾਰੈ ਥਾਟ, ਆਪੇ ਹੀ ਥੱਟਿਆ, ਆਪੇ ਪੂਰਾ ਸ਼ਾਹ, ਆਪੇ ਹੀ ਖੱਟਿਆ, ਆਪੇ ਕਰਪਾ ਸਾਰ, ਆਪੇ ਰੰਗ ਰਟਿਆ, ਕੁਦਰਤ ਕੀਮ ਨਾ ਪਾਏ, ਅਲੱਖ ਬ੍ਰਹਮਟਿਆ, ਅਗਮ ਥਾ ਬੇਅੰਤ ਪਰੈ ਪਰਟਿਆ, ਆਪੇ ਵੱਡ ਪਾਤਸ਼ਾਹ, ਆਪੇ ਆਪ ਵਜ਼ੀਰ ਟਿਆ, ਕੋਈ ਨਾ ਜਾਣੈ ਕੀਮ ਕੇਵਡ ਮਟਿਆ, ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ। ਸਲੋਕ ਮਹੱਲਾ ਪੰਜਵਾਂ। ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦਿਖਾਲ, ਹਉ ਤਿਸ ਦੇਵਾਂ ਮਨ ਆਪਣਾ, ਨਿਤ ਹਿਰਦੈ ਰਖਾ ਸਮਾਲ। ਏਕਸ ਸਤਿਗੁਰ ਬਾਹਰਾ, ਤ੍ਰਿਗ ਜੀਵਨ ਸੰਸਾਰ, ਜਨ ਨਾਨਕ ਸਤਿਗੁਰ ਤਿਨਾ ਮਿਲਾਇਓ, ਜਿਨ ਸਦ ਹੀ ਵਰਤੈ ਨਾਲ। ਮਹੱਲਾ ਪੰਜਵਾਂ। ਮੇਰੇ ਅੰਤਰ ਲੋਚਾ ਮਿਲਣ ਕੀ, ਕਿਉਂ ਪਾਵਾ ਪ੍ਰਭ ਤੋਹੇ, ਕੋਈ ਐਸਾ ਸੱਜਣ ਲੋੜ ਲਹੋ, ਜੋ ਮੇਲੇ ਪ੍ਰੀਤਮ ਮੋਹੇ। ਗੁਰਪੁਰੈ ਮੇਲਾਇਆ, ਜਤ ਦੇਖਾ ਤਤ ਸੋਏ, ਜਨ ਨਾਨਕ ਸੋ ਪ੍ਰਭ ਸੇਵਿਆ, ਤਿਸ ਜੇਵੜੇ ਵਰ ਨਾ ਕੋਏ ਪੌੜੀ। ਦੇਵਨ ਹਾਰ ਦਾ ਤਾਰ, ਕਿਤ ਮੁਖ ਸਾਲਾ ਹੀ ਹੈ, ਜਿਸ ਰੱਖੈ ਕਿਰਪਾ ਧਾਰ, ਰਿਜਕ ਸਮਾਹੀ ਹੈ, ਕੋਈ ਨਾ ਕਿਸੀ ਵਸ, ਸਭਨਾ ਇੱਕ ਧਰ ਪੱਲੈ, ਬਾਲਕ ਵਾਗ ਦੇ ਕੈ ਆਪ ਕਰ, ਕਰਦਾ ਆਨੰਦ ਵਿਨੋਦ, ਕਿਛੂ ਨਾ ਜਾਣੀਐ, ਸਰਬ ਧਾਰ ਸਮਰੱਥ, ਹਉ ਤਿਸ ਕੁਰਬਾਣੀ ਹੈ, ਗਾਈਐ ਰਾਤ ਦਿਨੰਤ, ਗਾਉਣ ਜੋਗਿਆ, ਜੋ ਗੁਰ ਕੀ ਪੈਰੀ ਪਾਏ, ਤਿਨੀ ਹਰ ਰਸ ਭੋਗਿਆ। ਸਲੋਕ ਮਹੱਲਾ ਪੰਜਵਾਂ। ਭੀੜੋ ਮੋਕਲਾਈ, ਕੀਰਤਨ ਕੀਤੀ ਅਨ, ਸਭ ਰੱਖੇ ਕੁਟੁੰਬੈ ਨਾਲ, ਕਾਰਜ ਆਪ ਸਵਾਰਿਅਨ, ਸੋ ਪ੍ਰਭ ਸਦਾ ਸੰਭਾਲ।

ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦੇਹਿ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਗੁਰ ਵਣ ਤਿਣ ਹਰਿਆ ਕੀਤਿਆ ਨਾਨਕ ਗਿਆ ਮਨੁੱਖ ਪੌੜੀ ਸੋ ਐਸਾ ਦਾ ਤਾਰ ਮਨੁ ਨਾ ਵਿਸਰੈ ਘੜੀ ਨਾ ਮੋਤ ਚਸਾ ਤਿਸ ਬਿਨ ਨਾ ਸਰੈ ਅੰਤਰ ਬਾਹਰ ਸੰਗ ਕਿਆ ਕੋ ਲੁਕ ਕਰੈ ਜਿਸ ਪਤ ਰਖੈ ਆਪ ਸੋ ਭਵ ਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸਨੋ ਬਲ ਤਰੈ ਜਿਸੈ ਜਰਾਏ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸੱਚ ਮੰਤਰ ਗੁਰੂ ਮਨ ਤਰੈ ਸਲੋਕ ਮਹੱਲਾ ਪੰਜਵਾਂ ਧਨ ਸੁਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ ਧਨ ਸੁਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਉ ਜਿੰਨੀ ਇੱਕ ਮਨ ਇੱਕ ਆਰਾਧਿਆ ਤਿਨ ਸਦਬਲਿਹਾਰੈ ਜਾਓ ਤਿਨ ਕੀ ਧੂੜ ਹਮ ਬਾਛਦੇ ਕਰਮੀ ਪੱਲੈ ਪਾਏ ਜੋਰ ਤੇ ਰੰਗ ਗੋਬਿੰਦ ਕੈ ਹਉ ਤਿਨ ਬਲਿਹਾਰੈ ਜਾਓ ਆਖਾ ਬਿਰਥਾ ਜੀ ਕੀ ਹਰ ਸੱਜਣ ਮੇਲੋ ਰਾਏ ਗੁਰਪੂਰੈ ਮਿਲਾਇਆ ਜਨਮ ਮਰਨ ਦੁਖ ਜਾਏ ਜਨ ਨਾਨਕ ਪਾਇਆ ਅਗਮ ਰੂਪ ਅਣਤ ਨਾ ਕਾਹੂ ਜਾਏ ਮਹੱਲਾ ਪੰਜਵਾਂ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਧਨ ਸੋ ਦਿਨਸ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ ਮਨ ਕੀਆ ਇੱਛਾ ਪੂਰੀਆਂ ਹਰ ਪਾਇਆ ਗਮ ਅਪਾਰ ਹਉ ਮੈਂ ਤੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ ਜਨ ਨਾਨਕ ਲੱਗਾ ਸੇਵ ਹਰ ਉਦਰਿਆ ਸਗਲ ਸੰਸਾਰ ਪੌੜੀ ਸਿਫਤ ਸਲਾਹਣ ਭਗਤ ਵਿਰਲੇ ਦਿੱਤੀਅਨ ਸੌਂਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀਅਨ ਜਿਸਨੂੰ ਲੱਗਾ ਰੰਗ ਸੇ ਰੰਗ ਰਤਿਆ ਉਹਨਾਂ ਇੱਕੋ ਨਾਮ ਆਧਾਰ ਇੱਕਾ ਉਨ ਪੱਤਿਆ ਉਹਨਾਂ ਪਿੱਛੇ ਜਗ ਪੁੰਚੈ ਭੋ ਗਈ ਉਹਨਾਂ ਪਿਆਰਾ ਰੱਬ ਉਹਨਾਂ ਜੋ ਗਈ ਜਿਸ ਮਿਲਿਆ ਗੁਰ ਆਏ ਤਿੰਨ ਪ੍ਰਭ ਜਾਣਿਆ ਹਉ ਬਲਿਹਾਰੀ ਤਿੰਨ ਜੇ ਖਸਮੈ ਭਾਣਿਆ ਸਲੋਕ ਮਹੱਲਾ ਪੰਜਵਾਂ ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਹਰ

ਸਤਿਗੁਰ ਸੰਤ ਮਿਲਾਇਆ। ਮਸਤਕ ਧਰ ਕੇ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ, ਜਿਨ ਤਾਰਿਆ ਸਗਲ

ਸਦ ਹੀ ਭੋਗੇ ਭੋਗ ਮਹੱਲਾ ਪੰਜਵਾਂ। ਮਨਮੁੱਖਾ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਨਿਬੰਧ। ਜਿਚਰ ਪਹਿਨਣ ਖਾਵਨੇ ਤੇ ਚਰ ਰੱਖਣ ਗੰਡ, ਜਿੱਤ ਦਿਨ ਕਿਛ ਨਾ ਹੋਵੇ ਤਿੱਤ ਦਿਨ ਬੋਲਣ ਗੰਧ।

ਫੱਕੜ ਪਿੱਟਣ ਧੰਦ ਝੂਠੇ ਮੋਹੇ ਲਪਟਾਇਆ ਹਉ ਹਉ ਕਰਤ ਬਿਹੰਦ ਕਿਰਪਾ ਕਰੇ ਜਿਸ ਆਪਣੀ ਧੁਰ ਪੂਰਾ ਕਰਮ ਕਰੇ ਜਨ ਨਾਨਕ ਸਿਜਨ ਉਭਰੇ ਸੋ ਸਤਿਗੁਰ ਸ਼ਰਨ ਪਰੇ ਪੌੜੀ ਜੋਰ ਤੇ ਦੀਦਾਰ ਸੋਈ ਸੱਚ ਹਾਕ ਜਿੰਨੀ ਜਾਤਾ ਖਸਮ ਕਿਉਂ ਲੱਭੈ ਤਿਨਾ ਖਾਕ ਮਨ ਮਹਿਲਾ ਬੇਕਾਰ ਹੋਵੇ ਸੰਗ ਪਾਕ ਦਿਸੈ ਸੱਚਾ ਮਹਿਲ ਖੁੱਲੈ ਭਰਮ ਤਾਕ ਜਿਸੈ ਦਿਖਾਲੇ ਮਹਿਲ ਤਿਸ ਨਾ ਮਿਲੈ ਧਾਕ ਮਨ ਤਨ ਹੋਏ ਨਿਹਾਲ ਬੰਦਕ ਨਦਰ ਝਾਕ ਨਉ ਨਿਧ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਤਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ ਸਲੋਕ ਮਹਲਾ ਪੰਜਵਾਂ ਹਰਣਾ ਕੀ ਕੂ ਸੱਚ ਵੈਣ ਸੁਣਾਈ ਜੋ ਤੋ ਕਰੇ ਉਧਾਰਨ ਸੁੰਦਰ ਬਚਨ ਤੁਮ ਸੁਣੋ ਛਬੀਲੀ ਪਿਰ ਤੈਡਾ ਮਨ ਸਾਧਾਰਨ ਦੁਰਜਨ ਸੇਤੀ ਨਿਹੋ ਰਚਾਇਓ ਦਸ ਵਿਖਾ ਮੈਂ ਕਾਰਨ ਊਣੀ ਨਾਹੀਂ ਝੂਣੀ ਨਾਹੀਂ ਨਾਹੀਂ ਕਿਸੈ ਵਿਹੂਣੀ ਪਿਰ ਛੈਲ ਛਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੂਣੀ ਨਾ ਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾਹੀ ਦੋਸਾ ਜਿਤ ਹਾਂ ਲਾਈ ਤਿਤ ਹਾਂ ਲਾਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਪਿਰ ਕਿਰਪਾ ਧਾਰੀ ਪਿਰ ਔਗਣ ਤਿਸਕੇ ਸਭ ਗਵਾਏ ਗੱਲ ਸੇਤੀ ਲਾਏ ਸਵਾਰੀ ਕਰਮਹੀਣ ਤਨ ਕਰੈ ਬਿਨੰਤੀ ਕਦ ਨਾਨਕ ਆਵੈ ਵਾਰੀ ਸਭ ਸੁਹਾਗਣ ਮਾਣੈ ਰਲੀਆਂ ਇੱਕ ਦੇਵੋ ਰਾਤ ਮੁਰਾਰੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਸਿਵਾਰਨ ਹਾਰ ਸਤਿਗੁਰ ਪੂਰਾ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮ ਆਇਆ ਰਾਦ ਮਨ ਸਭ ਕਿਲ ਵਿਖ ਜਾਏ ਵਿਕਾਰ ਦਿਨ ਕੋ ਪੂਰਵ ਲਿਖਿਆ ਤਿਨ ਰੰਗ ਲਗਾ ਨਿਰੰਕਾਰ ਓਨੀ ਛੱਡਿਆ ਮਾਇਆ ਸੁਆਵੜਾ ਮਨ ਸੱਚਿਆ ਨਾਮ

ਸੱਚ ਕਹੈ ਤਾਂ ਛੋਹੋ ਆਵੈ ਅੰਤਰ ਬਹੁਤਾ ਰੋਹਾ। ਵਿਆਪਿਆ ਦੁਰਮਤ ਕਬੁੱਧ ਕਮੂੜਾ, ਮਨ ਲਾਗਾ ਤਸਮੂਹਾ, ਠੱਗੈ ਸੇਤੀ ਠੱਗ ਰਲ ਆਇਆ, ਸਾਥ ਪੇਕੋ ਜਿਹਾ। ਸਤਿਗੁਰ ਸਰਾਫ ਨਦਰੀ ਵਿੱਚ ਦੋ ਕੱਢੈ ਤਾਂ ਉਗੜ ਆਇਆ ਲੋਹਾ, ਬਹੁ ਤੇਰੀ ਥਾਈਂ ਰਲਾਏ ਦਿੱਤਾ ਉਗੜਿਆ, ਪੜਦਾ ਅੱਗੇ ਆਏ ਖਲੋਹਾ। ਸਤਿਗੁਰ ਕੀ ਜੇ ਸ਼ਰਣੀ ਆਵੈ, ਫਿਰ ਮਨੂਰੋ ਕੰਚਨ ਹੋਹਾ। ਸਤਿਗੁਰ ਨਿਰਵੈਰ ਪੁੱਤਰ ਸ਼ਤਰ ਸਮਾਨੇ, ਔਗਣ ਕੱਟੇ ਕਰੇ ਸ਼ੁੱਧ ਦੇਹਾ। ਨਾਨਕ ਜਿਸ ਤੁਰ ਮਸਤਕ ਹੋਵੈ ਲਿਖਿਆ, ਤਿਸ ਸਤਿਗੁਰ ਨਾਲ ਸੁਨੇਹਾ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ, ਜਿਸ ਕਿਰਪਾਲ ਹੋਵੈ ਤਿਸ ਹਿਰਦੈ ਵਸੇਹਾ। ਆਵਣ ਜਾਣਾ ਤਿਸਕਾ ਕੱਟੀਐ, ਸਦਾ ਸਦਾ ਸੁਖ ਹੋਹਾ। ਪੌੜੀ ਜੋ ਤੁਧ ਭਾਣਾ ਜੰਤ ਸੋ ਤੁਧ ਬੁਝਾਈ, ਜੋ ਤੁਧ ਭਾਣਾ ਜੰਤ ਸੋ ਦਰਗਾਹ ਸਜਾਈ। ਜਿਸਨੂੰ ਤੇਰੀ ਨਦਰ ਹੋਮੈ ਤਿਸ ਗਈ, ਜਿਸਨੂੰ ਤੂੰ ਸੰਤੁਸ਼ਟ ਕਲਮਲ ਤਿਸ ਖਈ। ਜਿਸ ਕੈ ਸੁਆਮੀ ਵੱਲ ਨਿਰਭਉ ਸੋ ਪਈ, ਜਿਸਨੂੰ ਤੂੰ ਕਿਰਪਾਲ ਸੱਚਾ ਸੋ ਧਿਆਈ। ਜਿਸ ਨੂੰ ਤੇਰੀ ਮਾਇਆ ਨਾ ਪੋਹੈ ਅਗਨਈ, ਤਿਸ ਨੂੰ ਸਦਾ ਦਿਆਲ ਜਿਨ ਗੁਰ ਤੇ ਮਤ ਲਈ। ਸਲੋਕ ਮਹੱਲਾ ਪੰਜਵਾਂ। ਕਰ ਕਿਰਪਾ ਕਿਰਪਾਲੇ ਆਪੇ ਬਖਸ਼ ਲੈ, ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ। ਮੰਤਨ ਅੰਤਰ ਬਸ ਦੁਖਾਂ ਨਾਸ ਹੋਏ, ਹੱਥ ਦੇ ਆਪ ਰੱਖ ਵਿਆਪੇ ਪਾਉ ਨਾ ਕੋਏ। ਗੁਣ ਗਾਵਾਂ ਦਿਨ ਰਹਿਣ ਇੱਤੈ ਕੰਮ ਲਾਏ, ਸੰਤ ਜਨਾ ਕੈ ਸੰਗ ਹੋਮੈ ਰੋਗ ਜਾਏ। ਸਰਬ ਨਿਰੰਤਰ ਖਸਮ ਇੱਕੋ ਰਵ ਰਹਿਆ, ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਹਿਆ। ਦਇਆ ਕਰੋ ਦਿਆਲ ਆਪਣੀ ਸਿਫਤ ਦੇ, ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਏ ਮਹੱਲਾ ਪੰਜਵਾਂ। ਇੱਕੋ ਜਪੀਐ ਮੰਨੈ ਮਾਹੇ, ਇੱਕ ਸਕੀ ਸ਼ਰਣਾਏ। ਇੱਕ ਸੁਸਿਓ ਕਰ ਪਰਹੜੀ ਦੂਜੀ ਨਾਹੀਂ ਜਾਏ, ਇੱਕੋ ਦਾਤਾ ਮੰਗੀਐ ਸਭ ਕੁਛ ਪੱਲੈ ਪਾਏ। ਮੰਤਨ ਸਾਸ ਕਿਰਾਸ ਪ੍ਰਭ ਇੱਕੋ ਇੱਕ ਧਿਆਏ, ਅੰਮ੍ਰਿਤ ਨਾਮ ਨਿਦਾਨ ਸੱਚ ਗੁਰਮੁਖ ਪਾਇਆ ਜਾਏ। ਵਡਭਾਗੀ ਤੇ ਸੰਤ ਜਨ ਜਿਨ ਮਨ ਉੱਠਾ ਆਏ, ਜਲ ਥਲ ਮਹੀਲ ਰਵ ਰਿਆ ਦੂਜਾ ਕੋਈ ਨਾਹੇ। ਨਾਮ ਧਿਆਈ ਨਾਮ ਉਚਰਾਂ ਨਾਨਕ ਖਸਮ ਰਜਾਏ। ਪੌੜੀ ਜਿਸਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸਨੂੰ ਤੂੰ ਰਖਵਾਲਾ ਜਿੱਤਾ ਤਿਨੈ ਭੈਣ। ਜਿਸਨੂੰ ਤੇਰਾ ਅੰਗ ਤਿਸ ਮੁਖ ਉਜਲਾ, ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ। ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀਐ, ਜਿਸਨੂੰ ਤੇਰੀ ਖੁਸ਼ੀ ਤਿੰਨ ਨੌ ਨਿਦ ਪੁੱਛੀਐ। ਜਿਸਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋ ਛੰਦਗੀ, ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਸਲੋਕ ਮਹੱਲਾ ਪੰਜਵਾਂ। ਹੋ ਕਿਰਪਾਲ ਸੁਆਮੀ ਮੇਰੇ ਸੰਤਾ ਸੰਗ ਵਿਹਾਵੇ, ਤਦੋ ਭੁੱਲੇ ਜੇ ਸੇ ਜਮ ਜਮ ਮਰਦੇ, ਤਿੰਨ ਕਦੇ ਨਾ ਚੁੱਕਣ ਹਾਵੇ। ਮਹੱਲਾ ਪੰਜਵਾਂ। ਸਤਿਗੁਰ ਸਿਮਰੋ ਆਪਣਾ ਘੱਟ ਅਵ ਘੱਟ ਘੱਟ ਘਾਟ, ਹਰ ਹਰ ਨਾਮ ਜਪੰਤਿਆ ਕੋਈ ਨਾ ਬੰਦੈ ਵਾਟ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾ ਏ ਉੱਥੈ ਤੇਰੀ ਰੱਖ। ਅਗਨੀ ਉਧਰ ਮਾਏ ਸੁਣ ਕੈ ਜਮ ਕੇ ਦੂਤ, ਨਾ ਤੇਰੇ ਛੱਡ ਜਾਏ। ਪਉ ਜਲ ਬਿਖਮਸ ਗਾ ਗੁਰ ਸ਼ਬਦੀ ਪਾਰ ਪਾਏ, ਦਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ। ਕਲ ਮੈਂ ਉਹ ਪੁੰਨ ਗੁਣ ਗੋਬਿੰਦ ਗਾਏ, ਸਭਸੇ ਨੂੰ ਕਿਰਪਾਲ ਸੰਭਾਲੇ ਸਾਏ ਸਾਏ, ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਏ। ਸਲੋਕ ਮਹੱਲਾ ਪੰਜਵਾਂ। ਦੂਜਾ ਤਿਸਨਾ ਬੁੱਝਿਓ ਪਾਰ ਬ੍ਰਹਮ ਨਾਮ ਦਿਓ ਆਧਾਰ, ਅਗਮ ਗੋਚਰ ਸਾਹਿਬੋ ਸਮਰੱਥ ਸੱਚ ਦਾ ਤਾਰ। ਤੂੰ ਨਿਚਲ ਨਿਰਵੈਰ ਸੱਚ ਸੱਚਾ ਤੁਧ ਦਰਬਾਰ, ਕੀਮਤ ਕਹਿਣ ਨਾ ਜਾਣੀਐ ਅੰਤ ਨਾ ਪਾਰਾ ਵਾਰ। ਪ੍ਰਭ ਛੋੜ ਹੋਰ ਜੇ ਮੰਗਣਾ, ਸਭ ਬਿਖਿਆ ਰਸ ਛਾਰ। ਸੇ ਸੁਖੀਏ ਸੱਚ ਸ਼ਾਹ ਸੇ ਦਿਨ ਸੱਚਾ ਵਿਵਹਾਰ, ਦਿਨਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖ ਸਾਰ। ਨਾਨਕ ਇੱਕ ਆਰਾਧੇ ਸੰਤਨ ਰੇਣਾਰ। ਮਹੱਲਾ ਪੰਜਵਾਂ।
आनंद सुख विश्राम नित हर का कीर्तन गाए अवर सियाणप छाड़ दियो नानक उदरस उदरस नाए पौड़ी ना तू आवै वस बहुत किणावे किणावणे ना तू आवै वस बेद पड़ावणे ना तू आवै वस तीर्थ नाई है ना तू आवै वस धरती ताई है ना तू आवै वस कितै सियाण पै ना तू आवै वस बहुता दान दे सब को तेरा वस अगम गोचरा तू भगता कै वस भगता तान तेरा श्लोक महला पंजवा आपे वैद आप नारायण ए वैद जी का दुख लायण गुर का शब्द अमृत रस खायण नानक जिस मन वसै तिसके सब दुख मिटायण महला

ਸੱਜਣ ਤੋਂ ਹੈ ਪੌੜੀ, ਜਿਸ ਤੋਂ ਉੱਠਾ ਚਿੱਤ ਤਿਸ ਦਰਦ ਨਿਵਾਰਨੋ, ਜਿਸ ਤੋਂ ਉੱਠਾ ਚਿੱਤ ਤਿਸ ਕਦੇ ਨਾ ਹਾਰਨੋ, ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਨੋ, ਜਿਸਨੋਂ ਲਾਏ ਸੱਚ ਤਿਸ ਸੱਚ ਸੰਭਾਲਣੋ, ਜਿਸ ਆਇਆ ਹੱਥ ਨਿਦਾਨ ਸੋ ਰਹਿਆ ਭਲੋ, ਜਿਸ ਆਇਆ ਹੱਥ ਨਿਦਾਨ ਸੋ ਰਹਿਆ ਭਾਲੜੋ, ਜਿਸਨੂੰ

ਹੁਣ ਸਲੋਕ ਮਹੱਲਾ ਪੰਜਵਾਂ ਉਸਤ ਨਿੰਦਾ ਨਾਨਕ ਜੀ ਮੈਂ ਹਬ ਮੰਨਿਆਈ ਛੋੜਿਆ ਹਬ ਕਿਛ ਕਿਝ ਤਿਆਗੀ ਹਬੇ ਸਾ ਕੁੜਾ ਵੇ ਡਿੱਠੇ ਹੋ ਪਲੈ ਤੈਂਡੇ ਲਾਗੀ ਮਹੱਲਾ ਪੰਜਵਾਂ ਫਿਰ

ਮਿਲ ਸੱਜਣ ਮੈਂ ਲੱਦਾ ਪੌੜੀ ਅੱਬੇ ਦੁੱਖ ਸੰਤਾਪ ਜਾਂ ਤੁਦੋ ਭੁੱਲੀਐ ਜੇ ਕੀਚਨ ਲਖ ਭਾਵ ਤਾਂ ਕਹੀ ਨਾ ਭੁੱਲੀਐ ਜਿਸ ਨੂੰ ਵਿਸਰੈ ਨਾਉ ਸੋ ਨਿਰਤਨ ਕਾਢੀਐ ਜਿਸ ਨੂੰ ਵਿਸਰੈ ਨਾਉ ਸੋ ਜੂਨੀ ਹਾਡੀਐ ਜਿਸ ਖਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ ਜਿਸ ਖਸਮ ਨਾ ਆਵੇ ਚਿੱਤ ਰੋਗੀ ਸੇ ਗਣੇ ਜਿਸ ਖਸਮ ਨਾ ਵੀ ਚਿੱਤ ਸੋ ਖਰੋ ਅਹੰਕਾਰੀਆ ਸੋਈ ਦਹੇਲਾ ਜਗ ਜਿਨ ਨਾਉ ਵਿਸਾਰੀਆ ਸਲੋਕ ਮਹੱਲਾ ਪੰਜਵਾਂ ਤੈਡੀ ਬੰਦਿਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪੁਰਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਮਹੱਲਾ ਪੰਜਵਾਂ ਪਾਵ ਸੁਹਾਵੈ ਜਾ ਤੋਂ ਤਿਰ ਜੁਗ ਦੇ ਸੀਸ ਸੁਹਾਵਾ ਚਰਣੀ ਮੁੱਖ ਸੁਹਾਵਾ ਜਾ ਤੋਂ ਜਸ ਗਾਵੈ ਜਿਉ ਪਿਆ ਤੋ ਸ਼ਰਣੀ ਪੌੜੀ ਮਿਲ ਨਾਰੀ ਸਤਸੰਗ ਮੰਗਲ ਗਾਵਿਆ ਕਰ ਕਾ ਹੋਆ ਬੰਧਾਨ ਬੌੜਨਾ ਤਾਵਿਆ।

ਸੀਲਵੰਤ ਪ੍ਰਧਾਨ ਹਿਰਦੈ ਸਚਾਵੀਆ ਅੰਤਰ ਬਾਹਰ ਇੱਕ ਇੱਕ ਰੀਤਾਵੀਆ ਮਨ ਦਰਸ਼ਨ ਕੀ ਪਿਆਸ ਚਰਨ ਦਸਾਵੀਆ ਸੋਭਾ ਬਣੀ ਸ਼ਿੰਗਾਰ ਖਸਮ ਜਾ ਰਾਵੀਆ ਮਿਲਿਆ ਆਏ ਸੰਜੋਗ ਜਾ ਤਿਸ ਭਾਵੀਆ ਸਲੋਕ ਮਹੱਲਾ ਪੰਜਵਾਂ।

ਬਾਬਰ ਦਰਸ਼ਨ ਦੇਖ ਨਿਹਾਲੀ ਮਹੱਲਾ ਪੰਜਵਾਂ ਹੱਠ ਮੰਜਾਹੂ ਮੈਂ ਮਾਣਕ ਲੱਦਾ ਮੁੱਲਨਾ ਕਿੱਦਾਂ ਮੈਂ ਕੂੰ ਸਤਿਗੁਰ ਦਿੱਤਾ ਢੂੰਡ ਵਿਆਈ ਥੀਆ ਥਿੱਤਾ ਜਨਮ ਪਦਾਰਥ ਨਾਨਕ ਜਿੱਤਾ ਪੌੜੀ ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰਮਿਲ ਕਮਲ ਪ੍ਰਗਾਸਿਆ ਸੋ ਅੰਧਨ

0: ਗੰਜਤ ਪਾਗਾ ਜਿਸੈ ਧਿਆਇਆ ਪਾਰ ਬ੍ਰਹਮ ਸੋ ਕਲ ਮੈਂ ਤਾਗਾ ਸਾਧੂ ਸੰਗਤ ਨਿਰਮਲਾ ਅੱਠ ਸੱਠ ਮਜਨਾਗਾ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਨਾਨਕ ਤਿਸ ਬਲਿਹਾਰਣੈ ਜਿਸ ਇਵਡ ਭਾਗਾ ਸਲੋਕ ਮਾਲਾ ਪੰਜਵਾਂ ਜਾਂ ਪਿਰ ਅੰਦਰ ਤਾਂ ਧਨ ਬਾਹਰ ਜਾਂ ਪਿਰ ਬਾਹਰ ਤਾਂ ਧਨ ਮਾਹਰ ਮੇਰੇ ਨਾਂ ਵੈ ਬਹੁ ਫੇਰ ਫਿਰਾਹਰ ਸਤਿਗੁਰ ਸੰਗ ਦਿਖਾਇਆ ਜਾਹਰ ਜਨ ਨਾਨਕ ਸੱਚੇ ਸੱਚ ਸਮਾਹਰ ਮਹੱਲਾ ਪੰਜਵਾਂ ਆਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਾਗੋਦਰੈ ਵਿਰਲਾ ਬੂਜੈ ਕੋਏ ਪੌੜੀ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਨੇਕ ਨਾ ਜਾਪਨ ਕਰਤਬਾ ਜੀਆ ਅੰਦਰ ਜੀਓ ਸਭ ਕਿਛ ਜਾਣਦਾ ਸਭ ਕਿਛ ਤੇਰਾ ਵਸ ਤੇਰਾ ਕਰ ਭਲਾ ਤੇਰਾ ਕਰ ਆਨੰਦ ਵਧਾਈ ਧੁੱਧ ਕਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ ਸਲੋਕ ਮਹੱਲਾ ਪੰਜਵਾਂ ਛੱਤੜੇ ਬਾਜ਼ਾਰ ਸੋਹਣ ਵਿੱਚ ਵਪਾਰੀਏ ਵੱਖਰ ਇੱਕ ਅਪਾਰ ਨਾਨਕ ਖੱਠੇ ਸੋ ਧਣੀ ਮਹੱਲਾ ਪੰਜਵਾਂ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਕੇ ਨਾਹੀਂ
1: ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹ ਸਮਾਹੇ ਪੌੜੀ ਸਫਲਿਓ ਬਿਰਖ ਸੁਹਾਵੜਾ ਹਰ ਸਫਲ ਅੰਮ੍ਰਿਤਾ ਮਨ ਲੋਚੈ ਉਨ ਮਿਲਣ ਕੋ ਕਿਉਂ ਵੰਨੈ ਕੀਤਾ ਵਰਨਾ ਚਹਿਨਾ ਬਾਹਰਾ ਉਹ ਅਗਮ ਅਜਿੱਤਾ ਉਹ ਪਿਆਰਾ ਜੀ ਕਾ ਜੋ ਖੋਲਾ ਪਿੱਤਾ ਸੇਵਾ ਕਰੀ ਤੁਸਾੜੀਆ ਮੈਂ ਦੱਸਿਓ ਮਿੱਤਾ ਕੁਰਬਾਣੀ ਵੰਨਾ ਵਾਰਨੇ ਬੱਲੇ ਬਲ ਕੀਤਾ ਦੱਸਣ ਸੰਤ ਪਿਆਰਿਆ ਸੁਣੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤੇ ਸੁਣਾਉ ਅੰਮ੍ਰਿਤ ਸਤਿਗੁਰ ਦਿੱਤਾ ਸਲੋਕ ਮਹੱਲਾ ਪੰਜਵਾਂ ਕਬੀਰ ਧਰਤੀ ਸਾਧਕੀ ਤਸਕਰ ਬੈਸੈ ਗਾਹੇ ਧਰਤੀ ਭਾਰ ਨਾ ਵਿਆਪਈ ਉਨਕੋ ਲਾਹੂ ਲਾਹੇ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੇ ਤੁਕ ਕੋ ਮੋਹਲੀ ਲਾਏ ਸੰਗ ਕੁਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ ਪੌੜੀ ਆਪੇ ਹੀ ਵੱਡ ਪਰਿਵਾਰ ਆਪ ਇਕਾਤੀਆ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕਿਛ ਆਪੇ ਆਪ ਆਪ ਉਪੰਨਿਆ ਆਪਣਾ ਕੀਤਾ ਆਪ ਆਪ ਵਰਨਿਆ ਧਨ ਸੋ ਤੇਰਾ ਥਾਨ ਜਿੱਥੇ ਤੂੰ ਉਠਾ ਧਨ ਸੋ ਤੇਰੇ ਭਗਤ ਜਿੰਨੀ ਸੱਚ ਤੂੰ ਡਿੱਠਾ ਜਿਸਨੋ ਤੇਰੀ ਦਇਆ ਸਲਾਹੇ ਸੋਏ ਤੁਧ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ ਸਲੋਕ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ ਜੋ ਨਰ ਪੀਰ ਨਿਵਾਜਿਆ ਤਿੰਨਾ ਅੰਛ ਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸਵਨੜੀ ਦੇਹ ਬਿਰਲੇ ਕੇਈ ਪਾਇਨ ਜਿੰਨਾ ਪਿਆਰੇ ਨੇਹ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੋ ਪਾਏ ਜਿਸ ਬੁਝਾਏ ਹੈ ਅਗਨ ਆਪ ਸੋ ਨਾਮ ਧਿਆਏ ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ ਦਿਖਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਉਂ ਰੰਗ ਲਾਏ ਔਗਣ ਕੱਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਪੋ ਕਟਿਓਨ ਫਿਰ ਜੋਨ ਨਾ ਪਾਏ ਅੰਧ ਕੂਪ ਤੇ ਕਾਢਿਅਨ ਲੜ ਆਪ ਫੜਾਏ ਨਾਨਕ ਬਖਸ਼ ਮਲਾਇਨ ਰੱਖੇ ਗਲ ਲਾਏ ਸਲੋਕ ਮਹੱਲਾ ਪੰਜਵਾਂ ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਵਿਰਲੇ ਪਾਈਐ ਤਿਸ ਜਨ ਕੀਮ ਨਮੂਲ ਮਹੱਲਾ ਪੰਜਵਾਂ ਅੰਦਰ ਵਿੱਦਾ ਸੱਚ ਨਾਏ ਬਾਹਰ ਭੀ ਸੱਚ ਡਿਠੋਮ ਨਾਨਕ ਰਵਿਆ ਹਬ ਥਾਏ ਵਾਣ ਤ੍ਰਿਣ ਤ੍ਰਿਭਵਨ ਰੋਮ ਪੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇੱਕ ਆਪੇ ਬਹੁ ਪਤਿਆ ਆਪੇ ਸਭਨਾ ਮਾਂਝ ਆਪੇ ਬਾਹਰਾ ਆਪੇ ਜਾਣੈ ਦੂਰ ਆਪੇ ਹੀ ਜਾਹਰਾ ਆਪੇ ਹੋਵੈ ਗੁਪਤ ਆਪੇ ਪ੍ਰਗਟਿਐ ਕੀਮਤ ਕਿਸੈ ਨਾ ਪਾਏ ਤੇਰੀ ਥੱਟੀਐ ਗਹਿਰ ਗੰਭੀਰ ਅਥਾਹ ਅਪਾਰ ਅਗਣਤ ਤੂੰ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਸੁਧ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ नाओ करता कादर करे क्यों बोल होवै जो खीम दे दे गुना सत भैन भराव है पारंगत दान पड़ीम दे नानक राज चलाया सच कोट सतानी नीव दे लहने तरयोन शत सिर कर सिफती अमृत पीम दे मत गुर आत्म देव दी खड़ग जोर परा कोई जीव दे गुर चेले रह रास की नानक सलामत थीम दे शह टिका दी तोस जीव दे लहने दी फेराई है नानका दोही खटिया जोत ओहा जुगत साई शह काया फेर पलटिया चुल्ला सो छत निरंजनी मल तख्त बैठा गुर हटिया करह जे गुर फरमाया सिल जोग अलूनी चटिया लंगर चलै गुर शब्द हार तोट ना आवी खटिया खर्चा दित खसम दी आप खह दी खैर दवटिया होवै सिफत कसम दी नूर अरशों कुरसों चटिया तुद डिठे सच्चे पातशाह मल जन्म जन्म दी कटिया सच जे गुर फरमाया क्यों एदू बोलो हटिया पुत्री कौल ना पालियो कर पीरों कन मुरटिया दिल खोटै आकी फिरन बन भार उचायन छटिया जिन आखी सोई करे जिन कीती तिन्न थटिया कौन हारे किन वटिया जिन कीती सो मनना कोशाल जिवाहे शाली धर्म राय है देवता लै गल्लां करे दलाली सतगुर आख्या सच्चा करे सा बात होवे दरहाली गुर अंगद दी दोही फ्री सच करतै बंद बहाली नानक काया पलट कर मल तख्त बैठा सह डाली दर सेवे उम्मत खड़ी मुश्कलै होए जंगाली दर दरवेश खसम दै नाए सच्चा बाणी लाली बलवंड खीवी नेक जन जिस बहुती शाऊं पतराली लंगर दौलत वंडिया रस अमृत खीर क्याली गुर सिखां के मुख उजले मन मुख थिए पराली पै कबूल खसम नाल जां काल मर्दी काली माता खीवी शौ सोए जिन गोए उठाली होरियों गंग वहाइया दुनियाई आखें के क्यों नानक ईश्वर जगनाथ उचहदी वैन बिरक्योन मादाना पर्वत कर नेत्र वासुक शब्द रिड़क्योन चौदह रतन निकालियन कर आवा गौन चिलक्योन कुदरत अहवे खालियन जिन एवड पेड ठिनक्योन लहने धर्योन छत्र सिर असमान क्याड़ा शिक्योन जोत समाणी जोत माह आप आप्या से तीम क्योन सिखां पुत्रां कोख कह सब उम्मत वेखो जे क्यों जां सुधोस ता लहना टिक्योन फेर वसाया फेर वाण सत गुर खाडूर जप तप संजम नाल तुद होर मुच गुरूर लाभ बिनाहे मानसा जो पाणी बूर बरहै दरगा गुरु की कुदरती नूर जित सो हाथ ना लभई तू ओह ठरूर नानक नाम निदान है तुद विच भरपूर निंदा तेरी जो करे सो वञै चूर नेड़ा दिसै मात लोक तुद सुजै दूर फेर वसाया फेर आन सत गुर खाडूर सो टिक्का सो बहना सोई दी बाण प्यू दादे जे विहां पोता परवान जिन बाशक नेत्रै कत्या करने ही तान जिन समुंद विरोलिया कर मेर मदान चौधां रतन निकालियन की तोन चानान घोड़ा कीतो सहजदा जत कियो पलान तनक चढ़ायो सत दा जस हंदा बाण कल विच तू अंधार सा चढ़िया रह पाण सतहो खेत जमायो सतहो शावाण नेत्र सोई तेरी है क्यों मैदा खाण चारे कुंडा सुजियोस मन मह शब्द परवान आवा गौण निवार्यो कर नदर निशान औतरिया औतार लै सो पुरख सुजान चखड़ वाओ नंडोले पर्वत मेराण जाने बिरथा जी की जाने हो जान क्या सालाही सच्चे पातशाह जा तू सुगुर सुजान दान ज सतगुर भावसी सो सत्ते दान नानक हंदा शत्र सिर उम्मत हैरान सो टिक्का सो बहना सोई दीवान प्यू दादे जे विहा पोतरा परवान धन धन रामदास गुर जिन सिरिया तिन सवारिया पूरी होई करामात आप सिरजन हारै धारिया ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਪਰ ਵਾਰਿਆ, ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ਼ਕਾਰਿਆ, ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾ ਮਨ ਸਾਧਾਰਿਆ, ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਆ, ਆਪੀਨੈ ਆਪ ਸਾਜਿਓਨ ਆਪੇ ਹੀ ਥਾਮ ਖਲੋਆ, ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਆ, ਤਖਤ ਬੈਠਾ ਅਰਜੁਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ, ਉਗਵਣੋ ਤੈ ਆਥਵਣੋ ਚੌ ਚੱਕੀ ਕੀਅਨ ਲੋਆ, ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਆ, ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਟੋਆ, ਚਾਰੇ ਜਾਗੇ ਚੌ ਜੁਗੀ ਪੰਚਾਇਣ ਆਪੇ ਹੋਆ, ਰਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਾਇਆ ਕਲਾਲਨ ਲਾਹਨ ਮੇਲੋ ਗੁਰ ਕਾ ਸ਼ਬਦ ਗੁੜ ਕੀਨ ਰੇ, ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤ ਸਰ ਕਾਟ ਕਾਟ ਕਸ ਦੀਨ ਰੇ, ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾਕੋ ਜਪ ਤਪ ਦਿਓ ਦਲਾਲੀ ਰੇ, ਏਕ ਬੂੰਦ ਭਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ, ਰਹਾਓ ਭਵਨ ਚਤੁਰਦਸ ਭਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ, ਮੁਦਰਾ ਮਦਕ ਸਹਿਜ ਤੁਨ ਲਾਗੀ ਸੁਖਮਨ ਪੋਚਨ ਹਾਰੀ ਰੇ, ਤੀਰਥ ਬਰਦ ਨੇਮ ਸੁਚ ਸੰਜਮ ਰਵ ਸਸ ਗਹਿਣੈ ਦਿਓ ਰੇ, ਸੁਰਤ ਪਿਆਲ ਸੁਧਾ ਰਸ ਅੰਮ੍ਰਿਤ ਇਹ ਮਹਾ ਰਸ ਪਿਓ ਰੇ, ਨਿਚਾਰ ਧਾਰ ਚੁਐ ਅਤ ਨਿਰਮਲ ਇਹ ਰਸ ਮਨੁਆ ਰਾਤੋ ਰੇ, ਕਹਿ ਕਬੀਰ ਸਗਲੇ ਮਦ ਸ਼ੂਸ਼ੇ ਇਹ ਮਹਾਰਸ ਸਾਚੋ ਰੇ, ਗੁੜ ਕਰ ਗਿਆਨ ਧਿਆਨ ਕਰ ਮਹੁਆ ਭਉ ਪਾਠੀ ਮਨ ਧਾਰਾ, ਸੁਖਮਨ ਨਾਰੀ ਸਹਿਜ ਸਮਾਨੀ ਪੀਵੈ ਪੀਵਨ ਹਾਰਾ, ਔਦੂ ਮੇਰਾ ਮਨ ਮਤਵਾਰਾ ਉਨਮਦ ਚੜਾ ਮਦਨ ਰਸ ਚਾਖਿਆ, ਤ੍ਰਿਭਵਨ ਪਿਆ ਉਜਿਆਰਾ, ਰਹਾਓ ਦੋਇਪੁਰ ਜੋਰ ਰਸਾਈ ਪਾਠੀ ਪੀਓ ਮਹਾਰਸ ਭਾਰੀ, ਕਾਮ ਕ੍ਰੋਧ ਦੋਇ ਕੀਏ ਜਲੇਤਾ ਛੂਟ ਗਈ ਸੰਸਾਰੀ, ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧ ਪਾਈ, ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧ ਪਾਈ, ਦਾਸ ਕਬੀਰ ਤਾਸ ਮਦ ਮਾਤਾ ਉਚਕ ਨਾ ਕਬ ਹੂੰ ਜਾਈ, ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ, ਅਬ ਤਬ ਜਬ ਕਬ ਤੁਹੀ ਤੁਹੀ ਹਮ ਤੋ ਪ੍ਰਸਾਦ ਸੁਖ ਸੁਖੀ ਸਦ ਹੀ ਰਹਾਉ, ਤੇਰੇ ਭਰੋਸੇ ਮਗਰ ਵਸਿਓ ਮੇਰੇ ਤਨ ਕੀ ਤਪਤ ਬੁਝਾਈ, ਪਹਿਲੇ ਦਰਸ਼ਨ ਮਗਰ ਪਾਇਓ ਫੁਨ ਕਾਸ਼ੀ ਵਸੇ ਆਈ, ਜੈਸਾ ਮਗਰ ਤੈਸੀ ਕਾਸ਼ੀ ਹਮ ਏਕੈ ਕਰ ਜਾਨੀ, ਹਮ ਨਿਰ ਧਨ ਜਿਉ ਇਹ ਤਨ ਪਾਇਆ ਮਰਤੇ ਫੂਟ ਗੁਮਾਨੀ, ਕਰੈ ਗੁਮਾਨ ਚੁਬੈ ਤਿਸ ਸੂਲਾ ਸੁਕੋ ਕਾਢਨ ਕੋ ਨਾਹੀ, ਅਜੈ ਸੋ ਚੋਬ ਕੋ ਬਿਲਲ ਬਿਲਾਤੇ ਨਰਕੇ ਕੋਰ ਪਚਾਹੀ, ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਉਰਾਦੇ, ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ, ਅੰਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ, ਸੰਤਾਂ ਮਾਨੋ ਦੂਤਾਂ ਡਾਨੋ ਇਹ ਕੁਟਵਾਰੀ ਮੇਰੀ, ਦਿਵਸ ਰੈਨ ਤੇਰੇ ਪਾਉਂ ਪਲੋਸੋਂ ਕੇਸ ਚਵਰ ਕਰ ਫੇਰੀ, ਹਮ ਕੁਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ, ਰਹਾਉ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ, ਤੇਰੇ ਦੁਆਰੇ ਧੁਨ ਸਹਿਜ ਕੀ ਮਾਥੈ ਮੇਰੇ ਦਗਾਈ, ਦਾਗੇ ਹੋਹੇ ਸੋ ਰਨ ਮੈਂ ਜੂਝੈ ਬਿਨ ਦਾਗੇ ਭਗ ਜਾਈ, ਸਾਧੂ ਹੋਏ ਸੋ ਭਗਤ ਪਛਾਨੈ ਹਰ ਲਏ ਖਜਾਨੈ ਪਾਈ, ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਗੁਰ ਦੀਨੀ ਬਸਤ ਕਬੀਰ ਕੋ ਲੇਵੋ ਬਸਤ ਸਮਾਰ, ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ, ਅੰਮ੍ਰਿਤ ਰਸ ਜਿਨ ਪਾਇਆ ਥਿਰਤਾ ਕਾ ਸੁਹਾਗ, ਜਿਹ ਮੁਖ ਬੇਦ ਗਾਇਤਰੀ ਨਿਕਸੈ सो क्यों ब्राह्मण बिसर करे, जाके पाए जगत सब लागे, सो क्यों पंडित हार ना कह, काहे मेरे बामन हार ना कह, राम नाम बोले पांडे दोजक परे रहाओ, आपन ऊंच नीच कर भोजन, हठे कर्म कर उदर पर, चौदस अमावस रच रच मंग, कर दीपक लै कूप पर, तू ब्राह्मण मैं कासीक जुल्हा, मोहे तोहे बराबरी कैसे कै बने, हमरे राम नाम कह उबरे, वेद भरोसे पांडे डूब मरे, तरबर एक अनंत डार शाखा, पह पत्र रस भरिया, ए अमृत की बाड़ी है रे गुरमुख, एह अमृत की बाड़ी है रे, तिन हर पूरे करिया, जानी जानी रे राजा राम की कहानी, अंतर ज्योत राम पर गासा, गुरमुख बिरलह जानी रहाओ, पवर एक पहप रस बीदा, बारह ले उर तरिया, सोरह मध्य पवन चकोरिया, आकाशे फुर फरिया, सहज सुन एक बिरबा उपजिया, धरती जल हर सोखिया, कह कबीर होता का सेवक, जिन ए बिरवा देखिया, मुंद्रा मोन दया कर छोली, पत्र का करो विचार रे, खिंथा ए तन सियो अपना, नाम करो आधार रे, ऐसा जोग कमाव हो जोगी, जाप तप संजम गुरमुख भोगी रहाओ, बुद्ध विभूत चढ़ावो अपनी, सिंगी सुरत मिलाई, कर बैराग फिरो तन नगरी, मन की किंगरी बजाई, पांच तत् लै हृदय राखो, रह निरालम ताड़ी, कहत कबीर सुनो रे संतो, धर्म दया कर बाड़ी, कवन काज सिरजे जग पीतर, जन्म कवन फल पाया, भावनिध तरन तारन चिंता मन, एक निमख ना एह मन लाया, गोविंद हम ऐसे अपराधी, जिन प्रभ जियो पिंड था दिया, जिन प्रभ जियो पिंड था दिया, तिसकी पाओ भगत नहीं साधी रहाओ, पर तन पर तन परती निंदा, पर अपवाद न छूटै, आवागवन होत है फुन फुन, ए पर संग न टूटै, जय कर कथा होत हर संतन, एक निमख ना कीनो मैं फेरा, लंपट चोर दूत मतवारे, तिन संग सदा बसेरा, काम क्रोध माया मद मत सर, ए संपै मो माही, दया धर्म और गुर की सेवा, ए सुपनंतर नाही, दीन दयाल कृपाल दमोदर, भगत वशल पै हरी, कहत कबीर पीर जन राखो, हर सेवा करो तुम्हारी, जेह सिमरन होए मुक्त द्वार, जाहे बैकुंठ नहीं संसार, निरपो कै कर बुझावे तूर, अनहद बजे सदा परपूर, ऐसा सिमरन कर मन माहे, बिन सिमरन मुक्त कत नाहे, रहाओ जह सिमरन नाही ननकार, मुक्त करे उतरे बोपार, नमस्कार कर हृदय माहे, फिर तेरा आवन नाहे, जह सिमरन करे तू केल, दीपक बांध धरयो बिन तेल, सो दीपक अमरक संसार, ना काम क्रोध बिख काढ़ी ले मार, जय सिमरन तेरी गत होए, सो सिमरन रख कंठ परोए, सो सिमरन कर नहीं राख उतार, गुर प्रसादी उतरह पार, जय सिमरन नाही तोहे कान, मंदर सोवै पटंबर तान, सेज सुखाली बिगसै जियो, सो सिमरन तू आन दिन पियो, जय सिमरन तेरी जाए बुलाए, जय सिमरन तुझ पोहे न माए, सिमर सिमर हर हर मन गाइए, एह सिमरन सतगुर ते पाइए, सदा सदा सिमर दिन रात, उठत बैठत सांस गिरास, जाग सोए सिमरन रस भोग, हर सिमरन पाइए संजोग, जय सिमरन नाही तुझ पार, सो सिमरन राम नाम आधार, कह कबीर जा का नहीं अंत, तिसके आगे तंत न मंत, राम कली कर दूजा, बाणी कबीर जी की एक ओंकार, सत गुर प्रसाद, बंदच बंधन पाया, ਮੁਕਤੈ ਗੁਰ ਅਨਲ ਬੁਝਾਇਆ, ਜਬ ਨਖ ਸਿੱਖ ਇਹ ਮਨ ਚੀਨਾ, ਤਬ ਅੰਤਰ ਮੱਜਨ ਕੀਨਾ, ਪਵਨ ਪਤ ਉਨਮਨ ਰਹਿਣ ਖਰਾ, ਨਹੀਂ ਮਿਰਤ ਨਾ ਜਨਮ ਜਰਾ ਰਹਾਓ, ਉਲਟੀ ਲੇ ਸਖਤ ਸਹਾਰੰ, ਪੈਸੀਲੇ ਗਗਨ ਮਜਾਰੰ, ਬੇਦੀਅਲੇ ਚੱਕਰ ਭਯੰਗਾ, ਭੇਟੀਅਲੇ ਰਾਏ ਨਿਸੰਗਾ, ਚੁੱਕੀਅਲੇ ਮੋਹ ਮਯਾਸਾ, ਸਸ ਕੀਨੋ ਸੂਰ ਗਿਰਾਸਾ, ਜਬ ਕੁੰਭਕ ਭਰਪੁਰ ਲੀਨਾ, ਤਬ ਬਾਜੇ ਅਨਹਦ ਵੀਣਾ, ਬਕਤੈ ਬਕ ਸ਼ਬਦ ਸੁਨਾਇਆ, ਸੁਨ ਤੈ ਸੁਨ ਮਨ ਵਸਾਇਆ, ਕਰਤਾ ਉਤਰ ਸਪਾਰੰ, ਕਹਿ ਕਬੀਰਾ ਸਾਰੰ।

ਵਿਖ ਪਾਪ ਗਵਾਤਾ ਰਾਮ ਰਸਾਇਣ ਜਿਨ ਗੁਰਮਤ ਪਾਇਆ ਤਿਨ ਕੀ ਉਤਮ ਬਾਤਾ ਤਿਨ ਕੀ ਪੰਕ ਪਾਈਐ ਵਡ ਭਾਗੀ ਜਨ ਨਾਨਕ ਚਰਨ ਪਰਾਤਾ ਮਾਲੀ ਗੌੜਾ ਮਹੱਲਾ ਚੌਥਾ ਸਭ ਸਿੱਧ ਸਾਧਕ ਮੁਨ ਜਨਾ ਮਨ ਭਾਵਨੀ ਹਰਿ ਧਿਆਇਓ ਅਪਰੰਪਰੋ ਪਾਰ ਬ੍ਰਹਮ ਸੁਆਮੀ ਹਰ ਅਲੱਖ ਗੁਰੂ ਲਖਾਇਓ ਰਹਾਓ ਹਮ ਨੀਚ ਮੱਧਮ ਕਰਮ ਕੀਏ ਨਹੀਂ ਚੇਤਿਓ ਹਰ ਰਾਇਓ ਹਰ ਆਣ ਮਿਲਿਓ ਸਤਿਗੁਰੂ ਖਿਨ ਬੰਧ ਮੁਕਤ ਕਰਾਇਓ ਪ੍ਰਭ ਮਸਤਕੇ ਤੁਰ ਲਿਖਿਆ ਪ੍ਰਭ ਮਸਤਕੇ ਤੁਰ ਲਿਖਿਆ ਗੁਰਮਤੀ ਹਰ ਲਿਵਲਾਇਓ ਪੰਚ ਸ਼ਬਦ ਦਰਗਾਹ ਬਾਜਿਆ ਹਰ ਮਿਲਿਓ ਮੰਗਲ ਗਾਇਓ ਪਤਿਤ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਪਾਇਓ ਤੇ ਗਰਭ ਜੋਨੀ ਗਾਲੀਆ ਜਿਉਂ ਲੋਨ ਜਲੈ ਗਲਾਇਓ ਮਤ ਦੇਹ ਹਰ ਪ੍ਰਭ ਅਗਮ

ਮਹੱਲਾ ਪੰਜਵਾਂ ਪ੍ਰਭ ਸਮਰੱਥ ਦੇਵ ਅਪਾਰ ਕੌਣ ਜਾਣੈ ਚਲਤ ਤੇਰੇ ਕਿਛ ਅੰਤ ਨਾਹੀਂ ਪਾਰ ਰਹਾਉ ਇੱਕ ਖਿਨੈ ਥਾਪ ਉਥਾਪਤਾ ਅਤ ਘਰ ਭੰਨ ਕਰਨੈ ਹਾਰ ਜੇਤ ਕੀਨ ਉਪਾਰ ਜਨਾ ਪ੍ਰਭ ਦਾਨ ਦੇ ਦਾਤਾਰ ਹਰ ਸ਼ਰਨ ਆਇਓ ਦਾਸ ਤੇਰਾ ਪ੍ਰਭ ਊਚ ਅਗਮ ਮੁਰਾਰ ਕੱਢ ਲੇ ਹੋ ਪੌਜਲ ਬਿਕ

मेरे चरण की होए रहा सद तूर, नानक शरण तुहारिया पेखों सदा हजूर। शब्द पिछों राती सदड़ा नाम खसम का ले, खेमे शत्र सराय चे दिसन रथ पीड़े। जिन्नी तेरा नाम ते आया तिनको सद मिले, बाबा मैं कर्महीन कूड़ियार नाम ना पाया तेरा, अंधा परम भूला मन मेरा। रहाओ साध कीते दुख पर फुड़े पूर्ब लिखे माए, सुख थोड़े दुख अगले दुख है दुख बिहाए। विछुड़िया का क्या विछुड़ै मिलिया का क्या मेल, साहिब सो साला ही है जिन कर देख्या खेल। संजोगी में लावड़ा इन तन कीते भोग, विजोगी मिल विछुड़े नानक पी संजोग। मारू महला पहला मेल मात पिता पिंड कमाया, तिन करता लेख लिखाया। लिख दात जोत वड्याई मिल माया सुरत गवाई। मूर्ख मन काहे करसै माना, उठ चलना खसमै पाना। रहाओ तज साध सहज सुख होई, घर छड़ने रह न कोई। किछ खाजै किछ धर जाइयै जे बहुड़ दुनिया आई है। साज काया पट हंडाए फरमाइश बहुत चलाए, कर सेज सुखाली सोवै हथी पौंदी काहे रोवै। घर घूमन वाणी पाई पाप पत्थर तर न जाई, पौ बेड़ा जियो चढ़ाऊ कौ नानक देवै काहू। मारू महला पहला घर पहला करनी कागद मन मसवाणी, बुरा भला दोए लेख पए। ज्यों ज्यों किरत चलाए त्यों चलिया, तौ गुण नाहीं अंत हरे। चेत चेत सकी नहीं बावरिया, हार बिसरत तेरे गुण गलिया। रहाओ जाली रैन जाल दिन हुआ, जेती घड़ी फाही तेती। रस रस चोग चुगहें नित फासहें, छूट समूड़े कवन गुणी। काया आरन मन विच लोहा, पांच अगन तित लाग रही। कोयले पाप पड़े तिस ऊपर, मन जलिया सन्नी चिंत पई। पया मनूर कंचन फिर होवै, जे गुर मिलै तनेहा। एक नाम अमृत ओ देवै, तो नानक त्रिष्ट सदेहा। मारू महला पहला बिमल मजार बसस निर्मल जल, पद्मन जावल रे पद्मन जावल जल। रस संगत संग दोख नहीं रे, दादर तू कभे ना जान सरे। पखस से बाल बसस निर्मल जल, अमृत ना लख सरे। रहाओ बस जल नित ना बस्त अलियल, मेर चचा गुन रे। चांद कुमुदनी दूरों निवसस अनपो कारन रे। अमृत खंड दूध मद संचस, तू बन चातुर रे। अपना आप तू कहो न छोड़स, पिसन प्रीत ज्यों रे। पंडित सांग वसै जन मूर्ख, आगम सास सुने। अपना आप तू कबो न छोड़स, स्वान पूछ ज्यों रे। एक पाखंडी नाम न राचै, एक हर हर चरणी रे। पूर्व लिखिया पावस नानक, रसना नाम जप रे। मारू महला पहला सलोक पतित पुनीत असंख होहें, हर चरणी मन लाग। 68 तीर्थ नाम प्रभ नानक, जिस मस्तक भाग। शब्द सखी सहेली गर्भ गहेली, सुन शै की एक बात सुहेली। जो मैं बेदन सा किस आखा माई, हर बिन जियो ना रह कैसे राखा माई। रहाओ हों दुहागन खरीर ज्ञानी, गया सो जोबन धन पछताणी। तू दाना साहिब सिर मेरा, खिजमत करी जन बंदा तेरा। भणत नानक अंदेसा एही, बिन दर्शन कैसे रवो सनेही। मारू महला पहला मुल खरीदी लाला गोला, मेरा नाउ सुभागा। गुर की बचनी हाट बिकाना, जित लाया तित लागा। तेरे लाले क्या चतुराई, साहिब का हुक्म न करना जाई। रहाओ माँ लाली प्यो लाला मेरा, हों लाले का जाया। लाली नाचै लाला गावे, भगत करो तेरी राय। पिए त पानी आनी मीरा, खाहे त पीसण जाओ। पखा फेरी पैर मलोवा, जपत रहा तेरा नाओ। लून हरामी नानक लाला, बख्शा तुद वड्याई। आद जुगाद दया पत दाता, तुद विण मुक्त ना पाई। मारू महला पहला कोई आखे भूतना, को कह बेताला। कोई आखे आदमी नानक बेचारा,
ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ ਹਾਂ ਹਰ ਬਿਨ ਅਵਰ ਨਾ ਜਾਨਾ ਰਹਾਉ ਤੋ ਦੀਵਾਨਾ ਜਾਣੀਐ ਜਾਂ ਭੈ ਦੀਵਾਨਾ ਹੋਏ ਇੱਕ ਹੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੈ ਕੋਏ ਤੋ ਦੀਵਾਨਾ ਜਾਣੀਐ ਜਾਂ ਏਕਾਕਾਰ ਕਮਾਏ ਹੁਕਮ ਪਛਾਣੈ ਖਸਮ ਕਾ ਦੂਜੀ ਅਵਰ ਸਿਆਣ ਪਕਾਏ ਤੋ ਦੀਵਾਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੈ ਆਪ ਕੋ ਅਵਰ ਭਲਾ ਸੰਸਾਰ ਮਾਰੂ ਮਹਲਾ ਪਹਿਲਾ ਇਹ ਤਨ ਸਰਬ ਰਹਿਆ ਭਰਪੂਰ ਮਨ ਮੁਖ ਫਿਰੈ ਸੇ ਜਾਣੈ ਦੂਰ ਸੋ ਤਨ ਵਖਰ ਨਾਮ ਹਿਰਦੈ ਹਮਾਰੇ ਜਿਸ ਤੂੰ ਦੇਹੈ ਤਿਸੈ ਨਿਸਤਾਰੈ ਰਹਾਉ ਨਾ ਇਹ ਧਨ ਜਲੈ ਨਾ ਤਸਕਰ ਲੈ ਜਾਏ ਨਾ ਇਹ ਧਨ ਡੁੱਬੈ ਨਾ ਇਸ ਧਨ ਕੋ ਮਿਲੈ ਸਜਾਏ ਇਸ ਧਨ ਕੀ ਦੇਖੋ ਵਡਿਆਈ ਸਹਿਜੇ ਮਾਤੇ ਅਨ ਦਿਨ ਜਾਈ ਇੱਕ ਬਾਤ ਅਨੂਪ ਸੁਣੋ ਨਰ ਭਾਈ ਇਸ ਧਨ ਬਿਨ ਕਹੋ ਕਿਨੈ ਪਰਮ ਗਤ ਪਾਈ ਭਣਤ ਨਾਨਕ ਅਕਥ ਕੀ ਕਥਾ ਸੁਣਾਏ ਸਤਿਗੁਰ ਮਿਲੈ ਤਾਂ ਇਹ ਧਨ ਪਾਏ ਮਾਰੂ ਮਹਲਾ ਪਹਿਲਾ ਸੂਰ ਸਰ ਸੋਸ ਲੈ ਸੋਮ ਸਰ ਪੋਖ ਲੈ ਜੁਗਤ ਕਰ ਮਰਤ ਸੋ ਸੰਬੰਧ ਕੀਜੈ ਮਨ ਕੀ ਚੱਪਲ ਸਿਉਂ ਜੁਗਤ ਮਨ ਰਾਖੀਐ ਉਡਹਿ ਨਹਿ ਹੰਸ ਨਹਿ ਕੰਧ ਸ਼ੀਜੈ ਮੂੜੇ ਕਾਇਚੇ ਪਰਮ ਪੁੱਲਾ ਨਹਿ ਚੀਨਿਆ ਪਰਮਾਨੰਦ ਬੈਰਾਗੀ ਰਹਾਉ ਅਜਾਰ ਗੋਹ ਜਾਰ ਲੈ ਅਮਰ ਗੋਹ ਮਾਰ ਲੈ ਪ੍ਰਾਤ ਤਜ ਛੋੜ ਤੋ ਅਪਿਓ ਪੀਜੈ ਮਨ ਕੀ ਚੱਪਲ ਸਿਉਂ ਜੁਗਤ ਮਨ ਰਾਖੀਐ ਉਡਹਿ ਨਹਿ ਹੰਸ ਨਹਿ ਕੰਧ ਸ਼ੀਜੈ ਭਣਿਤ ਨਾਨਕ ਜਨੋ ਰਵੈ ਜੇ ਹਰ ਮਨੋ ਮਨ ਪਵਨ ਸਿਉਂ ਅੰਮ੍ਰਿਤ ਪੀਜੈ ਮੀਨ ਕੀ ਚੱਪਲ ਸਿਉਂ ਜੁਗਤ ਮਨ ਰਾਖੀਐ ਉਡਹਿ ਨਹਿ ਹੰਸ ਨਹਿ ਕੰਧ ਸ਼ੀਜੈ ਮਾਰੂ ਮਹਲਾ ਪਹਿਲਾ ਮਾਇਆ ਮੋਈ ਨਾ ਮਨ ਮੁਆ ਸਰ ਲਹਿਰੀ ਮੈਂ ਮਤ ਬੋਹਿਤ ਜਲ ਸਿਰ ਤਰ ਟਿਕੈ ਸਾਚਾ ਵੱਖਰ ਜਿਤ ਮਾਣਕ ਮਨ ਮੈਂ ਮਨ ਮਾਰਸੀ ਸੱਚ ਨਾ ਲਾਗੈ ਕਤ ਰਾਜਾ ਤਖਤ ਟਿਕੈ ਗੁਣੀ ਪੈ ਪੰਚਾਇਣ ਰਤ ਬਾਬਾ ਸਾਚਾ ਸਾਹਿਬ ਦੂਰ ਨਾ ਦੇਖ ਸਰਬ ਜੋਤ ਜਗ ਜੀਵਨਾ ਸਿਰ ਸਿਰ ਸਾਚਾ ਲੇਖ ਰਹਾਉ ਬ੍ਰਹਮਾ ਵਿਸ਼ਨ ਰਿਖੀ ਮੁਨੀ ਸ਼ੰਕਰ ਇੰਦ ਤਪੈ ਪੇਖਾਰੀ ਮਾਨੈ ਹੁਕਮ ਸੋਹੈ ਦਰ ਸਾਚੈ ਆਕੀ ਮਰੈ ਅਫਾਰੀ ਜੰਗਮ ਜੋਤ ਜਤੀ ਸੰਨਿਆਸੀ ਗੁਰਪੂਰੈ ਵਿਚਾਰੀ ਬਿਨ ਸੇਵਾ ਫਲ ਕਬੋ ਨਾ ਪਾਵਸ ਸੇਵਾ ਕਰਨੀ ਸਾਰੀ ਨਿਧਨਿਆ ਧਨ ਨਿਗੁਰਿਆ ਗੁਰ ਨਿਮਾਣਿਆ ਤੂੰ ਮਾਣ ਅੰਦਲੈ ਮਾਣਕ ਗੁਰ ਪਕੜਿਆ ਨਿਤਾਣਿਆ ਤੂੰ ਤਾਣ ਹੋਮ ਜਪਾ ਨਹੀਂ ਜਾਣਿਆ ਗੁਰਮਤੀ ਸਾਚ ਪਛਾਣ ਨਾਮ ਬਿਨਾ ਨਾਹੀ ਦਰ ਢੋਈ ਝੂਠਾ ਆਵਣ ਜਾਣ ਸਾਚਾ ਨਾਮ ਸਲਾਹੀਐ ਸਾਚੇ ਤੇ ਤ੍ਰਿਪਤ ਹੋਏ ਗਿਆਨ ਰਤਨ ਮਨ ਮਾਂਜੀਐ ਬੋਹੜ ਨਾ ਮੈਲਾ ਹੋਏ ਜਬ ਲਗ ਸਾਹਿਬ ਮਨ ਵਸੈ ਤਬ ਲਗ ਬਿਘਨ ਨਾ ਹੋਏ ਨਾਨਕ ਸਿਰ ਦੇ ਛੁੱਟੀਐ ਮਨ ਤਨ ਸਾਚਾ ਸੋਏ ਮਾਰੂ ਮਹੱਲਾ ਪਹਿਲਾ ਜੋਗੀ ਜੁਗਤ ਨਾਮ ਨਿਰਮਾਇਲ ਤਾਕੈ ਮੈਲ ਨਾ ਰਾਤੀ ਪ੍ਰੀਤਮ ਨਾਥ ਸਦਾ ਸੱਚ ਸੰਗੇ ਜਨਮ ਮਰਨ ਗਤ ਬੀਤੀ ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ ਜਾਂ ਤੋਂ ਭੀਤਰ ਮਹਿਲ ਬੁਲਾਵੈ ਪੁੱਛੋ ਬਾਤ ਨਿਰੰਤੀ ਰਹਾਉ ਬ੍ਰਾਹਮਣ ਬ੍ਰਹਮ ਗਿਆਨ ਇਸ਼ਨਾਨੀ ਹਰ ਗੁਣ ਪੂਜੇ ਪਾਤੀ ਏਕੋ ਨਾਮ ਏਕ ਨਾਰਾਇਣ ਤ੍ਰਿਭਵਨ ਏਕਾ ਜੋਤੀ ਜਿਹਵਾ ਡੰਡੀ ਇਹ ਘਟ ਸ਼ਾਬਾ ਤੋਲੋ ਨਾਮ ਅਜਾਚੀ ਏਕੋ ਨਾਮ ਏਕੋ ਹਾਟ ਸ਼ਾਹ ਸਭਨਾ ਸਿਰ ਏਕੋ ਹਾਟ ਸ਼ਾਹ ਸਭਨਾ ਸਿਰ ਵਣਜਾਰੇ ਇੱਕ ਭਾਂਤੀ ਦੋਵੇਂ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸ ਏਕ ਲਿਵ ਲਾਗੀ ਜਿਉ ਰਹਿ ਨਿਪਰਾਤੀ ਸ਼ਬਦ ਵਸਾਏ ਭਰਮ ਚੁਕਾਏ ਸਦਾ ਸੇਵਕ ਦਿਨ ਰਾਤੀ ਉਪਰ ਗਗਨ ਪਰ ਗੋਰਖ ਤਾਕਾ ਅਗਮ ਗੁਰੂ ਪੁਨਵਾਸੀ ਗੁਰਬਚਨੀ ਬਾਹਰ ਘਰ ਏਕੋ ਨਾਨਕ ਭਇਆ ਉਦਾਸੀ ਰਾਗ ਮਾਰੂ ਮਹਲਾ ਪਹਿਲਾ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਨਸ ਜਾਗੈ ਨੀਂਦ ਨਾ ਸੋਵੈ ਸੋ ਜਾਣੈ ਜਿਸ ਵੇਦਨ ਹੋਵੈ ਪ੍ਰੇਮ ਕੇ ਕਾਨ ਲੱਗੇ ਤਨ ਭੀਤਰ ਬੈਦ ਕੇ ਜਾਣੈ ਕਾਰੀ ਜੀਓ ਜਿਸਨੋ ਸਾਚਾ ਸਿਫਤੀ ਲਾਏ ਗੁਰਮੁਖ ਵਿਰਲੇ ਕਿਸੈ ਬੁਝਾਏ ਅੰਮ੍ਰਿਤ ਕੀ ਸਾਰ ਸੋਈ ਜਾਣੈ ਜੇ ਅੰਮ੍ਰਿਤ ਕਾ ਵਾਪਾਰੀ ਜੀਓ ਰਹਾਓ ਫਿਰ ਸੇਤੀ ਧਨ ਪ੍ਰੇਮ ਰਚਾਏ ਗੁਰ ਕੈ ਸ਼ਬਦ ਤਥਾ ਚਿਤ ਲਾਏ ਸਹਿਜ ਸੇਤੀ ਧਨ ਖਰੀ ਸੁਹੇਲੀ ਤ੍ਰਿਸ਼ਨਾ ਤਿਖਾ ਨਿਵਾਰੀ ਜੀਓ
ਸਾਸਾ ਤੋੜੇ ਭਰਮ ਚੁਕਾਏ ਸਹਿਜੇ ਸਿਫਤੀ ਧਣਖ ਚੜਾਏ ਗੁਰ ਕੈ ਸ਼ਬਦ ਮਰੈ ਮਨ ਮਾਰੇ ਸੁੰਦਰ ਜੋਗਾ ਧਾਰੀ ਜੀਓ ਹਉਮੈ ਜਲਿਆ ਮਨੋ ਵਿਸਾਰੇ ਜੰਪੁਰ ਵੱਜੇ ਖੜਗ ਕਰਾਰੇ ਅਬ ਕੈ ਕਹੇ ਨਾਮ ਨਾ ਮਿਲਈ ਤੂੰ ਸੋਹ ਜੀੜੇ ਭਾਰੀ ਜੀਓ ਮਾਇਆ ਮਮਤਾ ਪਵੈ ਖਿਆਲੀ ਜੰਪੁਰ ਫਸ ਹੈਗਾ ਜਮਜਾਲੀ ਖੇਤ ਕੇ ਬੰਧਨ ਤੋੜ ਨਾ ਸਕੈ ਤਾਂ ਜਮ ਕਰੇ ਖੁਆਰੀ ਜੀਓ ਨਾ ਹੋ ਕਰਤਾ ਨਾ ਮੈਂ ਕੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸ਼ਰਨ ਤੁਮਾਰੀ ਜੀਓ ਮਾਰੂ ਮਹਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਬਹਿਸਾਲ ਹੈ ਤੈ ਬਹਿਸਾ ਸੁਆਮੀ ਜੈ ਭੇਜੈ ਤੈ ਜਾਵਾਂ ਸਭ ਨਗਰੀ ਮੈਂ ਏਕੋ ਰਾਜਾ ਸਭੇ ਪਵਿੱਤ ਹੈ ਥਾਵਾਂ ਬਾਬਾ ਦੇ ਵਸਾ ਸੱਚ ਗਾਵਾਂ ਜਾ ਤੇ ਸਹਿਜੇ ਸਹਿਜ ਸਮਾਵਾਂ ਰਹਾਓ ਬੁਰਾ ਭਲਾ ਕਿਛ ਆਪਸ ਤੇ ਜਾਣਿਆ ਏਈ ਸਗਲ ਵਿਕਾਰਾ ਇਹ ਫਰਮਾਇਆ ਖਸਮ ਕਾ ਹੋਆ ਵਰਤੈ ਇਹ ਸੰਸਾਰਾ ਇੰਦਰੀ ਧਾਤ ਸਬਲ ਕਹੀਅਤ ਹੈ ਇੰਦਰੀ ਕਿਸ ਤੇ ਹੋਈ ਆਪੇ ਖੇਲ ਕਰੈ ਸਭ ਕਰਤਾ ਐਸਾ ਬੂਝੈ ਕੋਈ ਗੁਰਪ੍ਰਸਾਦੀ ਏਕ ਲਿਵ ਲਾਗੀ ਦੁਬਦਾ ਤਦੇ ਬਿਨਾਸੀ ਜੋ ਤਿਸ ਭਾਣਾ ਸੋ ਸਤ ਕਰ ਮਾਨਿਆ ਕਾਟੀ ਜਮਕੀ ਫਾਸੀ ਭਣਿਤ ਨਾਨਕ ਲੇਖਾ ਮੰਗੈ ਕਵਨਾ ਜਾ ਚੁੱਕਾ ਮਨ ਅਭਿਮਾਨਾ ਤਾਸ ਤਾਸ ਧਰਮ ਰਾਏ ਜਪਤ ਹੈ ਪਏ ਸੱਚੇ ਕੀ ਸ਼ਰਨਾ ਮਾਰੂ ਮਹਲਾ ਤੀਜਾ ਆਵਣ ਜਾਣਾ ਨਾ ਥੀਐ ਨਿਜ ਘਰ ਵਾਸਾ ਹੋਏ ਸੱਚ ਖਜ਼ਾਨਾ ਬਖਸ਼ਿਆ।

ਅਜ ਰੱਖੈ ਮੇਰਾ ਗੋਵਿੰਦ ਸ਼ਰਨ ਪਰੇ ਉਦਰੇ ਜਨ ਨਾਨਕ ਹਰ ਕਿਰਪਾ ਧਾਰੀ ਉਰ ਧਰਿਓ ਨਾਮ ਹਰੇ ਮਾਰੂ ਮਹੱਲਾ ਚੌਥਾ ਸਿੱਧ ਸਮਾਜ ਜਪਿਓ ਲਿਵ ਲਾਈ ਸਾਧਕ ਮੁਨ ਜਪਿਆ ਜਤੀ ਸਤੀ ਸੰਤੋਖੀ ਧਿਆਇਆ ਮੁਖ ਇੰਦਰਾਦਿਕ ਰਵਿਆ ਸ਼ਰਨ ਪਰੇ ਜਪਿਓ ਤੇ ਪਾਏ ਗੁਰਮੁਖ ਪਾਰ ਪਿਆ ਮੇਰੇ ਮਨ ਨਾਮ ਜਪਤ ਤਰਿਆ ਧੰਨਾ ਜੱਟ ਬਾਲ ਮੀਕ ਬਟਵਾਰਾ ਗੁਰਮੁਖ ਪਾਰ ਪਿਆ ਰਹਾਓ ਸੁਰ ਨਰ ਗਣ ਗੰਧਰਬੇ ਜਪਿਓ ਰਿਖ ਬਪਰੇ ਹਰ ਗਾਇਆ ਸ਼ੰਕਰ ਬ੍ਰਹਮੈ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿਨਾ ਮਨ ਭੀਨਾ ਤੇ ਗੁਰਮੁਖ ਪਾਰ ਪਿਆ ਕੋਟ ਕੋਟ ਤੇ ਤੀਸ ਧਿਆਇਓ ਹਰ ਜਪਤਿਆਂ ਅੰਤ ਨਾ ਪਾਇਆ ਵੇਦ ਪੁਰਾਣ ਸਿਮਰਤ ਹਰ ਜਪਿਆ ਮੁਖ ਪੰਡਿਤ ਹਰ ਗਾਇਆ ਨਾਮ ਰਸਾਲ ਜਿਨਾ ਮਨ ਵਸਿਆ ਤੇ ਗੁਰਮੁਖ ਪਾਰ ਪਿਆ ਅਨੰਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਂ ਪਾਏ ਜੋ ਹਰ ਪ੍ਰਭ ਮਨ ਪਾਇਆ ਗੁਰ ਧਾਰ ਕਿਰਪਾ ਹਰ ਨਾਮ ਦ੍ਰਿੜਾਇਓ ਜਨ ਨਾਨਕ ਨਾਮ ਲਿਆ ਮਾਰੂ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਨਿਧਾਨ ਲੈ ਗੁਰਮਤ ਹਰ ਪਤ ਪਾਏ ਹਰ ਹਰ ਨਾਮ ਨਿਧਾਨ ਲੈ ਗੁਰਮਤ ਹਰ ਪਤ ਪਾਏ ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲੈ ਛਡਾਏ ਜਿੱਥੈ ਅਵਘਟ ਗਲੀਆਂ ਭੀੜੀਆਂ ਤਿੱਥੈ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦ੍ਰਿੜਾਏ ਮੇਰਾ ਮਾਤ ਪਿਤਾ ਸੁੱਤ ਬੰਧ ਪੋ ਮੈਂ ਹਰ ਬਿਨ ਅਵਰ ਨਾਮ ਆਏ ਰਹਾਉ ਮੈਂ ਹਰ ਬਿਰ ਹੀ ਹਰ ਨਾਮ ਹੈ ਕੋਈ ਆਣ ਮਿਲਾਵੈ ਮਾਏ ਤਿਸ ਆਗੈ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਿਲਾਏ ਸਤਿਗੁਰ ਪੁਰਖ ਦਿਆਲ ਪ੍ਰਭ ਹਰ ਮੇਲੇ ਢਿੱਲ ਨਾ ਪਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੇ ਭਾਗਹੀਣ ਮਰ ਜਾਏ ਓਏ ਫਿਰ ਫਿਰ ਜੋਨ ਭਵਾਈਐ ਮਰ ਜੰਮੈ ਆਵੈ ਜਾਏ ਓਏ ਜਮਦਰ ਬੱਧੇ ਮਾਰੀਐ ਹਰ ਦਰਗਾਹ ਮਿਲੈ ਸਜਾਏ ਤੂੰ ਪ੍ਰਭ ਹਮ ਸ਼ਰਨਾਗਤੀ ਮੋਕੋ ਮੇਲ ਲਹੋ ਹਰ ਰਾਏ ਹਰ ਧਾਰ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਕੀ ਸ਼ਰਨਾਏ

ਦੱਸੇ ਹਰ ਤਨ ਰਾਸ ਹਾਂ ਤਿਸ ਵਿੱਟੋਂ ਖਨ ਖੰਨੀਆ ਮੈਂ ਮੇਲੇ ਹਰ ਪ੍ਰਭਾਸ ਮੈਂ ਅੰਤਰ ਪ੍ਰੇਮ ਭ੍ਰਮ ਕਾ ਕਿਉਂ ਸੱਜਣ ਮਿਲੈ ਮਿਲਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਤਨ ਰਾਸ ਗੁਰਪੂਰੈ ਨਾਮ ਦਰੜਾਇਆ ਹਰ ਧੀਰਖ ਹਰ ਸ਼ਾਬਾਸ ਰਹਾਉ ਹਰ ਹਰ ਆਪ ਮਿਲਾਏ ਗੁਰ ਮੈਂ ਦੱਸੇ ਹਰ ਤਨ ਰਾਸ ਬਿਨ ਗੁਰ ਪ੍ਰੇਮ ਨਾ ਲੱਭਈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸ਼ਾਬਾਸ ਸਾਗਰ ਭਗਤ ਭੰਡਾਰ ਹਰ ਪੂਰੇ ਸਤਿਗੁਰ ਪਾਸ ਸਤਿਗੁਰ ਤੁੱਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਮਨ ਮੁਖ ਭਾਗ ਵਿਹੋਣਿਆ ਤਿੱਖ ਮੁਈਆ ਕੰਧੀ ਪਾਸ ਗੁਰ ਦਾਤਾ ਦਾਤਾ ਰਹਿ ਹੋ ਮੰਗੋ ਦਾਨ ਗੁਰਪਾਸ ਚਰੀ ਵਿਸ਼ੁਨਾ ਮੇਲ ਪ੍ਰਭ ਮੈਂ ਮਨ ਤਨ ਵੱਡੜੀ ਆਸ ਗੁਰ ਭਾਵੈ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤਿ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤਿ ਹਰ ਹਿਰਦੈ ਸਮਾਣੀ ਜਪ ਹਰ ਹਰ ਕਥਾ ਵਡਭਾਗੀਆ ਹਰ ਉੱਤਮ ਪਦ ਨਿਰਬਾਣੀ ਗੁਰਮੁਖਾਂ ਮਨ ਪ੍ਰਤੀਤ ਹੈ ਗੁਰਪੂਰੈ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਪਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਅਕਥ ਕਹਾਣੀ ਰਹਾਓ ਮੈਂ ਮਨ ਤਨ ਖੋਜ ਢੰਡੋਲਿਆ ਕਿਉਂ ਪਾਈਐ ਅਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣ ਅਕਥ ਕਥਾ ਮਨ ਪਾਣੀ ਮੇਰੇ ਮਨ ਤਨ ਨਾਮ ਆਧਾਰ ਹਰ ਮੈਂ ਮੇਲੇ ਪੁਰਖ ਸੁਜਾਣੀ ਗੁਰ ਪੁਰਖ ਹੈ ਪੁਰਖ ਮਿਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵੱਡ ਭਾਗੀ ਗੁਰ ਸੇਵਿਆ ਹਰ ਪਾਇਆ ਸੁਗੜ ਸੁਜਾਣੀ ਮਨ ਮੁਖ ਭਾਗ ਵਿਹੋਣਿਆ ਤਿਨ ਦੁਖੀ ਰਹਿਣ ਵਿਹਾਣੀ ਹਮ ਜਾਚਕ ਦੀਨ ਪ੍ਰਭ ਤੇਰਿਆ ਮੁਖ ਦੀਜੈ ਅੰਮ੍ਰਿਤ ਬਾਣੀ ਸਤਿਗੁਰ ਮੇਰਾ ਮਿੱਤਰ ਪ੍ਰਭ ਹਰ ਮੇਲੋ ਸੁਗੜ ਸੁਜਾਣੀ ਜਨ ਨਾਨਕ ਸ਼ਰਨਾਗਤੀ ਕਰ ਕਿਰਪਾ ਨਾਮ ਸਮਾਣੀ ਮਾਰੂ ਮਹੱਲਾ ਚੌਥਾ ਹਰ ਭਾਉ ਲੱਗਾ ਬੈਰਾਗੀਆ ਵਡਭਾਗੀ ਹਰ ਮਨ ਰਾਖ

कर कृपा कृपाल आपे बख्शने सदा सदा जपी तेरा नाम सतगुर पाए।

ಭೋಕ್ ಗೋರ್ವಣ ತೃಣ ಹರೆ ಹಾಕಿತ್ತ ನಾನಕ ಕ್ಯಾ ಮನುಖ.

ऐसा सतगुर से भी ये मना।

puro.

हर बिन खिन पल रह ना सको, खिन पल रह ना सको।

ਕਬ ਕੋ ਮੇਲੇ ਪੰਚ ਸੱਤ ਗਾਇਨ, ਕਬ ਕੋ ਰਾਗ ਧੁਨ ਉਠਾਵੇ, ਮੇਲਤ ਚੁਨਤ ਖਿਨ ਪਲ ਚਸਾ ਲਾਗੇ, ਤਬ ਲਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲਗ ਮੇਰਾ ਮਨ ਰਾਮ ਗੁਣ ਗਾਵੇ, ਤਬ ਲਗ ਮੇਰਾ ਰਾਮ ਗੁਣ ਗਾਵੇ, ਓ ਰਾਮ ਗੁਣ ਗਾਵੇ, ਰਾਮ ਗੁਣ ਗਾਵੇ, ਰਾਮ ਗੁਣ

Yeah.